ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਓ ਹੁਣ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਗੁਰਦੀਪ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਉਣ ਵਾਲੀ 6 ਅਤੇ 7 ਸਤੰਬਰ ਨੂੰ ਸ਼ਾਮ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਸਾਨੂੰ 2 ਦਿਨ ਵਾਸਤੇ ਗੁਰਬਾਣੀ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਾ ਹੈ। 6 ਅਤੇ 7 ਸਤੰਬਰ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਦੋਨੋਂ ਦਿਨ ਆਪ ਜੀਆਂ ਨੇ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਨੀਆਂ। ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਤਿੰਨਾਂ ਪਾਸੋਂ ਸਤਿਗੁਰੂ ਜੀ ਦੇ ਪਿਆਰ ਦੇ ਬਚਨ ਗੁਰਬਾਣੀ ਗੁਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਭਾਈ ਗੁਰਦੀਪ ਸਿੰਘ ਜੀਆਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਦੀਪ ਸਿੰਘ, ਉਹਨਾਂ ਦਾ ਜਥਾ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲੇ, ਆਪ ਸੰਗਤ ਨੂੰ ਗੁਰਬਾਣੀ ਦੀ ਜੋ ਕਥਾ ਆਪ ਜੀ ਨੇ ਪਿਛਲੇ ਦਿਨੀ ਆਰੰਭ ਕੀਤੀ ਹੈ, ਥਿੱਤੀ ਗੌੜੀ ਮਹੱਲਾ ਪੰਜਵਾਂ, ਉਹ ਆਪ ਜੀ ਨੂੰ ਲੜੀਵਾਰ ਸਰਵਣ ਕਰਵਾ ਰਹੇ ਨੇ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। 6 ਅਤੇ 7 ਸਤੰਬਰ ਨੂੰ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸ਼ਾਮ 7 ਤੋਂ 8:30 ਵਜੇ ਤੱਕ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਇਆ ਕਰਨਗੇ। ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਜਬ ਲਾਹੋ ਨਹੀਂ ਪਾਗਲ ਲਾਰ ਉਦੈ, ਤਬ ਲਾਓ ਭਰਮ ਤੇ ਫਿਰ ਤੇ ਬਹੁਤ ਆਇਓ, ਕਲ ਘੋਰ ਸਮੁੰਦਰ ਮੈਂ ਬੂੜਤ ਥੇ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਮਿਹਰਾਮਤ ਦਾ ਸਦਕਾ ਪੂਰਬਲੇ ਸ਼ੁਭ ਕਰਮਾਂ ਦੀ ਬਦੌਲਤ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਆਪ ਜੀ ਨੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਗੁਰੂ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਾਵਨ ਦਰਬਾਰ ਅੰਦਰ ਜੁੜ ਬੈਠ ਕਰਕੇ ਪਾਵਨ ਬਾਣੀ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੇ ਸਨਮਾਨ ਜੋ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹੈ, ਲਾਹੇ ਪ੍ਰਾਪਤ ਕੀਤੇ ਨੇ, ਔਰ ਸਮਾਂ ਹੋਇਆ ਗੁਰੂ ਦੇਵ ਪਾਤਸ਼ਾਹ ਜੀ ਦੀ ਤੁਰਕੀ ਬਾਣੀ ਰੱਬੀ ਬਾਣੀ ਦੀ ਜੋ ਕਥਾ ਵਿਚਾਰ ਦੀ ਲੜੀ ਪ੍ਰਾਰੰਭ ਕੀਤੀ ਸੀ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਚੋਂ ਨਾਜ਼ਲ ਹੋਈ ਤਿੱਥਾਂ ਦੇ ਪ੍ਰਥਾਏ ਜੋ ਤਿੱਥੀ ਬਾਣੀ ਸੀ, ਗੌੜੀ ਰਾਗ ਦੇ ਅੰਦਰ ਜੋ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ 296 ਨੰਬਰ ਅੰਗ ਦੇ ਉੱਪਰ ਸੁਸ਼ੋਭਿਤ ਹੈ, ਉਸ ਬਾਣੀ ਦੀ ਲੜੀਵਾਰ ਕਥਾ ਕਰਦਿਆਂ ਆਪ ਜੀ ਨੇ ਅੱਜ 6ਵੀਂ ਤਿੱਥ ਜੋ ਹੈ ਖਸਟਮ ਜੀ ਨੂੰ ਆਖਿਆ। ਆਮ ਤੌਰ 'ਤੇ ਆਪਾਂ ਛੱਠ ਕਹਿ ਦਿੰਦੇ ਹਾਂ, ਛੱਠਵੀਂ ਕਹਿ ਦਿੰਦੇ ਹਾਂ। 6ਵੀਂ ਤਿੱਥ ਦੇ ਪ੍ਰਥਾਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਗੁਰਮੁਖ ਪਿਆਰਿਓ, ਰੋਜ਼ ਬੇਨਤੀਆਂ ਕਰੀਦੀਆਂ ਨੇ, ਸ਼ਾਇਦ ਇਹ ਜ਼ਰੂਰੀ ਵੀ ਹੈ। ਇਹ ਬਾਣੀ ਦੀ ਵਿਚਾਰ ਜਦੋਂ ਵੀ ਆਪਾਂ ਕਰਨੀ ਹੈ ਉਦੋਂ ਇਸ ਗੱਲ ਦਾ ਪੂਰਾ ਪੂਰਾ ਧਿਆਨ ਰੱਖਣਾ ਹੈ ਵੀ ਇਸ ਬਾਣੀ ਦਾ ਜਿਹੜਾ ਵਿਸ਼ਾ ਵਸਤੂ ਕੀ ਹੈ, ਸਬਜੈਕਟ ਕੀ ਹੈ। ਵਿਸ਼ਾ ਵਸਤੂ ਕੀ ਹੈ? ਜੋ ਚੰਦਰਮਾ ਨਾਲ ਸੰਬੰਧਿਤ ਤਿੱਥਾਂ ਨੇ, 15 ਤਿੱਥਾਂ, ਪੂਰਨਮਾਸ਼ੀ ਅਤੇ ਮੱਸਿਆ ਦਾ ਦਿਨ ਬਣਦਾ, ਇਹਨਾਂ ਦੇ ਨਾਲ ਬਹੁਤ ਸਾਰੀਆਂ ਤਿੱਥਾਂ ਉਹ ਨੇ ਜਿਨ੍ਹਾਂ ਦੇ ਬਾਰੇ ਸਾਡੇ ਸਮਾਜ ਦੇ ਵਿੱਚ ਆਦਿ ਕਾਲ ਤੋਂ ਬਹੁਤ ਪੁਰਾਣੇ ਸਮੇਂ ਤੋਂ ਭਰਮ ਬਣੇ ਹੋਏ ਨੇ। ਚਲੋ ਪਹਿਲਾਂ ਗਿਆਨ ਤਾਂ ਕਰਕੇ ਸੀ, ਨਾ ਸਕੂਲੀ ਕੋਈ ਉੱਦਾਂ ਦੀ ਪੜ੍ਹਾਈ ਸੀ ਧਾਰਮਿਕ ਤੌਰ 'ਤੇ, ਨਾ ਬ੍ਰਾਹਮਣ ਨੇ ਪੂਰੀ ਤਰ੍ਹਾਂ ਮਨੁੱਖ ਨੂੰ ਗਿਆਨ ਦੇਣਾ ਚਾਹਿਆ। ਬ੍ਰਾਹਮਣ ਦੀ ਤਾਂ ਇੱਕ ਸਕੀਮ ਸੀ ਵੀ ਇਹਨਾਂ ਨੂੰ ਅੰਧ ਵਿਸ਼ਵਾਸ ਵਿੱਚ, ਕਰਮ ਕਾਂਡਾਂ ਦੇ ਵਿੱਚ, ਪਖੰਡਾਂ ਦੇ ਵਿੱਚ, ਫੋਕੀਆਂ ਰੀਤੀਆਂ ਰਸਮਾਂ ਦੇ ਵਿੱਚ, ਕੂੜ ਕਿਰਿਆਵਾਂ ਦੇ ਵਿੱਚ ਉਲਝਾਈ ਰੱਖਿਆ ਜਾਏ, ਇਹ ਲੋਕ ਅਗਿਆਨੀ ਰਹਿਣਗੇ ਅਤੇ ਮੈਂ ਇਹਨਾਂ ਦੀ ਅਗਿਆਨਤਾ ਦਾ ਫਾਇਦਾ ਉਠਾ ਕੇ ਇਹਨਾਂ ਦਾ ਸਰੀਰਕ ਆਰਥਿਕ ਸ਼ੋਸ਼ਣ ਕਰਦਾ ਰਹਾਂਗਾ। ਔਰ ਬ੍ਰਾਹਮਣ ਦੀ ਇਹ ਨੀਤੀ ਦੇ ਵਿੱਚ ਉਹ ਕਾਮਯਾਬ ਵੀ ਹੋਇਆ। ਖਿਮਾ ਕਰਨਾ, ਉਹਨੇ ਪੂਰੀ ਤਰ੍ਹਾਂ ਗਿਆਨ ਨਹੀਂ ਦਿੱਤਾ। ਕਰਮ ਕਾਂਡ, ਪਾਖੰਡ, ਫੋਕੀਆਂ ਰੀਤੀਆਂ ਰਸਮਾਂ ਦਾ ਇੱਕ ਐਸਾ ਜ਼ਬਰਦਸਤ ਜਾਲ ਵਿਛਾਤਾ ਜਿਹਦੇ ਵਿੱਚ ਆਮ ਭੋਲੀ ਭਾਲੀ ਜਨਤਾ ਫਸ ਤਾਂ ਜਾਂਦੀ ਸੀ, ਮੁੜ ਕੇ ਨਿਕਲ ਨਹੀਂ ਸੀ ਸਕੀ। ਇਹ ਤਾਂ ਪਰਉਪਕਾਰ ਕੀਤੇ ਨੇ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨਾਂ ਨੇ ਸਾਨੂੰ ਉਹ ਬ੍ਰਾਹਮਣ ਦੇ ਵਿਛਾਏ ਹੋਏ ਜਾਲ ਦੇ ਵਿੱਚੋਂ ਮੁਕਤ ਕਰਨ ਦਾ ਯਤਨ ਕੀਤਾ। ਭਗਤ ਸਾਹਿਬਾਨਾਂ ਨੇ ਆਪਣੀ ਬਾਣੀ ਦੇ ਰਾਹੀਂ ਸਾਨੂੰ ਉਸ ਭਰਮ ਜਾਲ ਦੇ ਵਿੱਚੋਂ, ਬ੍ਰਾਹਮਣੀ ਜਾਲ ਦੇ ਵਿੱਚੋਂ ਮੁਕਤ ਕਰਨ ਲਈ ਪਾਵਨ ਬਾਣੀ ਬਖਸ਼ਿਸ਼ ਕੀਤੀ, ਔਰ ਬੜੀ ਦਲੇਰਾਨਾ ਢੰਗ ਦੇ ਨਾਲ, ਭਾਵੇਂ ਉਹਨਾਂ ਨੂੰ ਤਮਾਮ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਬ੍ਰਾਹਮਣ ਨੇ ਉਹਨਾਂ ਦੀ ਕਿਰਦਾਰ ਕੁਸ਼ੀ ਵੀ ਕੀਤੀ। ਖਿਮਾ ਕਰਿਓ, ਗੁਰੂ ਨਾਨਕ ਸਾਹਿਬ ਜੀ ਦੀ ਕਿਰਦਾਰ ਕੁਸ਼ੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ, ਭਗਤ ਸਾਹਿਬਾਨਾਂ ਦੀ ਕਿਰਦਾਰ ਕੁਸ਼ੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਹਨਾਂ ਨੇ ਆਪਣਾ ਹਰ ਹੱਥ ਕੰਡਾ ਵਰਤਿਆ, ਪਰ ਸੱਚ ਦੀ ਜਿੱਤ ਹੋਈ ਔਰ ਗੁਰੂ ਸਾਹਿਬਾਨਾਂ ਨੇ ਉਸ ਬ੍ਰਾਹਮਣੀ ਸਿਸਟਮ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ। ਭਗਤ ਸਾਹਿਬਾਨਾਂ ਦੀ ਬਾਣੀ ਨੇ ਭਗਤੀ ਲਹਿਰ, ਇੱਕ ਲਹਿਰ ਚੱਲੀ ਸੀ ਹਿੰਦੁਸਤਾਨ ਦੇ ਵਿੱਚ, ਭਗਤੀ ਲਹਿਰ, ਭਗਤੀ ਲਹਿਰ ਦੇ ਜਿੰਨੇ ਭਗਤ ਨੇ ਉਹਨਾਂ ਨੇ ਬ੍ਰਾਹਮਣੀ ਸਿਸਟਮ ਨੂੰ ਕਹਿਣ ਤੋਂ ਭਾਵ ਪੂਰੀ ਤਰ੍ਹਾਂ ਹਲੂਣੇ ਹੀ ਨਹੀਂ ਦਿੱਤਾ, ਇੱਕ ਵਾਰੀ ਐਨ ਝਟਕਾਤਾ, ਬਹੁਤ ਉਹਦਾ ਅਸਰ ਸਮਾਜ 'ਤੇ ਪਿਆ। ਲੋਕ ਤੜਾ ਤੜ
ਜਿਹੜੀ ਇਹ ਭਗਤੀ ਲਹਿਰ ਸੀ ਇਹਦੇ ਨਾਲ ਜੁੜਦੇ ਗਏ, ਗੁਰੂ ਸਾਹਿਬਾਨਾਂ ਦੇ ਨਾਲ ਜੁੜਦੇ ਗਏ, ਸੱਚ ਦੇ ਨਾਲ ਜੁੜਦੇ ਗਏ। ਔਰ ਇਸ ਕਰਕੇ ਇਹ ਜਿਹੜੀ ਬਾਣੀ ਹੈ, ਮੈਂ ਸ਼ੁਰੂਆਤ ਵਿੱਚ ਹੀ ਬੇਨਤੀ ਕੀਤੀ ਸੀ ਰੋਜ਼ ਕਰੀਦੀਆਂ ਨੇ ਵੀ ਇਹ ਬਾਣੀ ਉਹਨਾਂ ਭਰਮਾਂ ਨੂੰ ਪਹਿਲਾਂ ਜੜੋਂ ਖਤਮ ਕਰਦੀ ਹੈ ਜਿਹੜੇ ਭਰਮ ਸਾਡੀ ਸੰਸਾਰਕ ਅਧਿਆਤਮਕ ਤਰੱਕੀ ਦੇ ਵਿੱਚ ਬਹੁਤ ਵੱਡਾ ਰੋੜਾ ਬਣਦੇ ਨੇ। ਭਰਮ ਵੀ ਆਹ ਸਮਾਂ ਸ਼ੁੱਭ ਨਹੀਂ ਹੈ, ਹਾਲੇ ਆਪਾਂ ਕੰਮ ਸ਼ੁਰੂ ਨਹੀਂ ਕਰਨਾ, ਆਹ ਕੰਮ ਚੰਗਾ ਨਹੀਂ ਹੈ, ਹਾਲੇ ਕੰਮ ਦੀ ਆਪਾਂ ਸਟਾਰਟਿੰਗ ਨਹੀਂ ਕਰਨੀ, ਦੇਰੀ ਕਰਦੇ ਰਹਿ, ਪੋਸਟਪੋਨ ਕਰਦੇ ਰਹਿ, ਸਮਾਂ ਲੰਘਾਉਂਦੇ ਰਹਿ। ਤੇ ਸਮਾਂ ਤੇ ਲੰਘਦਾ ਗਿਆ, ਸਮਾਂ ਤੇ ਆਪਣੇ ਆਪ ਦੇ ਵੀ ਸਾਰਾ ਕੀਮਤੀ ਹੈ, ਜਿਹੜਾ ਸਮਾਂ ਤੁਸੀਂ ਅੱਜ ਲੰਘਾ ਤਾ ਮੁੜ ਕੇ ਥੋੜੋ ਆਉਣਾ ਇਹ। ਇਸ ਕਰਕੇ ਵਕਤ ਦੀ ਵਿਚਾਰ ਕਰਨੀ ਹੈ। ਬਾਬਾ ਜੀ ਦਾ ਬਾਣੀ ਚ ਕਿਹਾ ਸੀ ਵਕਤ ਵਿਚਾਰੇ ਸੋ ਬੰਦਾ ਹੋਏ, ਬੰਦਾ ਵਕਤ ਦੀ ਵਿਚਾਰ ਕਰੇ, ਕਿਉਂਕਿ ਸਾਡੇ ਕੋਲ ਸਭ ਤੋਂ ਕੀਮਤੀ ਚੀਜ਼ ਟਾਈਮ ਹੈ, ਸਭ ਤੋਂ ਕੀਮਤੀ ਚੀਜ਼ ਸਮਾਂ। ਇੱਕ ਵਾਰੀ ਜਿਹੜਾ ਸਮਾਂ ਹੱਥੋਂ ਲੰਘ ਗਿਆ ਮੁੜ ਕੇ ਨਹੀਂ ਆਉਣਾ। ਅਸੀਂ ਕੀਮਤੀ ਪੈਸੇ ਨੂੰ ਮੰਨੀ ਬੈਠੇ ਹਾਂ, ਪੈਸੇ ਦਾ ਕੀ ਹੈ, ਪੈਸਾ ਤੇ ਆਈ ਚਲਾਈ ਹੈ, ਅੱਜ ਗਿਆ ਤੇ ਕੱਲ੍ਹ ਨੂੰ ਫਿਰ ਆ ਜਾਏਗਾ, ਹੱਥਾਂ ਦੀ ਮੈਲ ਹੈ, ਇਹ ਤਾਂ ਕਦੇ ਵੱਧ ਕਦੇ ਘੱਟ। ਜਿਹੜੇ ਕਦੇ ਕੰਗਾਲ ਹੋ ਗਏ ਫਿਰ ਅਮੀਰ ਹੁੰਦੇ ਵੇਖੇ ਨੇ, ਜਿਹੜੇ ਅਮੀਰ ਸੀ ਉਹ ਕੰਗਾਲ ਹੁੰਦੇ ਵੀ ਵੇਖੇ ਨੇ। ਤੁਸੀਂ ਗੁਰਬਾਣੀ ਦੇ ਵਿੱਚੋਂ ਕਿਤੇ ਵੀ ਇੱਕ ਥਾਂ ਤੇ ਵੀ ਨਹੀਂ ਲਿਖਿਆ ਵੀ ਪੈਸਾ ਕੀਮਤੀ ਹੈ, ਸਮਾਂ ਕੀਮਤੀ ਹੈ, ਮਨੁੱਖਾ ਜਨਮ ਕੀਮਤੀ ਹੈ, ਸਾਡੀਆਂ ਘੜੀਆਂ ਕੀਮਤੀ ਨੇ, ਸਾਡਾ ਪਲ ਪਲ ਕੀਮਤੀ ਹੈ, ਸਾਡਾ ਹਰ ਸਵਾਸ ਕੀਮਤੀ ਹੈ। ਇਸੇ ਬਾਤ ਕਰਕੇ ਮਹਾਰਾਜ ਕਹਿੰਦੇ ਨੇ ਤੁਸੀਂ ਸਮੇਂ ਨੂੰ ਨਸ਼ਟ ਨਾ ਕਰੋ, ਤੁਸੀਂ ਸਮੇਂ ਨੂੰ ਬਰਬਾਦ ਨਾ ਕਰੋ। ਵਿਦਵਾਨ ਕਹਿੰਦੇ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਉਹਨੂੰ ਰੋਲ ਕੇ ਰੱਖ ਦਿੰਦਾ, ਸਮਾਂ ਉਹਦੀ ਬੇਕਦਰੀ ਕਰਦਾ। ਇਸ ਕਰਕੇ ਸਮੇਂ ਦੀ ਨਜ਼ਾਕਤ ਨੂੰ ਪਛਾਣਨਾ, ਵਕਤ ਦੀ ਪਛਾਣ ਕਰਨੀ ਹੈ, ਔਰ ਵਕਤ ਦੀ ਵੈਲਿਊ ਨੂੰ ਸਮਝਣਾ। ਗੁਰਮਤਿ ਦੇ ਜਿਹੜੇ ਮਹਾਨ ਵਿਦਵਾਨ ਵੀ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰਾ ਸਾਹਿਤ ਲਿਖਿਆ, ਭਾਈ ਸਾਹਿਬ ਭਾਈ ਵੀਰ ਸਿੰਘ ਜਿਨ੍ਹਾਂ ਦੀ ਰਚਨਾ ਨੂੰ ਪੰਥ ਨੇ ਪ੍ਰਵਾਨ ਕੀਤਾ ਹੋਇਆ, ਭਾਈ ਸਾਹਿਬ ਭਾਈ ਵੀਰ ਸਿੰਘ ਜਿਨ੍ਹਾਂ ਨੇ ਗੁਰੂ ਨਾਨਕ ਪ੍ਰਕਾਸ਼ ਇਤਿਹਾਦਕ ਵੱਡੇ ਗ੍ਰੰਥਾਂ ਨੂੰ ਕਾਵਿ ਰੂਪ ਦੇ ਵਿੱਚ ਲਿਖਿਆ, ਵਾਰਤਕ ਰੂਪ ਦੇ ਵਿੱਚ ਲਿਖਿਆ। ਭਾਈ ਵੀਰ ਸਿੰਘ ਨੇ ਅਸ਼ਟ ਚਮਤਕਾਰ ਲਿਖਿਆ, ਭਾਈ ਵੀਰ ਸਿੰਘ ਨੇ ਗੁਰੂ ਨਾਨਕ ਚਮਤਕਾਰ ਲਿਖਿਆ, ਭਾਈ ਵੀਰ ਸਿੰਘ ਦੀਆਂ ਹੋਰ ਬਹੁਤ ਸਾਰੀਆਂ ਲਿਖਤਾਂ ਨੇ। ਉਹਨਾਂ ਨੇ ਗੁਰਮਤਿ ਦੇ ਨਾਲ ਸੰਬੰਧਿਤ ਬਹੁਤ ਕੁਝ ਪੰਥ ਦੀ ਝੋਲੀ ਵਿੱਚ ਪਾਇਆ, ਔਰ ਉਹਨਾਂ ਨੇ ਸਮੇਂ ਦੇ ਬਾਰੇ ਲਿਖਿਆ, ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ, ਹੈ ਨਾ, ਉਹਨਾਂ ਦੀ ਇੱਕ ਲੰਮੀ ਚੌੜੀ ਪੋਇਮ ਹੈ ਕਵਿਤਾ, ਵੀ ਇਹ ਜਿਹੜਾ ਵਕਤ ਹੈ, ਜਿਹੜਾ ਸਮਾਂ ਕਿੰਨਾ ਕੀਮਤੀ ਹੈ, ਇਹ ਕਿਸੇ ਦੀ ਪਰਵਾਹ ਨਹੀਂ ਕਰਦਾ, ਵਕਤ ਨਹੀਂ ਕਿਸੇ ਦੀ ਪਰਵਾਹ ਕਰਦਾ। ਇਸ ਕਰਕੇ ਬੰਦੇ ਨੂੰ ਵਕਤ ਦੀ ਵਿਚਾਰ ਕਰਨੀ ਚਾਹੀਦੀ ਹੈ। ਮਹਾਰਾਜ ਨੇ ਸਾਨੂੰ ਤਾਂ ਹੀ ਬਾਣੀ 'ਚ ਆਖਿਆ ਸੀ ਵੀ ਤੁਸੀਂ ਇਹ ਚੱਕਰ 'ਚ ਨਹੀਂ ਪੈਣਾ ਵੀ ਇਹ ਸ਼ੁੱਭ ਨਹੀਂ ਸਮਾਂ ਹੈਗਾ, ਇਹ ਅਸ਼ੁੱਭ ਹੈ ਜੀ, ਇਹ ਮਾੜਾ ਸਮਾਂ ਚੱਲਦਾ। ਕੋਈ ਸਮਾਂ ਨਹੀਂ ਹੁੰਦਾ, ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਉਹਦੀ ਸ਼ੁਰੂਆਤ ਕਿਵੇਂ ਕਰਦੇ ਹੋ, ਤੁਸੀਂ ਉਹਨੂੰ ਬਤੀਤ ਕਿਵੇਂ ਕਰਦੇ ਹੋ। ਤਿੱਥਾਂ 'ਚੋਂ ਬਾਹਰ ਕੱਢਿਆ ਸਾਨੂੰ, ਸਗੋਂ ਇਹ ਕਿਹਾ ਵੀ ਜਿਹੜਾ ਮਨੁੱਖ ਤਿੱਥਾਂ 'ਤੇ ਵਾਰਾਂ ਦੀ ਵਿਚਾਰ ਕਰਦਾ, ਉਹਨਾਂ ਨੂੰ ਸੇਵਦਾ, ਔਰ ਉਹਨੂੰ ਮੂਰਖ ਦਾ, ਉਹਨੂੰ ਗਵਾਰ ਦਾ ਮਹਾਰਾਜ ਨੇ ਦਰਜਾ ਦਿੱਤਾ। ਥਿੱਤੀ ਵਾਰ ਸੇਵਹਿ ਮੁਗਧ ਗਵਾਰ ਵਾਲੇ ਵਚਨ ਆਉਂਦੇ ਨੇ, ਸਤਿਗੁਰ ਵਾਜੋਂ ਅੰਧ ਗਵਾਰ ਜਿਹੜਾ। ਇਸ ਕਰਕੇ ਆਪਾਂ ਉਸ ਚੱਕਰ 'ਚ ਨਹੀਂ ਪੈਣਾ, ਪਰ ਸਾਡੇ ਭਾਰਤੀ ਸਮਾਜ ਦੇ ਵਿੱਚ ਇਹਨਾਂ ਤਿੱਥਾਂ ਦੇ ਬਾਰੇ ਬਹੁਤ ਮਾੜੇ ਚੰਗੇ ਵਿਚਾਰ ਬਣੇ ਹੋਏ ਨੇ। ਕੋਈ ਉਹਨਾਂ ਤਿੱਥਾਂ ਨੂੰ ਕਿਵੇਂ ਲੈ ਰਿਹਾ, ਕੋਈ ਕਿਵੇਂ ਲੈ ਰਿਹਾ, ਖਾਸ ਕਰਕੇ ਹਿੰਦੂਇਜ਼ਮ ਦੇ ਅੰਦਰ। ਔਰ ਹਿੰਦੂ ਧਰਮ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਥਾਂ ਹੈ। ਕਿਤੇ ਨਾ ਕਿਤੇ ਅਸੀਂ ਵੀ, ਕਿਉਂਕਿ ਸਾਡਾ ਸਮਾਜਿਕ ਤੌਰ 'ਤੇ ਇੱਕ ਦੂਸਰੇ ਨਾਲ ਆਦਾਨ ਪ੍ਰਦਾਨ ਹੈ, ਸਮਾਜਿਕ ਤੌਰ 'ਤੇ ਅਸੀਂ ਇਕੱਠੇ ਸਮਾਜ 'ਚ ਰਹਿੰਦੇ ਹਾਂ, ਉਹਨਾਂ ਵਾਲੀਆਂ ਚੀਜ਼ਾਂ ਕਈ ਵਾਰੀ ਸਾਡੇ ਘਰਾਂ 'ਚ ਵੀ ਪ੍ਰਵੇਸ਼ ਕਰ ਗਈਆਂ। ਅਸੀਂ ਉਹਨਾਂ ਦੇ ਅਨੁਮਤੀ ਤਿੱਥਾਂ ਤਿਉਹਾਰਾਂ ਨੂੰ ਵੀ ਆਪਣੇ ਘਰਾਂ ਦੇ ਵਿੱਚ ਮਨਾਉਣਾ ਸ਼ੁਰੂ ਕਰਤਾ। ਮੈਂ ਬਹੁਤ ਵਾਰ ਬੇਨਤੀ ਕਰਦਾ, ਜਿਵੇਂ ਰੱਖੜੀਆਂ ਇਤਿਹਾਦਕ ਨੇ, ਤੀਆਂ ਇਤਿਹਾਦਕ ਨੇ, ਹੋਰ ਬਹੁਤ ਕੁਝ ਹੈ ਜਿਹੜੀਆਂ ਹੁਣ ਸਿੱਖ ਸਮਾਜ ਅਡੋਪਟ ਕਰੀ ਬੈਠਾ। ਆ ਪਿੱਛੇ ਜੇ ਤਾਂ ਗੁਰਦੁਆਰੇ 'ਚ ਤੀਆਂ ਲਾ ਲਈਆਂ, ਗੁਰਦੁਆਰੇ 'ਚ ਤੀਆਂ ਲਾਉਣ ਲੱਗ ਗਏ, ਉੱਥੇ ਫਿਰ ਸਿਆਣੇ ਬੰਦਿਆਂ ਨੇ ਇਹ ਦੱਸਿਆ ਵੀ ਇਹ ਤੀਆਂ ਦਾ ਤਿਉਹਾਰ ਸ਼ੁਰੂ ਕਿਵੇਂ ਹੋਇਆ, ਕੀ ਇਹ ਸਿੱਖੀ ਦੇ ਵਿੱਚ ਇਹਨੂੰ ਕੋਈ ਥਾਂ ਹੈ, ਅਤੇ ਗੁਰਦੁਆਰੇ ਵਿੱਚ ਤਾਂ ਬਿਲਕੁਲ ਹੀ ਇਹ ਗੁਰਮਤਿ ਦੀ ਉਲੰਘਣਾ ਹੈ, ਰੱਖੜੀਆਂ 'ਤੇ ਸ਼ਰੇਆਵੇਂ ਹੋਣ ਲੱਗ ਪਈਆਂ, ਹਾਲਾਂਕਿ ਇਹਦਾ ਵੀ। ਇਸ ਕਰਕੇ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਇਹ ਗੁਰਮਤਿ ਦਾ ਜਿਹੜਾ ਨਿਆਰਾਪਣ ਹੈ, ਗੁਰਮਤਿ ਦਾ ਜਿਹੜਾ ਫਲਸਫਾ ਹੈ,
ਉਹ ਤਾਂ ਹੀ ਕਾਇਮ ਰਹਿ ਸਕੇਗਾ ਜੇ ਅਸੀਂ ਗੁਰਬਾਣੀ ਨੂੰ ਸਮਝਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਜਿਹੜਾ ਬਚਨ ਕਰ ਰਹੇ ਨੇ, ਤੁਸੀਂ ਉਹਦਾ ਮੂਲ ਪਾਠ ਸਰਵਣ ਕੀਤਾ, ਆਪਾਂ ਕੋਸ਼ਿਸ਼ ਕਰਦੇ ਹਾਂ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਮਤ ਬੁੱਧ ਦਾ ਸਦਕਾ ਰਲ ਮਿਲ ਕੇ ਵੀ ਛੇਵੀਂ ਜਿਹੜੀ ਤਿੱਥ ਹੈ ਜਿਹਨੂੰ ਖਸ਼ਟਮੀ ਆਖਿਆ, ਜਿਹਨੂੰ ਆਪਾਂ ਛੱਠ ਵੀ ਕਹਿ ਦਿੰਦੇ ਹਾਂ, ਉਹਦੇ ਨਾਲ ਸੰਬੰਧਿਤ ਗੁਰੂ ਦੇਵ ਜੀ ਕੀ ਕਿਰਪਾ ਕਰ ਰਹੇ ਨੇ। ਆਓ ਉਸ ਤੋਂ ਪਹਿਲਾਂ ਇੱਕ ਵਾਰ ਪ੍ਰੇਮ ਨਾਲ ਸਾਰੇ ਉਚਾਰਨ ਕਰੋ, ਆਖੋ ਜੀ ਸਤਿ

ਸਤਿਗੁਰੂ ਕਹਿੰਦੇ ਭਾਈ ਜਿਹੜੇ ਭਗਤ ਨੇ ਪਰਮਾਤਮਾ ਦੇ, ਪਰਮੇਸ਼ਰ ਦੇ ਭਗਤ ਨੇ, ਉਹਦੇ ਗੁਣ ਗਾਉਂਦੇ ਨੇ। ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ ਵੀ ਅੱਜ ਤਿੱਥ ਮਾੜੀ ਹੈ, ਅੱਜ ਚੰਗੀ ਹੈ, ਅੱਜ ਨਾਮ ਜਪਣਾ, ਅੱਜ ਸ਼ੁਭ ਕਰਮ ਕਰਨੇ ਨੇ। ਉਹ ਤਾਂ ਰੋਜ਼ ਸਦਾ ਹਰ ਵਕਤ ਗੁਣ ਗਾਉਂਦੇ ਨੇ, ਉਠਤ ਬੈਠਤ ਸੋਭਤ। ਉਹ ਤਾਂ ਕਿਰਤ ਕਾਰ ਕਰਦਿਆਂ ਨਾਮ ਜਪਦੇ ਨੇ, ਗੁਣ ਗਾਉਂਦੇ ਨੇ ਉਸ ਪਰਮਾਤਮਾ ਦੇ। ਕਹਿੰਦੇ ਭਗਤ ਸੋਹ ਹੈ, ਇਸੇ ਕਰਕੇ ਉਹ ਸੋਭਦੇ ਨੇ, ਸੋਹਦੇ ਨੇ, ਸੋਹਣੇ ਲੱਗਦੇ ਨੇ, ਚੰਗੇ ਲੱਗਦੇ ਨੇ, ਸ਼ੋਭਨੀਕ ਬਣਦੇ ਨੇ ਜਦੋਂ ਉਹ ਗੁਣ ਗਾਉਂਦੇ ਨੇ। ਕਿੱਥੇ ਸੋਭਦੇ ਨੇ? ਨਾਨਕ ਪ੍ਰਭ ਕੈ ਦੁਆਰ, ਪ੍ਰਭੂ ਦੇ ਦਰਬਾਰ ਦੇ ਵਿੱਚ ਭਗਤਾਂ ਨੂੰ ਜਿਹੜੀ ਬਹੁਤ ਸੋਭਾ ਮਿਲਦੀ ਹੈ, ਬਹੁਤ ਸਤਿਕਾਰ ਮਿਲਦਾ ਉਹਨਾਂ ਨੂੰ। ਇਹ ਤਾਂ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਆਸਾ ਕੀ ਵਾਰ ਦੇ ਵਿੱਚ ਵੀ ਪੜ੍ਹਦੇ ਹਾਂ, ਭਗਤ ਤੇਰੇ ਮਨ ਭਾਵਦੇ, ਭਾਵਦੇ ਤੇ ਸੋਹਦੇ, ਨੇੜੇ ਨੇੜੇ ਸ਼ਬਦ ਨੇ, ਇਹਨਾਂ ਦੇ ਅਰਥ ਬੜੇ ਨਜ਼ਦੀਕ ਨੇ। ਸੋਹਦੇ ਦਾ ਮਤਲਬ ਸੋਹਣੇ ਲੱਗਦੇ ਨੇ, ਪਿਆਰੇ ਲੱਗਦੇ ਨੇ, ਸ਼ੋਭਨੀਕ ਨੇ। ਭਾਵਦੇ ਦਾ ਮਤਲਬ ਭਾਉਂਦੇ ਨੇ, ਚੰਗੇ ਲੱਗਦੇ ਨੇ, ਹੈ ਨਾ। ਪਰਮਾਤਮਾ ਨੂੰ ਚੰਗੇ ਲੱਗਦੇ ਨੇ ਭਗਤ, ਪਰਮਾਤਮਾ ਨੂੰ ਪਿਆਰੇ ਲੱਗਦੇ ਨੇ, ਉਹਨੂੰ ਸੋਹਣੇ ਲੱਗਦੇ ਨੇ। ਕਿਉਂ? ਇੱਥੇ ਹੈ ਕਹਿੰਦੇ ਗੁਣ ਗਾਉਣ ਕਰਕੇ। ਉੱਥੇ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ? ਭਗਤ ਤੇਰਾ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਉਹ ਤੇਰੀ ਕੀਰਤੀ ਗਾਉਂਦੇ ਨੇ। ਭਗਤ ਪਰਮਾਤਮਾ ਦੀ ਕੀਰਤੀ ਕਰਦਾ, ਕਿਸੇ ਦੀ ਨਿੰਦਿਆ ਨਹੀਂ, ਕਿਸੇ ਦੀ ਚੁਗਲੀ ਨਹੀਂ, ਕਿਸੇ ਦੀ ਮੁਖਾਲਪਤ ਨਹੀਂ, ਉਹਨੂੰ ਕਿਸੇ ਨਾਲੋਂ ਆਪਣੇ ਪਰਾਏ ਦੇ ਵਿੱਚ ਨਹੀਂ ਹੈ। ਭਗਤ ਦਾ ਤੇ ਬਸ ਭਗਤੀ ਕਰਨਾ, ਉਹ ਤੇ ਹਰ ਵਕਤ ਭਗਤੀ ਦੇ ਵਿੱਚ ਲੱਗਿਆ ਰਹਿੰਦਾ। ਉਹ ਤੇ ਕਹਿੰਦਾ ਜੀਵਨ ਹੀ ਭਗਤੀ ਵਾਸਤੇ ਮਿਲਿਆ। ਉਹ ਤੇ ਜੇ ਜੁੱਤੀਆਂ ਗੰਢਦਾ ਤਾਂ ਵੀ ਭਗਤੀ ਕਰਦਾ, ਉਹ ਤੇ ਜੇ ਕੱਪੜਾ ਰੰਗਦਾ ਤਾਂ ਵੀ ਭਗਤੀ ਕਰਦਾ, ਉਹ ਤੇ ਜੇ ਹਲ ਵਾਹੁੰਦਾ ਤਾਂ ਵੀ ਭਗਤੀ ਕਰਦਾ, ਉਹ ਤੇ ਜੇ ਕੱਪੜਾ ਸੀਂਦਾ ਤਾਂ ਵੀ ਭਗਤੀ ਕਰਦਾ। ਅਸੀਂ ਤਮਾਮ ਭਗਤਾਂ ਦਾ ਜੀਵਨ ਪੜ੍ਹਦੇ ਹਾਂ। ਇਸ ਕਰਕੇ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲਹਿਣੀ ਧਾਮਦੇ। ਜਿਹੜੇ ਕਰਮਾਂ ਤੋਂ ਬਾਹਰੇ ਨੇ, ਜਿਨ੍ਹਾਂ ਦੇ ਕਰਮਾਂ 'ਚ ਨਹੀਂ ਹੈ, ਬਖਸ਼ਿਸ਼ ਨਹੀਂ ਹੋਈ ਜਿਨ੍ਹਾਂ 'ਤੇ, ਗੁਣ ਗਾਉਣ ਨਹੀਂ ਲੱਗੇ, ਉਹਨਾਂ ਨੂੰ ਕਿਤੇ ਢੋਈ ਵੀ ਨਹੀਂ ਮਿਲਦੀ। ਦਰ ਢੋਏ ਨਾ ਲਹਿਣੀ ਧਾਮਦੇ, ਕਿਤੇ ਢੋਈ ਨਹੀਂ ਮਿਲਦੀ। ਨਾ ਦੁਨੀਆਂ 'ਚ ਢੋਈ ਮਿਲਦੀ ਹੈ, ਨਾ ਰੱਬ ਦੇ ਦਰ 'ਤੇ ਢੋਈ ਮਿਲਦੀ ਹੈ। ਇੱਕ ਮੂਲ ਨਾ ਬੁੱਝਣੇ ਆਪਣਾ, ਕਾਰਨ ਇਹਦਾ ਕੀ ਹੈ? ਇੱਕ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਮੂਲ ਨੂੰ ਸਮਝਿਆ ਨਹੀਂ, ਜੀਵਨ ਦੇ ਪਰਪਜ਼ ਨੂੰ, ਲਾਈਫ ਦੇ ਏਮ ਨੂੰ ਨਹੀਂ ਸਮਝਿਆ। ਸਮਝ ਹੀ ਨਹੀਂ ਪਈ ਵੀ ਅਸੀਂ ਕਰਨ ਕੀ ਆਏ ਹਾਂ, ਕੀ ਕਰਨਾ ਸੀ। ਉਹ ਆਪਣੇ ਮੂਲ ਨੂੰ ਨਹੀਂ ਸਮਝੇ, ਅਣਹੋਣ ਦਾ ਆਪ ਗਣਾਏ ਦੇ, ਹੈ ਕੁਝ ਵੀ ਨਹੀਂ ਪਰ ਆਪਣੇ ਆਪ ਨੂੰ ਜਣਾਉਂਦੇ ਰਹਿ, ਗੁਣਾਉਂਦੇ ਰਹਿ ਵੀ ਅਸੀਂ ਬਹੁਤ ਵੱਡੇ ਹਾਂ, ਪਤਾ ਨਹੀਂ। ਅਣਹੋਣ ਦਾ ਆਪ ਗਣਾਏ ਦੇ, ਹੋਂ ਠਾਢੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਸਾਹਿਬ ਕਹਿੰਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ, ਮੈਂ ਉਹਨਾਂ ਦੇ ਚਰਨ ਧੂੜ ਮੰਗਦਾ, ਉਹਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਣਾ ਜਿਹੜੇ ਤੈਨੂੰ ਧਿਆਉਂਦੇ ਨੇ। ਇਸ ਕਰਕੇ ਭਗਤ ਤਿੱਥ ਦੀ ਵਿਚਾਰ ਨਹੀਂ ਕਰਦਾ, ਭਗਤ ਨਹੀਂ ਵੇਖਦਾ ਜੇ ਕਿ ਮੈਂ ਦੂਜ ਹੈ, ਤੀਜ ਹੈ, ਚੌਥ ਹੈ, ਪੰਚਵੀਂ ਹੈ, ਛੱਠ ਹੈ ਜਾਂ ਕੁਝ ਹੋਰ ਹੈ। ਉਹ ਤੇ ਬਸ ਪਰਮਾਤਮਾ ਦੇ ਸਵਾਸ ਵਾਸ ਗੁਣ ਗਾਉਂਦਾ, ਪਰਮਾਤਮਾ ਦੇ ਸਵਾਸ ਵਾਸ ਸਿਫਤ ਸਲਾਹ ਕਰਦਾ। ਇਸੇ ਕਰਕੇ ਪ੍ਰਭੂ ਦੇ ਦਰਬਾਰ ਤੇ ਉਹਨੂੰ ਸੋਭਾ ਮਿਲਦੀ ਹੈ, ਪ੍ਰਭੂ ਦੇ ਦਰਬਾਰ ਤੇ ਉਹਨਾਂ ਨੂੰ ਸਨਮਾਨ ਮਿਲਦਾ ਔਰ ਉੱਥੇ ਉਹਨਾਂ ਨੂੰ ਸਤਿਕਾਰ ਮਿਲਦਾ। ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਆ ਠਾਓ। ਉੱਥੇ ਕੋਈ ਕਾਸਟ ਨਹੀਂ ਵੇਖੀ ਜਾਂਦੀ, ਉੱਥੇ ਕੋਈ ਬੈਂਕ ਬੈਲੈਂਸ ਨਹੀਂ ਵੇਖਿਆ ਜਾਂਦਾ, ਉੱਥੇ ਕੋਈ ਐਜੂਕੇਸ਼ਨ ਨਹੀਂ ਵੇਖੀ ਜਾਂਦੀ, ਉੱਥੇ ਕੋਈ ਡਿਗਰੀਆਂ ਨਹੀਂ ਵੇਖੀਆਂ ਜਾਂਦੀਆਂ ਵੀ ਉੱਥੇ ਉਹਨਾਂ ਨੂੰ ਮਾਨ ਸਨਮਾਨ ਮਿਲਣਾ। ਉੱਥੇ ਕੋਈ ਸਰਟੀਫਿਕੇਟ ਵੀ ਨਹੀਂ ਚੱਲਦੇ ਵੀ ਕਿਸੇ ਨੂੰ ਰਿਆਇਤ ਹੈ। ਉੱਥੇ ਤੇ ਗੁਣ ਕਿਹਨੇ ਗਾਏ ਨੇ, ਉਹ ਕਿਹੜੀ ਕਾਸਟ ਦਾ ਕੋਈ ਮਤਲਬ ਨਹੀਂ ਹੈ। ਕੀ ਉਹਦੀ ਆਰਥਿਕ ਸਟੇਜ ਹੈ, ਗਰੀਬ ਹੈ, ਅਮੀਰ ਹੈ, ਧਨਾੜ ਹੈ, ਕੰਗਾਲ ਹੈ, ਕੋਈ ਮੈਟਰ ਨਹੀਂ ਕਰਦੀ ਗੱਲ। ਭਗਤ ਸੋਹਦੇ ਨੇ। ਹੁਣ ਇਹ ਸਲੋਕ ਹੈ, ਸੰਬੰਧਿਤ ਪੌੜੀ ਹੈ, ਰੋਜ਼ ਬੇਨਤੀਆਂ ਕਰੀਦੀਆਂ ਨੇ ਵੀ ਇਹ ਤਿੱਥਾਂ ਦੇ ਪਰਥਾਏ ਜੋ ਉਪਦੇਸ਼ ਦਿੱਤਾ ਉਹ ਪੌੜੀ ਦੇ ਵਿੱਚ ਲਿਖਿਆ ਮਹਾਰਾਜ।

ਖਸਟਮ 6 ਤੋਂ ਭਾਵ ਹੈ। ਫਿਰ ਕਹਿਣ ਲੱਗੇ ਕਹਿੰਦੇ ਜਿਹੜੀ ਛੇਵੀਂ ਤਿੱਥ ਹੈ ਜਿਹਨੂੰ ਛੱਠ ਵੀ ਕਿਹਾ ਹੈ, ਖਸਟਮ ਵੀ ਕਿਹਾ ਹੈ, ਛੇ ਸ਼ਾਸਤਰ ਜਿਹੜੇ ਨੇ ਉਹ ਕੀ ਕਹਿ ਰਹੇ ਨੇ, ਸਿਮਰਤੀਆਂ ਜਿਹੜੀਆਂ ਨੇ 27 ਸਿਮਰਤੀਆਂ ਨੇ, ਛੇ ਸ਼ਾਸਤਰ ਨੇ। ਇਹ ਹਿੰਦੂ ਵੀਰਾਂ ਦੇ ਧਾਰਮਿਕ ਗ੍ਰੰਥ ਨੇ, ਚਾਰ ਵੇਦ ਨੇ, ਬਹੁਤ ਲੰਮਾ ਚੌੜਾ ਉਹਨਾਂ ਦਾ ਪ੍ਰਸੰਗ ਹੈ। ਤੁਸੀਂ ਹੈਰਾਨ ਹੋਵੋਗੇ ਇਹਨਾਂ ਦਾ ਫਲਸਫਾ ਵੀ ਮੈਚ ਨਹੀਂ ਕਰਦਾ ਉਸ ਵਿੱਚ ਹੀ, ਚਾਰੇ ਵੇਦਾਂ ਦਾ ਵੀ ਤੁਸੀਂ ਫਲਸਫਾ ਵੇਖੋਗੇ ਉਹਨਾਂ ਦਾ ਵੀ ਆਪਸ ਵਿੱਚ ਹੀ ਮੈਚ ਨਹੀਂ ਕਰਦਾ। 27 ਸ਼ਾਸਤਰੀਆਂ ਨੂੰ ਸਟੱਡੀ ਕਰਿਓ, ਜਿਹੜੇ 27 ਸਿਮਰਤੀਆਂ ਨੇ, ਕੋਈ ਸਿਮਰਤੀ ਕੀ ਕਹਿ ਰਹੀ ਹੈ, ਕੋਈ ਸਿਮਰਤੀ ਕੀ ਕਹਿ ਰਹੀ ਹੈ, ਇਹਨਾਂ ਦੇ ਵਿੱਚ ਵੀ ਬੜਾ ਡਿਫਰੈਂਸ ਹੈ। ਛੇ ਸ਼ਾਸਤਰ ਨੇ, ਪਰ ਕੋਮਨ ਗੱਲ ਮਹਾਰਾਜ ਕਹਿ ਰਹੇ ਨੇ ਵੀ ਜੇ ਕੋਮਨ ਜਿਹਾ ਦੇਖਣਾ ਹੋਵੇ ਉਹ ਤੱਤ ਕੱਢਿਆ ਜਾ ਸਕਦਾ ਹੈ। ਪਰ ਮੈਂ ਇਹਨਾਂ ਦੀ ਐਮ ਏ ਰਿਲੀਜ਼ਨ ਵੇਲੇ ਸਟੱਡੀ ਕੀਤਾ, ਇਹਨਾਂ ਦੇ ਆਪਸੀ ਵਿਚਾਰ ਵੀ ਨਹੀਂ ਮਿਲਦੇ, ਸਿਮਰਤੀਆਂ ਦੇ, ਸ਼ਾਸਤਰਾਂ ਦੇ ਵੀ। ਇੱਥੇ ਖੱਟ ਸ਼ਾਸਤਰ ਛੇਵੀਂ ਤਿੱਥ ਦੇ ਪ੍ਰਥਾਏ ਕਹਿੰਦੇ ਜਿਹੜੇ ਛੇ ਸ਼ਾਸਤਰ ਨੇ ਉਹ ਕੀ ਕਹਿ ਰਹੇ ਨੇ, ਜਿਹੜੀਆਂ 27 ਸਿਮਰਤੀਆਂ ਨੇ ਉਹਨਾਂ ਨੇ ਕੀ ਆਖਿਆ। ਕਥਾ ਹੈ ਅਨੇਕ, ਅਨੇਕਾਂ ਵਾਰੀ ਇਹ ਕਿਹਾ ਉਹਨਾਂ ਨੇ, ਇਹ ਵੀ ਜ਼ਿਕਰ ਕੀਤਾ ਪਰਮਾਤਮਾ ਬਾਰੇ ਅਨੇਕ ਕੁਝ ਕਿਹਾ, ਇਹਦੇ ਅਰਥ ਇਹ ਵੀ ਕੀਤੇ ਨੇ ਵੀ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਨੇ। ਤੇ ਪਰ ਇੱਕ ਚੀਜ਼ ਹੋਰ ਬੇਨਤੀ ਕਰਦੇ ਹਾਂ, ਜਿਹੜੀ ਛੱਠ ਹੈ ਜਾਂ ਖਸਟਮੀ ਹੈ, ਜਿਹੜੀ ਛੇਵੀਂ ਤਿੱਥ ਹੈ, ਇਹਦੇ ਬਾਰੇ ਸਾਡੇ ਭਾਰਤੀ ਸਮਾਜ ਦੇ ਅੰਦਰ ਬਹੁਤ ਸਾਰੇ ਲੋਕਾਂ ਦੇ ਵਿਚਾਰ ਨੇ ਵੀ ਇਹ ਦਿਨ ਅਹਿਮ ਹੈ। ਇਸ ਦਿਨ ਇੱਕ ਤਿਉਹਾਰ ਮਨਾਇਆ ਜਾਂਦਾ ਪੂਰਬ ਦੇ ਵਿੱਚ, ਜਿਹੜੇ ਪੂਰਬੀ ਇਹ ਪੰਜਾਬ ਵਿੱਚ ਆਏ ਨੇ ਨਾ, ਜਿਨ੍ਹਾਂ ਨੂੰ ਆਪਾਂ ਆਮ ਤੌਰ 'ਤੇ ਖਿਮਾ ਕਰਨਾ ਬਈਏ ਕਹਿ ਦਿੰਦੇ ਹਾਂ, ਬਹੁਤਾਤ ਉਹਨਾਂ ਦੀ ਹੈ ਆਮਦ, ਉਹਨਾਂ ਦੀ ਹੈ, ਸਾਰਾ ਕਲਚਰ ਮਿਕਸਅਪ ਹੋ ਗਿਆ। ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ, ਹੁਣ ਉੱਥੇ ਵੋਟਾਂ ਵਾਲਾ ਸਿਸਟਮ ਹੈ ਉਹਦੇ ਵਿੱਚ ਵੀ ਬੜਾ, ਜਿਹੜੇ ਬਾਹਰ ਆ ਗਏ ਹੋ ਤੁਸੀਂ, ਤੁਹਾਡੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ, ਕਈਆਂ ਦਾ ਕਈ ਕੁਝ ਹੋ ਰਿਹਾ, ਉਹ ਮਤਲਬ ਬੜਾ ਇੱਕ ਵੱਖਰਾ ਜਿਹਾ ਸਬਜੈਕਟ ਹੈ। ਮੈਂ ਥੋੜ੍ਹਾ ਸੰਕੋਚ ਬੇਨਤੀ ਕਰਾਂਗਾ, ਉਹਨਾਂ ਦੀਆਂ ਧੜਾ ਧੜ ਵੋਟਾਂ ਬਣ ਰਹੀਆਂ ਨੇ, ਸਾਡੀਆਂ ਵੋਟਾਂ ਇੱਕ ਸਾਜਿਸ਼ ਦੇ ਅਧੀਨ ਕੱਟੀਆਂ ਜਾ ਰਹੀਆਂ ਨੇ। ਉੱਥੇ ਬਹੁ ਗਿਣਤੀ ਜਿਹੜੀ ਸਿੱਖਾਂ ਦੀ ਉਹ ਘਟਾਈ ਜਾ ਰਹੀ ਹੈ, ਅਤੇ ਉੱਥੇ ਜਿਹੜਾ ਸੀ ਉਹਨਾਂ ਨੂੰ ਫਿਰ ਉਹ ਜਾ ਕੇ ਉਹਦੇ ਨਾਲ ਸਰਕਾਰਾਂ ਦੀ ਚੋਣ ਜਿਹੜੀ ਇਫੈਕਟ ਹੁੰਦੀ ਹੈ। ਇਹ ਨਵਾਂ ਇੱਕ ਮਸਲਾ ਖੜਾ ਹੋਇਆ ਹੋਇਆ, ਤੁਸੀਂ ਹੈਰਾਨ ਹੋਵੋਗੇ। ਹਾਲੇ ਕੱਲੇ ਮੈਨੂੰ ਮੈਸੇਜ ਆਇਆ ਵੀ ਤੁਹਾਡੀ ਵੋਟ ਵੀ, ਦਮਦਮਾ ਸਾਹਿਬ 17 ਸਾਲ ਤੋਂ ਸੇਵਾ ਕਰ ਰਹੇ ਹਾਂ, ਇੱਕ ਸਿਹਾਰੀ ਕਰਕੇ ਮੇਰੇ ਫਾਦਰ ਦੇ ਨਾਮ ਨਾਲ ਮੇਰੀ ਵੋਟ ਵੀ ਕੱਟਤੀ ਲਓ। ਕਮਾਲ ਦੀ ਗੱਲ, ਕਹਿਣ ਤੋਂ ਭਾਵ ਇਹ ਬੜਾ

ਬਹੁਤ ਵੱਡਾ ਸਟੈਂਡ ਲੈਣਾ ਪਿਆ। ਪਰ ਉਹ ਕਹਿੰਦੇ ਜੀ ਸਾਡਾ ਤਿਉਹਾਰ ਅਸੀਂ ਮਨਾਵਾਂਗੇ, ਪਾਣੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੂਰਤੀਆਂ, ਕਈ ਤਰ੍ਹਾਂ ਦੇ ਦੀਵੇ, ਹੋਰ ਕਈ ਤਰ੍ਹਾਂ ਦੀ ਸਮੱਗਰੀ, ਫੁੱਲ, ਹਾਰ, ਨਾਰੀਅਲ ਵਗੈਰਾ ਉਹਨਾਂ ਨੇ, ਉਹ ਮਤਲਬ ਕਹਿਣ ਤੋਂ ਭਾਵ ਸਾਰਾ ਕੁਝ ਗੰਧਲਾ ਕੀਤਾ, ਪਲਿਊਟ ਕੀਤਾ ਸਾਰਾ ਕੁਝ, ਪਰ ਕੋਈ ਨਹੀਂ ਪੁੱਛਦਾ। ਇੱਥੇ ਤੇ ਮਾੜਾ ਜਿਹਾ ਆਪਾਂ ਸਿੱਖ ਕਿੰਨਾ ਕੋਈ ਕਾਰਜ ਕਰਦੀ ਹੈ, ਜਦੀ ਲਾਲਾ ਲਾਲਾ ਹੋ ਜਾਂਦੀ ਹੈ, ਨਾਲੇ ਅਸੀਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ। ਪ੍ਰਬੰਧਕ ਕਮੇਟੀਆਂ ਰੋਜ਼ ਵਾਸਤੇ ਪਾ ਪਾ ਕੇ ਕਹਿ ਰਹੀਆਂ ਨੇ ਵੀ ਭਾਈ ਆਪਾਂ ਸਿਸਟਮ ਨੂੰ ਮੇਨਟੇਨ ਰੱਖੀਏ, ਉਸੇ ਮੁਤਾਬਕ ਕਰੀਏ ਜਿਵੇਂ ਇੱਥੋਂ ਦਾ ਲਾਅ ਹੈ, ਕਾਨੂੰਨ ਹੈ। ਲੋਕ ਚਾਹੁੰਦੇ ਨੇ ਆਪਾਂ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ, ਬੜੇ ਕੇਅਰਫੁਲੀ ਤਰੀਕੇ ਦੇ ਨਾਲ, ਬੜੇ ਧਿਆਨ ਦੇ ਨਾਲ ਆਪਾਂ ਰਹਿ ਰਹੇ ਹਾਂ। ਪਰ ਫਿਰ ਵੀ ਜੇ ਕਿਤੇ ਕੋਈ ਮਾੜਾ ਮੋਟਾ ਹੁੰਦਾ ਫਿਰ ਮੀਡੀਆ ਉਹਨੂੰ ਤੂਲ ਬੜੀ ਦਿੰਦਾ, ਪਰ ਉੱਥੇ ਤੁਸੀਂ ਸਾਰਾ ਕੁਝ ਦੇਖਦੇ ਹੋ। ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਛੱਠ ਪੂਜਾ ਮਨਾਉਣ ਲੱਗ ਪਏ, ਛੱਠਵੀਂ ਜਿਹੜੀ ਤਰੀਕ ਹੈ ਉਹਦੇ 'ਤੇ ਖਾਸ ਤਰ੍ਹਾਂ ਦੀ ਪੂਜਾ ਹੁੰਦੀ ਹੈ, ਉਹ ਸਾਰਾ ਕੁਝ, ਪਰ ਇਹ ਪੰਜਾਬ ਦੇ ਵਿੱਚ ਨਹੀਂ ਸੀਗਾ। ਹੁਣ ਮੈਂ ਸਿਰਫ ਤੁਹਾਡੇ ਸਾਹਮਣੇ ਇਹ ਬੇਨਤੀ ਕਰ ਰਿਹਾ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਇਹਦੇ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਭਰਮਾਂ ਦੇ ਵਿੱਚ ਨੇ ਜਿਹੜੇ ਛੇਵੀਂ ਤਿੱਥ ਨੂੰ ਵੀ ਮਨਾਉਂਦੇ ਨੇ। ਔਰ ਅੱਗੇ ਲਿਖਦੇ ਨੇ, ਕਹਿੰਦੇ ਭਾਈ ਉਤਮ ਉੱਚਾ ਪਾਰ ਬ੍ਰਹਮ ਗੁਣ ਅੰਤ ਨਾ ਜਾਣੈ ਸੇਖ। ਉਹ ਪਰਮਾਤਮਾ ਸਾਰਿਆਂ ਤੋਂ ਉੱਤਮ ਹੈ, ਸਾਰਿਆਂ ਤੋਂ ਉੱਚਾ ਹੈ, ਪਾਰ ਬ੍ਰਹਮ ਉੱਚਾ, ਉਹਦੇ ਤੋਂ ਕੋਈ ਉੱਚਾ ਨਹੀਂ ਹੈ। ਬਹੁਤ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਪਰਮਾਤਮਾ ਤੋਂ ਉੱਚੇ ਬਣਨ ਦੀ, ਪਰ ਉਹ ਸਫਲ ਨਹੀਂ ਹੋਏ। ਪਰਮਾਤਮਾ ਜੈਸਾ ਬਣਨ ਦਾ ਯਤਨ ਕੀਤਾ ਪਰ ਉਹਨਾਂ ਨੂੰ ਅਸਫਲਤਾ ਮਿਲੀ। ਕਹਿੰਦੇ ਉਹਦੇ ਗੁਣਾਂ ਦਾ ਵੀ ਅੰਤ ਨਹੀਂ ਕੋਈ ਜਾਣ ਸਕਦਾ। ਇੱਥੇ ਸ਼ਬਦ ਆਇਆ ਸ਼ੇਖ, ਸ਼ੇਖ ਸ਼ਬਦ ਬਾਣੀ 'ਚ ਕਈ ਰੂਪਾਂ 'ਚ ਆਇਆ। ਇੱਕ ਤਾਂ ਮੁਸਲਮਾਨਾਂ ਦੇ ਜਿਹੜੇ ਸ਼ੇਖ ਨੇ, ਅਮੀਰ ਨੇ, ਉਹਨਾਂ ਲਈ ਵਰਤਿਆ, ਉਹ ਸ਼ਬਦ ਵੀ ਆਏ ਨੇ ਬਾਣੀ ਦੇ ਵਿੱਚ। ਇੱਕ ਸ਼ਬਦ ਜਿਵੇਂ ਬਾਬਾ ਫਰੀਦ ਜੀ ਦੇ ਨਾਲ ਆਉਂਦਾ ਸ਼ੇਖ ਫਰੀਦ, ਉਸ ਕੰਸੈਪਟ 'ਚ ਵੀ ਆਇਆ। ਪਰ ਇੱਥੇ ਸ਼ੇਖ ਤੋਂ ਭਾਵ ਸ਼ੇਸ਼ ਨਾਗ ਹੈ, ਹਿੰਦੂਇਜ਼ਮ ਦੇ ਵਿੱਚ ਸ਼ੇਸ਼ ਨਾਗ ਹੈ। ਔਰ ਚਲੋ ਵਿਸ਼ਨੂੰ ਜੀ ਦਾ ਉਹਦੇ 'ਤੇ ਜਿਸ ਤਰੀਕੇ ਦੇ ਨਾਲ ਮੰਨਿਆ ਗਿਆ, ਉਹਦੀਆਂ ਹਜ਼ਾਰਾਂ ਲੱਖਾਂ ਜੀਭਾਂ ਮੰਨੀਆਂ ਗਈਆਂ ਨੇ। ਇਸ ਤਰ੍ਹਾਂ ਦਾ ਕਹਿਆ ਗਿਆ ਵੀ ਉਹ ਸ਼ੇਸ਼ ਨਾਗ ਹੈ ਜਿਹੜੀਆਂ ਉਹਦੀਆਂ ਹਜ਼ਾਰਾਂ ਲੱਖਾਂ ਜੀਭਾਂ ਨੇ, ਉਹ ਆਪਣੀ ਇੱਕ ਜੀਭ ਦੇ ਨਾਲ ਪਰਮਾਤਮਾ ਦੇ ਹਜ਼ਾਰਾਂ ਹੀ ਨਾਮ ਲੈਂਦਾ, ਨਵੇਂ ਤੋਂ ਨਵੇਂ ਨਾਮ ਲੈਂਦਾ, ਪਰ ਫਿਰ ਵੀ ਅੰਤ ਨਹੀਂ ਪਾ ਸਕਿਆ। ਜਿਹਨੂੰ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ ਵੀ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਆਪਾਂ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਵੀ ਪੜ੍ਹਦੇ ਹਾਂ, ਉਹ ਵੀ ਭੇਦ ਨਹੀਂ ਪਾ ਸਕਿਆ ਉਸ ਪਰਮਾਤਮਾ ਦਾ। ਸ਼ੇਸ਼ ਨਾਗ ਦਾ ਜ਼ਿਕਰ ਹੈ, ਕਹਿੰਦੇ ਉਤਮ ਉੱਚਾ ਪਾਰ ਬ੍ਰਹਮ ਗੁਣ ਅੰਤ ਨ ਜਾਣੈ ਸੇਖ। ਵਿਸ਼ੇ ਦੇ ਮੁਤਾਬਕ ਸ਼ੇਖ ਦਾ ਅਰਥ ਹੈ ਮੁਸਲਮਾਨਾਂ ਵਾਲੇ ਸ਼ੇਖ ਨਹੀਂ ਹੈ, ਅਮੀਰ ਉਹਨਾਂ ਤੋਂ ਨਹੀਂ ਹੈ ਸ਼ੇਖਾਂ ਤੋਂ, ਸ਼ੇਸ਼ ਨਾਗ ਤੋਂ ਜ਼ਿਕਰ ਹੈ, ਕਿਉਂਕਿ ਵਿਸ਼ਾ ਚੱਲ ਰਿਹਾ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਦੀ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਨਾਮ ਲੈ ਕੇ। ਅਗਲੀਆਂ ਪੰਕਤੀਆਂ 'ਚ ਹੋਰ ਕਲੀਅਰ ਕਰਤਾ, ਬਿਲਕੁਲ ਸਪਸ਼ਟ ਕਰਤਾ। ਸਭ ਕਹਿਣ ਲੱਗੇ ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ। ਹੁਣ ਇਹ ਨਾਮ ਲਏ ਨੇ ਕੁਝ ਰਿਸ਼ੀਆਂ ਮੁਨੀਆਂ ਦੇ, ਜਿਵੇਂ ਨਾਰਦ ਮੁਨੀ ਹੈ, ਨਾਰਦ ਉਹਦਾ ਨਾਮ ਹੈ, ਇਹ ਬ੍ਰਹਮਾ ਦਾ ਪੁੱਤਰ ਮੰਨਿਆ ਗਿਆ। ਖਿਮਾ ਕਰਨਾ, ਇਹ ਅੱਜ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਕਹਿਣ ਤੋਂ ਭਾਵ ਇਹਨਾਂ ਗੱਲਾਂ ਦੇ ਵਿੱਚ ਯਕੀਨ ਬਣਨਾ ਹੀ ਨਹੀਂ ਹੈ, ਔਰ ਇਹ ਗੱਲਾਂ ਯਕੀਨ ਵਾਲੀਆਂ ਹੈ ਵੀ ਨਹੀਂ, ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਹੈ। ਜਿਹੜਾ ਨਾਰਦ ਮੁਨੀ ਹੈ, ਬੜਾ ਇਹ ਮੁਨੀ ਹੈ, ਵੈਸੇ ਸ਼ਰਾਰਤੀ ਕਿਸਮ ਦਾ ਮੰਨਿਆ ਇਹਨੂੰ। ਇਹ ਜਿਹੜਾ ਨਾਰਦ ਮੁਨੀ ਹੈ, ਇਹ ਦੇਵਤਿਆਂ ਤੇ ਦੂਜੇ ਪਾਸੇ ਦੋਨਾਂ ਪਾਸੇ ਜਿਹਨੂੰ ਆਪਾਂ ਚੁਗਲੀ ਕਹਿੰਦੇ ਹਾਂ, ਚੁਗਲੀ ਵੀ ਕਰਦਾ ਹੈ, ਉੱਧਰ ਵੀ ਉਂਗਲ ਲਾ ਦਿੰਦਾ, ਉੱਧਰ ਵੀ ਉਂਗਲ ਲਾ ਦਿੰਦਾ, ਲੜਾਈਆਂ ਪਵਾ ਕੇ ਖੁਸ਼ ਹੁੰਦਾ, ਇਹਦਾ ਸੁਭਾਅ ਹੀ ਐਸਾ ਹੈ, ਮੁਨੀ ਹੈ ਨਾ ਨਾਰਦ ਮੁਨੀ। ਜਿਹੜਾ ਆਪਣੇ ਦੇ ਵਿੱਚ ਵੀ ਬੰਦਾ ਇੱਦਾਂ ਦੀਆਂ ਗੱਲਾਂ ਜਿਹੀਆਂ ਕਰੇ, ਉਹਨੂੰ ਆਪਾਂ ਕਹਿੰਦੇ ਨਾਰਦ ਮੁਨੀ ਹੈ। ਨਾਰਦ ਮੁਨੀ ਜਿਹੜਾ ਕੋਈ ਬਹੁਤਾ ਵਧੀਆ ਉਹਦਾ ਜਿਹੜਾ ਸੀ ਕੋਈ ਉਦਾਹਰਣ ਨਹੀਂ ਹੈਗੀ ਇਹ, ਜਾਂ ਕੋਈ ਵਧੀਆ ਛਵੀ ਨਹੀਂ ਲੋਕਾਂ ਦੇ ਵਿੱਚ, ਚੁਗਲੀਆਂ ਲਾਉਣ ਵਾਲਾ, ਭੜਕਾਉਣ ਵਾਲਾ, ਉਂਗਲਾਂ ਲਾਉਣ ਵਾਲਾ, ਇਹ ਜਿਹੜਾ ਨਾਰਦ ਮੁਨੀ ਹੈ ਇਹਨੂੰ ਉਹਨਾਂ ਦੇ ਮੁਤਾਬਕ ਬ੍ਰਾਹਮਾ ਦਾ ਪੁੱਤਰ ਮੰਨਿਆ। ਗੁਰਮੁਖ ਪਿਆਰਿਓ, ਹੈਰਾਨਗੀ ਹੁੰਦੀ ਹੈ, ਜਿਹੜਾ ਬ੍ਰਾਹਮਾ ਦਾ ਪੁੱਤਰ ਹੈ ਨਾ, ਇਹਦੀ ਮਾਂ ਦਾ ਨਾਮ ਕੀ ਹੈ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਹੋਵੇਗਾ। ਬ੍ਰਾਹਮਾ ਦੇ ਪੱਟ 'ਚੋਂ ਪੈਦਾ ਹੋਇਆ ਹੈ, ਪੱਟ ਦੇ ਵਿੱਚੋਂ ਕੋਈ ਬੱਚਾ ਪੈਦਾ ਹੋ ਸਕਦਾ ਹੈ? ਪੱਟ ਦੇ ਵਿੱਚੋਂ, ਕਿਉਂਕਿ ਉਹਨਾਂ ਦੇ ਮੁਤਾਬਕ ਤਾਂ ਜਿਹੜੇ ਚਾਰ ਵਰਨ ਨੇ ਉਹਨਾਂ ਦਾ ਵੀ ਦੇਖਦੇ ਹਾਂ ਵੀ ਕੋਈ ਮੂੰਹ 'ਚੋਂ ਪੈਦਾ ਹੋਇਆ, ਕੋਈ ਢਿੱਡ 'ਚੋਂ ਪੈਦਾ ਹੋਇਆ,

ਕੋਈ ਪੈਰਾਂ 'ਚੋਂ ਪੈਦਾ ਹੋਇਆ, ਕੋਈ ਕਿਤੋਂ ਪੈਦਾ ਹੋਇਆ, ਉਹਨਾਂ ਦਾ ਜਿਹੜਾ ਸੀ ਇਸ ਤਰ੍ਹਾਂ ਦਾ ਕਨਸੈਪਟ ਹੈ। ਪਰ ਗੁਰਮਤ ਮੁਤਾਬਕ ਇਹ ਗੱਲਾਂ ਹੋ ਹੀ ਨਹੀਂ ਸਕਦੀਆਂ। ਇੱਥੇ ਤਾਂ ਮਾਤ ਪਿਤਾ ਬਿਨ ਬਾਲ ਨਾ ਹੋਏ, ਬਿੰਬ ਬਿਨਾਂ ਕੈਸੇ ਕੱਪੜੇ ਧੋਏ। ਅੱਜ ਤਾਂ ਸਾਇੰਸ ਵੀ ਇਹ ਕਲੀਅਰ ਕਰਦੀ ਹੈ ਵੀ ਮਾਤਾ ਪਿਤਾ ਦੇ ਸੁਮੇਲ ਤੋਂ ਬਿਨਾਂ ਬੱਚੇ ਦਾ ਜਨਮ ਸੋਚਿਆ ਵੀ ਨਹੀਂ ਜਾ ਸਕਦਾ। ਨਰ ਤੇ ਮਾਦਾ ਜ਼ਰੂਰੀ ਹੈ। ਮੈਂ ਉਸ ਪਾਸੇ ਥੋੜ੍ਹਾ ਸੰਕੋਚਮੇ ਜਿਹੇ ਸ਼ਬਦਾਂ 'ਚ ਬੇਨਤੀ ਕਰਾਂਗਾ, ਪਰ ਉਹਨਾਂ ਦੇ ਮੁਤਾਬਕ, ਹਿੰਦੂ ਮਿਥਿਹਾਸ ਦੇ ਮੁਤਾਬਕ ਇਹ ਮੰਨਿਆ ਵੀ ਬ੍ਰਾਹਮਾ ਦੇ ਪੱਟ 'ਚੋਂ ਨਾਰਦ ਮੁਨੀ ਪੈਦਾ ਹੋਇਆ। ਹੁਣ ਮੈਨੂੰ ਨਹੀਂ ਪਤਾ, ਨਾ ਆਪਾਂ ਇਹ ਚੱਕਰ 'ਚ ਪੈਣਾ ਵੀ ਕਿਵੇਂ ਨੇ ਗੱਲਾਂ ਇਹ ਬਣੀਆਂ ਹੋਈਆਂ ਨੇ, ਬਣਾਈਆਂ ਹੋਈਆਂ ਨੇ। ਇੱਕ ਨਾ ਅੰਗਰੇਜ਼ ਨੇ ਬਹੁਤ ਵੱਡਾ ਗ੍ਰੰਥ ਲਿਖਿਆ ਸੀ, ਜੌਨ ਡੌਨਸਨ ਨੇ, ਅੰਗਰੇਜ਼ ਲਿਖਾਰੀ ਆ ਉਹਦਾ, ਉਹਦਾ ਨਾਮ ਹੈ ਹਿੰਦੂ ਮਿਥਿਹਾਸ ਕੋਸ। ਉਹ ਆਮ ਮਿਲ ਜਾਂਦਾ, ਸ਼ਾਇਦ ਆਪਣੀ ਇੱਥੇ ਲਾਇਬ੍ਰੇਰੀ 'ਚ ਵੀ ਹੋਵੇ, ਦੇਖ ਲਿਓ ਜੇ ਕਿਸੇ ਦੇ ਮਨ 'ਚ ਇੱਛਾ ਹੋਵੇ। ਉਹ ਅੰਗਰੇਜ਼ ਨੇ ਹਿੰਦੂ ਮਿਥਿਹਾਸ ਕੋਸ਼ ਲਿਖਿਆ, ਔਰ ਉਹਨੂੰ ਤੁਸੀਂ ਰੀਡ ਕਰੋਗੇ, ਪੜ੍ਹੋਗੇ, ਉਹਦੇ ਵਿੱਚ ਉਹਨੇ ਬਹੁਤ ਮਿਹਨਤ ਤੋਂ ਬਾਅਦ, ਵੈਸੇ ਚਾਹੀਦਾ ਤਾਂ ਸੀ ਕਿਸੇ ਸਿੱਖ ਨੂੰ ਲਿਖਿਆ ਜਾਣਾ ਵੀ ਕੁਛ ਸਿੱਖ ਲਿਖਦਾ, ਜਿਹੜੇ ਅਸੀਂ ਅਕਾਲ ਪੁਰਖ ਦੇ ਪੁਜਾਰੀ ਹਾਂ, ਬਹੁਤ ਦੇਰ ਬਾਅਦ ਵਿੱਚ ਵਿਸ਼ਵਾਸ ਨਹੀਂ ਕਰਦੇ, 33 ਕਰੋੜ ਦੇਵੀ ਦੇਵਤਿਆਂ ਦੀ ਕੋਈ ਸਾਡੇ ਵਿੱਚ ਮਾਨਤਾ ਨਹੀਂ, ਅਸੀਂ ਇੱਕ ਪਰਮੇਸ਼ਰ ਨੂੰ ਮੰਨਣ ਵਾਲੇ ਹਾਂ, ਕੋਈ ਸਿੱਖ ਵਿਦਵਾਨ ਲਿਖਦਾ ਤਾਂ ਬਹੁਤ ਚੰਗਾ ਹੁੰਦਾ, ਪਰ ਚੰਗੀ ਤਾਂ ਚੰਗੀ ਗੱਲ ਹੈ ਉਸ ਅੰਗਰੇਜ਼ ਨੇ ਲਿਖਿਆ, ਔਰ ਬਈ ਉਹ ਹਿੰਦੂ ਮਿਥਿਹਾਸ ਕੋਸ, ਉਹਦੇ ਵਿੱਚ ਪੜ੍ਹਿਓ ਇਹਨਾਂ ਦੇ ਬਾਰੇ, ਇਹਨਾਂ ਦੀ ਪੈਦਾਇਸ਼ ਬਾਰੇ, ਇਹਨਾਂ ਦੇ ਬਾਰੇ ਬਹੁਤ ਕੁਝ ਲਿਖਿਆ ਹੋਇਆ। ਮੈਂ ਬੇਨਤੀ ਜਿਹੜੀ ਕਰ ਰਿਹਾ ਸੀ, ਨਾਰਦ ਮੁਨੀ ਜਿਹੜਾ ਹੈ, ਜਿੱਦਾਂ ਦੀ ਇਹਦੀ ਸੋਚ ਹੈ, ਬ੍ਰਾਹਮਾ ਦਾ ਪੁੱਤਰ ਮੰਨਿਆ, ਪੱਟ 'ਚੋਂ ਪੈਦਾ ਹੋਇਆ ਮੰਨਿਆ, ਅਤੇ ਇਹ ਨਾਰਦ ਮੁਨੀ, ਨਾਰਦ ਮੁਨ ਜਨ, ਅੱਗੇ ਕਹਿੰਦੇ ਸੁੱਖ, ਬਿਆਸ, ਇਹ ਸਾਰੇ ਰਿਸ਼ੀ ਨੇ। ਬਿਆਸ ਦਾ ਜ਼ਿਕਰ ਵੀ ਹੈ, ਸੁਖਦੇਵ ਜੀ ਦਾ ਜ਼ਿਕਰ ਆਉਂਦਾ ਉਹਦਾ ਹੈ, ਇਹ ਮਤਲਬ ਸਾਰਿਆਂ ਦਾ ਵੱਖਰਾ ਵੱਖਰਾ ਲੰਮਾ ਟੋੜਾ ਜ਼ਿਕਰ ਆਉਂਦਾ। ਜੇ ਆਪਾਂ ਇਹਨਾਂ ਦੇ ਜਨਮ ਬਾਰੇ, ਇਹਨਾਂ ਦੀ ਪਿਛੋਕੜ ਬਾਰੇ, ਇਹਨਾਂ ਦੀ ਬੈਕਗ੍ਰਾਊਂਡ ਬਾਰੇ ਦੇਖਾਂਗੇ ਤੇ ਨਿਕਲਣਾ ਕੁਝ ਨਹੀਂ ਹੈ, ਸਮਾਂ ਹੀ ਬਿਆਸਤ ਹੈ, ਸਮਾਂ ਹੀ ਨਸ਼ਟ ਹੋਵੇਗਾ, ਕਿਉਂਕਿ ਇਹ ਨਿਰਮੂਲ ਜੀਆਂ ਗੱਲਾਂ ਨੇ, ਕੋਈ ਤੱਤ ਵਾਲੀਆਂ ਗੱਲਾਂ ਨਹੀਂ। ਪਰ ਅਸੀਂ ਤੱਤ ਨੂੰ ਸਮਝਣਾ, ਗੁਰਮਤ ਨੂੰ ਸਮਝਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕਹਿ ਰਹੇ ਨੇ, ਕਹਿੰਦੇ ਭਾਈ ਭਾਵੇਂ ਨਾਰਦ ਮੁਨੀ ਹੈ, ਭਾਵੇਂ ਸੁੱਖ ਹੈ, ਭਾਵੇਂ ਬਿਆਸ ਰਿਸ਼ੀ ਹੋਇਆ, ਜਸ ਗਾਵਤ ਗੋਬਿੰਦ, ਇਹ ਪਰਮਾਤਮਾ ਦਾ ਜਸ ਗਾਉਂਦੇ ਰਹੇ। ਕਿਉਂਕਿ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਹਨਾਂ ਦਾ ਇੱਕ ਆਪਣਾ ਤਰੀਕਾ ਦੀ, ਇਹਨਾਂ ਦੀ ਇੱਕ ਆਪਣੀ ਵਿਧੀ ਸੀ, ਇਹਨਾਂ ਦੀ ਆਪਣੀ ਮਾਨਤਾ ਸੀਗੀ, ਇਸ ਕਰਕੇ ਜਸ ਗਾਵਤ ਗੋਬਿੰਦ। ਪਰ ਸੱਚ ਇਹ ਹੈ ਵੀ ਅੰਤ ਇਹ ਵੀ ਨਹੀਂ ਪਾ ਸਕੇ। ਨਾਰਦ ਮੁਨੀ ਨੇ ਕੀ ਅੰਤ ਪਾਉਣਾ ਸੀ, ਇਹਨੂੰ ਤਾਂ ਹੋਰੇ ਕੰਮਾਂ 'ਚੋਂ ਵਿਹਲ ਨਹੀਂ ਮਿਲੀ, ਤੇ ਬ੍ਰਹਮਾ ਨੇ ਨਹੀਂ ਅੰਤ ਪਾਇਆ। ਬ੍ਰਹਮਾ ਨਾ ਜਾਣਾ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਵਚਨ ਹੈ, ਕਹਿੰਦੇ ਪਰਮੇਸ਼ਰ ਇੰਨਾ ਬੇਅੰਤ ਹੈ, ਔਰ ਉਹਦੇ ਬੇਅੰਤਤਾ ਬਾਰੇ ਆਪਾਂ ਬਾਣੀ ਦੇ ਵਿੱਚ ਥਾਂ ਥਾਂ 'ਤੇ ਪੜ੍ਹਦੇ ਹਾਂ, ਖਾਸ ਕਰਕੇ ਜਪਜੀ ਸਾਹਿਬ ਦੇ ਵਿੱਚ ਤਾਂ ਵਾਰ ਵਾਰ ਜ਼ਿਕਰ ਆਉਂਦਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ ਵਾਲੇ ਬਚਨ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ

जे आपां सुखदेव बारे सुखदेव ते इहदे बारे वेखीए ब्यास रिशी बारे वेखीए बहुत लम्मा चौड़ा जिहड़ा प्रसंग हैगा नारद मुनि दे बारे बहुत लम्मियां चौड़ियां साखियां ने कथावां ने प्रसंग ने पर एक गल जिहड़ी है जस गावत गोविंद साहब कहन लगे रस गीत दे हर स्यों भीधे भगत रचे भगवंत जिहड़े परमेश्वर दे भगत सी भगत ने उन्होंने रस लिया उन्होंने हरी दे नाम दे नाल जुड़ के परमात्मा दे नाम दा रस माणिया आनंद माणिया उहदे विच पूरी तरह बिन्ने गए बिज गए भगत रचे भगवंत भगवंत दी भगवान दी परमेश्वर दी भगती दे विच उन्होंने अपने आप नूं इन्ना क ला लिया इन्ना क जोड़ लिया उन्होंने बाकी परवाही नहीं कीती उन्होंने किसे इस देवी देवतियां दे चक्करां विच पई नहीं नाले भगतां ने परमात्मा दा अंत पाउण वाले पासे तुरना ही नहीं कीता सगों उन्होंने तो उस परमात्मा दे गुण गा गा के आनंद लिया है रस माणिया है जीवन का आनंद माणिया है पर उन्होंने अंत पाउण दी कोशिश कीती नहीं है सानू भी भागां वालियो गुरबाणी च सतगुरु जी ने इशारियां नाल कहा भी तुसी परमात्मा दे गुण गा के अपने जीवन नू सफल बनाओ गुण गा के अपने जीवन नू कामयाब बनाओ रस लाओ जीवन दा आनंद लाओ सवासा नू सफला करो पर अंत पाउण वाले पासे तुसी तुरन दा यतन नहीं करना एक होर कई बारी हो जांदा आ जिहड़ी आपां कथा करदे आं इहदा मतलब भी अंत पाउणा नहीं है कोई कथाकार कोई कथावाचक कोई विद्वान सज्जन परमात्मा दा अंत नहीं पा सकता एक कथा करन दा परपज परमात्मा दा अंत पाउणा कदाचित नहीं है क्योंकि आपां ते बाणी चों पढ़दे आं भगत रविदास साहिब जी दे वचन ने उन्होंने भी आप होर बहुत सारिया थावां ते हाँ एक कथा का परपज है उस परमात्मा दीआं विचारां करनियां उस परमात्मा दे बारे डिस्कस करनी विचार चर्चा करनी और वो किहो जिहा उहदे गुण की ने उहदा कर्म की है कित्थे रहिंदा किवें रहिंदा की करदा की नहीं करदा इन्हां बारे विचार ते कीती जा सकदी है पर उहदा जे कोई आखे भी मैं अंत पाउण दा यतन करां अंत ना किसे ने पाया ना कोई पा सकेगा और ना किसे नूं इस भरम दे विच पैणा चाहीदा है ना किसे नूं अपने आप दे अंदर यह भरम पालना चाहीदा है भी मैं कथा दे नाल उस वाहिगुरु का अंत पावांगा यह कथा दा भाव कीर्तन दा पाठ दा महात्म उहदा गुण गाउणा ही है यह विधान है साडी सिख रहत मर्यादा मुताबक पाठ दा कीर्तन दा कथा दा इस करके कथा कीर्तन सुखदाई तां ही लिखिया महाराज ने यह सुख दा इहदे नाल सुख मिलदा इहदे नाल आनंद मिलदा चलो महाराज इत्थे कह रहे ने कहिंदे मोह मान भ्रम बिन सियो पाई शरण दयाल जदों दयालु परमात्मा की शरण दे विच आ गए दयालु परमात्मा की शरण तक ली उहदी शरण विच आए परमात्मा की शरण विच आउण दा एक बहुत बड़ा फल है वो की है वो देवी देवतियां की शरण विच जाण नाल नहीं हुंदा खिमा करना वो है मोह दा नाश हुंदा मान दा नाश हुंदा भ्रम दा नाश हुंदा जदों आपां प्रभु की शरण विच आने हां इसे करके महाराज ने आख्या सी बई सतगुरे आयो शरण तुहारी इसे करके आख्या सी मन रे प्रभ की शरण विचारो जेहे सिमरत गनका सी उदरी ताको जस उर तारो रहाओ किडे कमाल दे उदाहरण दिते ने उत्थे अटल भयो त्रु जाको सिमरन अर निरभय पद पाया दुख हरता है बिद को स्वामी तय काहे बिसराया फिर हाथी दियां उदाहरणां दे के अजामल पापी दियां उदाहरणां दे दे के सानू समझाउणा कीता हुण इत्थे की है कहिंदे ने मान मोह मान भ्रम तिन्ने मनुख दा नुकसान करदे ने मनुख दी आत्मक तरक्की दे विच बहुत बड़ा रोड़ा जां अड़िका बणदे ने मान भी चंगा नहीं है मोह भी चंगा नहीं है भ्रम भी मनुख लई दुखदाई है इहदा नाश जिन्नी छेती हो सके कर देना चाहीदा भ्रम जिहड़ा बण जाए भ्रम जिहड़ा सी मनुख नूं धर्म तों दूर लै जांदा एक बार गुरु साहिब जी नूं सिखां ने पुछ लिया सी कहिंदे महाराज सच्चे पातशाह जे मन च भ्रम बन जाए तां की करना चाहीदा छेवें पातशाह दे नाले
ਸਾਖੀ ਆਉਂਦੀ ਹੈ, ਪ੍ਰਸੰਗ ਆਉਂਦਾ, ਇੱਕ ਘਟਨਾ ਵਾਪਰਦੀ ਹੈ। ਕੋਈ ਇੱਦਾਂ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ, ਗੁਰੂ ਸਾਹਿਬ ਜੀ ਇੱਦਾਂ ਸੰਗਤ ਨਾਲ ਗੱਲਬਾਤ ਕਰ ਰਹੇ ਸੀ, ਮਹਾਰਾਜ ਨੂੰ ਸਿੱਖ ਪੁੱਛਦੇ ਨੇ, ਜਦੋਂ ਵਾਰ ਵਾਰ ਜ਼ਿਕਰ ਆਇਆ ਵੀ ਭਰਮ ਏਡਾ ਡੇਂਜਰਸ ਹੈ, ਏਡਾ ਖਤਰਨਾਕ ਹੈ, ਏਡਾ ਰੁਕਾਵਟ ਹੈ, ਅਤੇ ਮਨੁੱਖ ਭਰਮੀ ਜਿਹੜਾ ਸੀ ਉਹ ਧਰਮ ਕਮਾ ਨਹੀਂ ਸਕਦਾ। ਕਿਸੇ ਜਗਿਆਸੂ ਨੇ ਪੁੱਛ ਲਿਆ, ਕਹਿੰਦੇ ਮਹਾਰਾਜ ਜੇ ਭਰਮ ਬਣ ਜਾ ਭਰਮ ਦਾ ਕੀ ਕਰਨਾ ਚਾਹੀਦਾ? ਅੱਗਿਓਂ ਸਤਿਗੁਰੂ ਹੱਸ ਕੇ ਕਹਿੰਦੇ, ਭਾਈ ਤੁਸੀਂ ਪਹਿਲਾਂ ਇਸ ਗੱਲ ਦਾ ਜਵਾਬ ਦਿਓ, ਜੇ ਮਨੁੱਖ ਦੀ ਬੁੱਕਲ 'ਚ ਸੱਪ ਆ ਜਾਏ, ਫਨੀਅਰ ਨਾਗ ਆ ਜਾਏ, ਡਰਾਉਣਾ ਜ਼ਹਿਰੀਲਾ ਸੱਪ ਆ ਜਾਏ, ਤਾਂ ਕੀ ਕਰਨਾ ਚਾਹੀਦਾ? ਉਹ ਸਿੱਖ ਮੇਰੇ ਵਰਗੇ ਸੀ, ਆਪਣੇ ਵਰਗੇ, ਉਹਨਾਂ ਨੂੰ ਪਤਾ ਹੀ ਨਹੀਂ। ਉਹ ਕਹਿੰਦੇ ਮਹਾਰਾਜ ਇਹ ਕੋਈ ਗੱਲ ਥੋੜੋ ਬਣੀ ਹੈ, ਅਸੀਂ ਤਾਂ ਤੁਹਾਨੂੰ ਸਵਾਲ ਕੀਤਾ, ਤੁਸੀਂ ਸਾਡੇ ਸਵਾਲ ਦਾ ਜਵਾਬ ਤੇ ਕੀ ਦੇਣਾ? ਤੁਸੀਂ ਉਲਟਾ ਸਾਨੂੰ ਸਵਾਲ ਕਰਤਾ। ਮਹਾਰਾਜ ਸਾਨੂੰ ਸਾਡੇ ਸਵਾਲ ਦਾ ਜਵਾਬ ਤਾਂ ਦਿਓ ਨਾ, ਬਈ ਅਸੀਂ ਤਾਂ ਤੁਹਾਨੂੰ ਪੁੱਛ ਰਹੇ ਹਾਂ, ਤੁਸੀਂ ਉਲਟਾ ਸਾਨੂੰ ਸਵਾਲ ਕਰਤਾ। ਮਹਾਰਾਜ ਹੱਸ ਕੇ ਕਹਿੰਦੇ, ਭਾਈ ਤੁਹਾਡੇ ਸਵਾਲ ਦਾ ਜਵਾਬ ਹੀ ਤੁਹਾਨੂੰ ਦੇਵਾਂਗੇ, ਪਹਿਲਾਂ ਦੱਸੋ ਤੇ ਸਹੀ ਵੀ ਜੇ ਸੱਪ ਆ ਜਾ ਤੁਹਾਡੀ ਬੁੱਕਲ ਦੇ ਵਿੱਚ, ਤੁਸੀਂ ਬੈਠੇ ਆ, ਆਪਾਂ ਕਿਤੇ ਕਮਰੇ 'ਚ ਲੇਟੇ ਹਾਂ, ਤੇ ਮੰਨ ਲਓ ਕਿਤੋਂ ਛੱਡਣ ਲਈ ਅਚਾਨਕ ਕੋਈ ਜ਼ਹਿਰੀਲਾ ਸੱਪ ਨਹੀਂ ਯਾਰ ਨਾਗ ਆ ਜਾਏ, ਤੇ ਕੀ ਕਰਨਾ ਚਾਹੀਦਾ? ਅਸੀਂ ਤੁਹਾਨੂੰ ਜਵਾਬ ਦੇਵਾਂਗੇ ਮਹਾਰਾਜ ਕਹਿੰਦੇ। ਉਹ ਕਹਿੰਦੇ ਮਹਾਰਾਜ ਕਰਨਾ ਕੀ ਚਾਹੀਦਾ? ਸੋਚਣਾ, ਕਿਸੇ ਨੂੰ ਫੋਨ ਕਰਕੇ ਪੁੱਛਣਾ, ਮੈਂ ਆਪਾਂ ਕਿਤੇ ਕਿਸੇ ਦੀ ਸਲਾਹ ਲੈਣੀ ਹੈ? ਬੰਦਾ ਇੱਕਦਮ ਭਗਾ ਕੇ ਪਰਾ ਮਾਰਦਾ ਵੀ ਡੰਗ ਨਾ ਦੇਵੇ। ਜੇ ਆਪਾਂ ਕੁਝ ਸੈਕਿੰਡ ਵੀ ਸੋਚਣ ਲੱਗ ਪਏ ਵੀ ਕੀ ਕਰੀਏ ਹੁਣ ਇਹਦਾ, ਕਿਸੇ ਨੂੰ ਪੁੱਛ ਲਈਏ ਆਵਾਜ਼ ਮਾਰ ਕੇ, ਇੰਨੇ ਨੂੰ ਉਹਨੇ ਡੰਗ ਮਾਰ ਦੇਣਾ, ਇੰਨੇ ਨੂੰ ਉਹਨੇ ਡੱਸ ਲੈਣਾ, ਤੇ ਮਨੁੱਖ ਦੀ ਮ੍ਰਿਤਿਉ ਪੱਕੀ ਹੈ, ਮੌਤ ਪੱਕੀ ਹੈ ਸੱਪ ਦੇ ਡੰਗੇ ਦਾ। ਉਹਨਾਂ ਸਮਿਆਂ 'ਚ ਤਾਂ ਇਲਾਜ ਵੀ ਨਹੀਂ ਸੀ ਇਸ ਤਰ੍ਹਾਂ ਦਾ ਹੁੰਦਾ। ਤੇ ਫਿਰ ਮਹਾਰਾਜ ਨੂੰ ਕਹਿਣ ਲੱਗੇ, ਸਤਿਗੁਰੂ ਸਾਡੇ ਸਵਾਲ ਦਾ ਜਵਾਬ? ਗੁਰੂ ਸਾਹਿਬ ਕਹਿੰਦੇ, ਮਿਲਿਆ ਨਹੀਂ? ਕਹਿੰਦੇ, ਜੀ ਦਊਂਗੇ ਤਾਂ ਹੀ। ਮਹਾਰਾਜ ਕਹਿੰਦੇ, ਇਹੀ ਤਾਂ ਜਵਾਬ ਹੈ ਤੁਹਾਡਾ, ਉਹ ਸਾਡੇ ਵਰਗੇ ਸੀ, ਆਪਣੇ ਵਰਗੇ ਨਾ ਸਮਝ ਆਈ। ਮਹਾਰਾਜ ਕਹਿੰਦੇ, ਭਰਮ ਏਡਾ ਖਤਰਨਾਕ ਹੈ, ਜੇ ਤੁਹਾਡੇ ਮਨ ਦੇ ਵਿੱਚ ਕੋਈ ਭਰਮ ਬਣਦਾ, ਜਿੰਨੀ ਛੇਤੀ ਹੁੰਦਾ ਉਹਨੂੰ ਦੂਰ ਕਰ ਦਿਓ, ਜਿੰਨੀ ਛੇਤੀ ਹੁੰਦਾ ਉਹਨੂੰ ਆਪਣੇ ਤੋਂ ਭਗਾ ਕੇ ਭਰਾ ਮਾਰੋ, ਨਹੀਂ ਭਰਮ ਤੁਹਾਡਾ ਆਤਮਕ ਤੌਰ 'ਤੇ ਨੁਕਸਾਨ ਕਰੇਗਾ। ਤੁਹਾਡੇ ਅੰਦਰ ਭਰਮ ਨੇ ਕਹਿਣ ਤੋਂ ਭਾਵ ਤੁਹਾਨੂੰ ਧਰਮ ਤੋਂ ਦੂਰ ਲੈ ਜਾਣਾ। ਇਸੇ ਕਰਕੇ ਸਾਨੂੰ ਕਿਹਾ ਸੀ ਵੀ ਖਾਲਸਾ ਭਰਮ ਤੋਂ ਦੂਰ ਰਹੇ, ਅਸੀਂ ਕਿਸੇ ਭਰਮ ਦੇ ਵਿੱਚ ਨਹੀਂ ਪੈਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੋਹ ਮਾਨ ਭਰਮ ਬਿਨਸਿਓ, ਮੋਹ ਦਾ ਮਾਨ ਦਾ ਭਰਮ ਦਾ ਨਾਸ਼ ਹੋ ਜਾਂਦਾ, ਪਾਈ ਸ਼ਰਨ ਦਇਆਲ। ਇਹ ਵੀ ਭਰਮ ਹੀ ਹੈ ਵੀ ਅੱਜ ਦਿਨ ਚੰਗਾ ਜਾਂ ਅੱਜ ਦਿਨ ਮਾੜਾ। ਹੁਣ ਜਦੋਂ ਆਪਾਂ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਤੇ ਸਾਨੂੰ ਕੋਈ ਪਰਵਾਹ ਹੀ ਨਹੀਂ ਹੈ ਦਿਨ, ਕੋਈ ਚੰਗਾ ਕੋਈ ਮਾੜਾ, ਅਸੀਂ ਤੇ ਇਸ ਚੀਜ਼ ਦੀ ਵਿਚਾਰੇ ਨਹੀਂ ਕਰਨੀ। ਜਦੋਂ ਪਰਮਾਤਮਾ ਦਾ ਨਾਮ ਲੈ ਕੇ ਸ਼ੁਭ ਕਰਮ ਕਰਨਾ, ਚੰਗਾ ਕੰਮ ਕਰਨਾ, ਤੇ ਸਾਡੇ ਲਈ ਕੋਈ ਮਤਲਬ ਹੀ ਨਹੀਂ ਹੈ। ਜਿਹਨੇ ਚੰਗਾ ਕੰਮ ਕਰਨਾ ਉਹਨੂੰ ਕੋਈ ਪਰਵਾਹ ਹੈਗੀ ਹੈ ਵੀ ਅੱਜ ਏਕਮ ਹੈ, ਦੂਜ ਹੈ, ਤੀਜ ਹੈ, ਚੌਥ ਹੈ, ਪੰਚਮੀ ਹੈ ਜਾਂ ਛੱਠ ਹੈ? ਐਸੀ ਤਾਂ ਕੋਈ ਵਿਚਾਰ ਦੀ ਲੋੜ ਹੀ ਨਹੀਂ ਹੈ। ਜਿਹਨੇ ਪੜ੍ਹਾਈ ਕਰਨੀ ਹੈ, ਜਿਹਨੇ ਸਟੱਡੀ ਕਰਨੀ ਹੈ, ਜਿਹਨੇ ਮਿਹਨਤ ਕਰਨੀ ਹੈ, ਜਿਹਨੇ ਕੋਈ ਚੰਗਾ ਕੰਮ ਕਰਨਾ, ਉਹਨੂੰ ਕੀ ਲੋੜ ਹੈ? ਇਸ ਕਰਕੇ ਕਹਿੰਦੇ ਨੇ, ਚਰਨ ਕਮਲ ਮਨ ਤਨ ਵਸੇ ਹੇ ਦਰਸ਼ਨ ਦੇਖ ਨਿਹਾਲ। ਮਹਾਰਾਜ ਕਹਿੰਦੇ, ਭਾਈ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦੇ ਚਰਨ ਕਮਲ ਵਸ ਗਏ, ਮਨ ਤਨ ਵਸੇ ਔਰ ਦਰਸ਼ਨ ਦੇਖ ਕੇ ਉਹ ਨਿਹਾਲ ਹੁੰਦੇ ਨੇ, ਲਾਭ ਮਿਲੇ ਤੋਟਾ ਹਿਰੈ ਸਾਧ ਸੰਗ ਲਿਬਲਾਏ। ਅਖੀਰਲੀਆਂ ਦੋ ਪੰਕਤੀਆਂ ਨੇ ਬੜੇ ਧਿਆਨ ਨਾਲ ਸੁਣਿਓ, ਛੇਵੀਂ ਤਿਥ ਦੇ ਪ੍ਰਥਾਏ। ਲਾਭ ਮਿਲੇ, ਉਹਨਾਂ ਨੂੰ ਲਾਭ ਹੁੰਦਾ ਆਤਮਕ, ਉਹਨਾਂ ਨੂੰ ਬਹੁਤ ਵੱਡਾ ਪ੍ਰੋਫਿਟ ਹੁੰਦਾ ਆਤਮਕ। ਲਾਹਾ ਮਿਲਦਾ ਉਹਨਾਂ ਨੂੰ ਜਦੋਂ ਕੋਈ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ, ਮੋਹ ਮਾਣ ਭਰਮ ਤੋਂ ਉਹਦਾ ਨਾਸ਼ ਹੋ ਜਾਂਦਾ, ਉਹਨੂੰ ਐਸਾ ਲਾਭ ਮਿਲਦਾ। ਜਿਹੜੇ ਉਹਦੇ ਸ਼ੁਭ ਗੁਣ ਨਾਸ਼ ਹੋਏ ਹੁੰਦੇ ਨੇ, ਉਹਦਾ ਆਤਮਕ ਖਜ਼ਾਨਾ ਖਰਾਬ ਹੋਇਆ ਹੁੰਦਾ, ਉਹਦਾ ਸਮਾਂ ਬਰਬਾਦ ਹੋਇਆ ਹੁੰਦਾ, ਉਹ ਜਿਹੜਾ ਉਹਨੂੰ ਤੋਟਾ ਪਿਆ ਹੁੰਦਾ ਸੰਗਤ ਜੀ, ਉਹ ਵੀ ਪੂਰਾ ਹੋ ਜਾਂਦਾ। ਦੋ ਚੀਜ਼ਾਂ ਨੇ, ਇੱਕ ਤਾਂ ਲਾਭ ਮਿਲਣਾ, ਇੱਕ ਜਿਹੜਾ ਪਹਿਲਾਂ ਸਾਡਾ ਨੁਕਸਾਨ ਹੋਇਆ ਹੋਇਆ ਉਹ ਪੂਰਾ ਹੋਣਾ, ਉਹ ਵੀ ਬੜਾ ਜ਼ਰੂਰੀ ਹੁੰਦਾ। ਕਈ ਵਾਰੀ ਇਹ ਹੁੰਦਾ ਵੀ ਘਾਟਾ ਪੈ ਗਿਆ, ਉਹ ਤਾਂ ਨਹੀਂ ਪੂਰਾ ਹੋਇਆ ਪਰ ਅੱਗੇ ਵਾਸਤੇ ਸਾਨੂੰ ਠੀਕ ਹੈ, ਪਰ ਇੱਕ ਵਾਰੀ ਇਹ ਹੁੰਦਾ ਵੀ ਜਿਹੜਾ ਘਾਟਾ ਪਿਆ ਲੋਸ ਹੋਇਆ ਉਹ ਵੀ ਪੂਰਾ ਹੋ ਗਿਆ ਤੇ ਹੁਣ ਸਾਨੂੰ ਲਾਭ ਵੀ ਮਿਲਣ ਲੱਗ ਗਿਆ। ਮਹਾਰਾਜ ਕਹਿੰਦੇ, ਜਿਹੜਾ ਮਨੁੱਖ ਇਸ ਤਿੱਥ ਦੇ ਚੱਕਰ ਵਿੱਚ ਨਹੀਂ ਪੈਂਦਾ, ਪਰਮਾਤਮਾ ਦੀ ਸ਼ਰਨ ਤੱਕਦਾ, ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਵਸਾਉਂਦਾ,
ਤੇ ਪਰਮਾਤਮਾ ਦੇ ਨਿਰਮਲ ਭੈ ਵਿੱਚ ਜਿਹੜਾ ਸੀ ਜੀਵਨ ਜਿਉਂਦਾ ਹੈ, ਪਰਮਾਤਮਾ ਦੇ ਚਰਨ ਕਮਲਾਂ ਨੂੰ ਹਿਰਦੇ ਚ ਵਸਾ ਲੈਂਦਾ ਹੈ, ਸਾਧ ਸੰਗਤ ਵਿੱਚ ਬੈਠਦਾ ਹੈ, ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਨਾਲ ਲਿਵ ਲਾਉਂਦਾ, ਉਹਨੂੰ ਲਾਭ ਵੀ ਮਿਲਦਾ, ਉਹਦਾ ਜਿਹੜਾ ਨੁਕਸਾਨ ਹੋਇਆ ਉਹ ਵੀ ਪੂਰਾ ਹੋ ਜਾਂਦਾ। ਆਪਾਂ ਸਾਰੇ ਹੀ ਚਾਹੁੰਦੇ ਹਾਂ ਵੀ ਸਾਡਾ ਨੁਕਸਾਨ ਨਾ ਹੋਵੇ, ਫਿਰ ਅਸੀਂ ਸਾਰੇ ਹੀ ਚਾਹੁੰਦੇ ਵੀ ਜਿਹੜਾ ਨੁਕਸਾਨ ਹੋ ਗਿਆ ਉਹਦੀ ਪੂਰਤੀ ਹੋ ਜਾਏ, ਉਹ ਪੂਰਾ ਹੋ ਜਾਏ, ਇਨ ਫਿਊਚਰ ਸਾਨੂੰ ਪ੍ਰੋਫਿਟ ਹੋਵੇ। ਉਹਦਾ ਤਰੀਕਾ ਕੀ ਹੈ? ਸਤਿਗੁਰੂ ਅੱਜ ਛੇਵੀਂ ਤਿੱਥ ਦੇ ਪ੍ਰਥਾਏ ਇਹ ਦੱਸ ਰਹੇ ਨੇ, ਸਮਝਾ ਰਹੇ ਨੇ। ਸ਼ਬਦ ਦੀ ਅਖੀਰਲੀ ਪੰਕਤੀ ਆ ਪੌੜੀ ਦੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ। ਖਾਟ ਖਜ਼ਾਨਾ, ਅਸਲੀ ਖਜ਼ਾਨਾ ਜਿਹੜਾ, ਅਸਲੀ ਧਨ ਜਿਹੜਾ ਉਹ ਇਕੱਠਾ ਕਰ ਲਿਆ, ਗੁਣਾ ਰੂਪੀ ਖਜ਼ਾਨਾ, ਗੁਣ ਨਿਧ ਹਰੇ, ਪਰਮਾਤਮਾ ਦੇ ਜਿਹੜੇ ਗੁਣ ਨੇ, ਨਾਨਕ ਨਾਮ ਧਿਆਏ। ਇੱਥੇ ਨਾਨਕ ਤੇ ਥੋੜਾ ਜਿਹਾ ਵਿਸ਼ਰਾਮ ਦੇਣਾ, ਅਰਧ ਵਿਸ਼ਰਾਮ, ਇੱਥੇ ਨਾਨਕ ਨਾਮ ਇਕੱਠਾ ਜੇ ਉਚਾਰਨ ਕਰਦੇ ਹਾਂ ਤੇ ਇਹ ਥੋੜਾ ਜਿਹਾ ਫਰਕ ਪੈ ਜਾਂਦਾ ਇਹਦੇ ਅਰਥਾਂ ਚ। ਨਾਨਕ ਨਾਮ ਨਹੀਂ ਹੈ, ਨਾਨਕ ਗੁਰੂ ਨਾਨਕ ਨਾਮ ਦੀ ਮੋਹਰ ਲਗਾ ਕੇ ਪੰਚਮ ਪਾਤਸ਼ਾਹ ਜੀ ਕਹਿ ਰਹੇ ਵੀ ਪਰਮਾਤਮਾ ਦਾ ਨਾਮ ਤੇ ਆਉਣਾ। ਉਹ ਗੱਲ ਵੱਖਰੀ ਹੈ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਪਰਮਾਤਮਾ ਸਰੂਪ ਮੰਨਦੇ ਹਾਂ, ਪਰਮੇਸ਼ਰ ਸਰੂਪ ਮੰਨਦੇ ਹਾਂ, ਅਸੀਂ ਨਾਨਕ ਨਾਮ ਦਾ ਵੀ ਨਾਮ ਜਪਦੇ ਹਾਂ, ਪਰ ਗੁਰੂ ਨਾਨਕ ਸਾਹਿਬ ਨੇ ਕਿਤੇ ਬਾਣੀ 'ਚ ਨਹੀਂ ਆਖਿਆ ਵੀ ਨਾਨਕ ਦਾ ਨਾਮ ਤੇ ਆਉਣਾ ਜਾਂ ਮੇਰਾ ਨਾਮ ਤੇ ਆਉਣਾ। ਮਹਾਰਾਜ ਤੇ ਇਹ ਕਹਿ ਰਹੇ ਨੇ ਵੀ ਨਾਮ ਪਰਮਾਤਮਾ ਦਾ ਤੇ ਆਉਣਾ। ਮੈਂ ਤਾਂ ਨੀਚ ਹਾਂ, ਉਹਨਾਂ ਨੇ ਆਪਣੇ ਆਪ ਨੂੰ ਨੀਚ ਕਿਹਾ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਸਾਹਿਬ ਤੇ ਆਪਣੇ ਆਪ ਨੂੰ ਬਹੁਤ ਨਿਮਾਣਾ ਮੰਨਦੇ ਨੇ, ਬਹੁਤ ਨੀਚ ਮੰਨਦੇ ਨੇ, ਔਗਣਹਾਰਾ ਮੰਨਦੇ ਨੇ, ਢਾਡੀ ਮੰਨਦੇ ਨੇ ਆਪਣੇ ਆਪ ਨੂੰ। ਇਸ ਕਰਕੇ ਖਾਟ ਖਜ਼ਾਨਾ ਗੁਣ ਨਿਧ, ਗੁਣ ਪਰਮਾਤਮਾ ਦੇ ਨੇ, ਨਾਮ ਰੂਪੀ ਖਜ਼ਾਨਾ ਪਰਮਾਤਮਾ ਦਾ, ਔਰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ, ਉਸ ਪਰਮਾਤਮਾ ਦੇ ਨਾਮ ਰੂਪੀ ਖਜ਼ਾਨੇ ਨੂੰ ਇਕੱਠਾ ਕਰਨਾ, ਉਹ ਕਿਵੇਂ ਹੋਵੇਗਾ? ਉਹਦਾ ਇੱਕੋ ਹੀ ਇੱਕ ਤਰੀਕਾ ਹੈ, ਉਹ ਹੈ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦੀ ਸਾਧਨਾ ਕਰਨੀ ਹੈ, ਉਸ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਹੈ। ਨਾਨਕ ਨਾਮ ਧਿਆਏ ਕਿਹਾ ਮਹਾਰਾਜ ਨੇ, ਤੇ ਨਾਮ ਧਿਆਉਣਾ ਵੀ ਕਿਹਦਾ? ਉਸ ਪਰਮੇਸ਼ਰ ਦਾ ਜਿਹਦੇ ਅਨੇਕਾਂ ਨਾਮ ਨੇ, ਜਿਹਦਾ ਕੋਈ ਇੱਕ ਖਾਸ ਨਾਮ ਨਹੀਂ ਹੈ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਿੱਡੇ ਕੀਮਤੀ ਬਚਨ ਨੇ, ਕਿੰਨੇ ਨਾਮ ਨੇ ਉਸ ਪਰਮਾਤਮਾ ਦੇ, ਸੈਂਕੜੇ ਨਾਮ ਨੇ, ਹਜ਼ਾਰਾਂ ਨਾਮ ਨੇ, ਕਿਰਤਮ ਨਾਮ ਨੇ ਸਾਰੇ ਉਹਦੇ, ਉਹਦੀ ਕਿਰਤ ਦੇ ਮੁਤਾਬਕ ਨਾਮ ਜਿਹੜੇ ਨੇ ਉਹ ਮੰਨ ਲਏ ਗਏ ਨੇ, ਪਰ ਸਤ ਨਾਮ ਤੇਰਾ ਪਰਾ ਪੂਰਬਲਾ। ਇਸ ਕਰਕੇ ਗੁਰੂ ਸਾਹਿਬ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਦੇ ਰਾਹੀਂ, ਇਸ ਪੌੜੀ ਦੇ ਰਾਹੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਮੈਂ ਫਿਰ ਇੱਕ ਵਾਰ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ, ਸਮਾਂ ਹੋ ਗਿਆ, ਕਿਉਂਕਿ 10 ਤੋਂ ਬਾਅਦ ਭਾਈ ਜਰਨੈਲ ਸਿੰਘ ਹੋਰਾਂ ਨੇ ਆਪ ਜੀ ਨੂੰ ਸੰਬੋਧਨ ਹੋਣਾ। ਕੱਲ੍ਹ ਵੀ ਉਹ ਆਏ ਸੀ, ਐਤਵਾਰ ਸੀ, ਦੁਪਹਿਰ ਦੇ ਦੀਵਾਨਾਂ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਨਾਲ ਉਹ ਆਏ, ਉਹਨਾਂ ਨੇ ਆਪ ਜੀ ਦੇ ਨਾਲ ਚੰਦ ਸਮਾਂ ਵਿਚਾਰਾਂ ਦੀ ਸਾਂਝ ਕੀਤੀ, ਤੇ ਅੱਜ ਵੀ ਸ਼ਾਇਦ ਉਹਨਾਂ ਨੇ ਕੁਝ ਸਮਾਂ ਆਪ ਜੀ ਨੂੰ ਸੰਬੋਧਨ ਹੋਣਾ। ਚਲੋ ਉਹ ਵੀ ਆਪ ਜੀ ਨੇ ਸਰਵਣ ਕਰਨਾ, ਮੇਰੇ ਸਮੇਂ ਦੀ ਸਮਾਪਤੀ ਹੈ। ਮੈਂ ਇੰਨੀ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਜੀ ਨੇ ਸਾਨੂੰ ਉਹਨਾਂ ਭਰਮਾਂ ਚੋਂ ਬਾਹਰ ਕੱਢਿਆ, ਔਰ ਮਨੁੱਖ ਨੂੰ ਇੱਕ ਗੱਲ ਸਮਝਾਈ ਹੈ ਵੀ ਸ਼ੁਭ ਕਰਮ ਕਰਨੇ ਨੇ, ਨੇਕ ਕੰਮ ਕਰਨੇ ਨੇ, ਸਮੇਂ ਦੀ ਵਿਚਾਰ ਇਸ ਤਰ੍ਹਾਂ ਨਹੀਂ ਕਰਨੀ ਵੀ ਇਹ ਸਮਾਂ ਚੰਗਾ ਜਾਂ ਮਾੜਾ, ਸ਼ੁਭ ਹੈ ਜਾਂ ਅਸ਼ੁਭ ਹੈ। ਹਾਂ, ਸਮੇਂ ਦੀ ਵੈਲਿਊ ਨੂੰ ਜ਼ਰੂਰ ਸਮਝਣਾ, ਸਮੇਂ ਦੀ ਕੀਮਤ ਨੂੰ ਜ਼ਰੂਰ ਸਮਝਣਾ, ਸਮਾਂ ਕਿੰਨਾ ਕੀਮਤੀ ਹੈ, ਕਿੰਨਾ ਅਮੋਲਕ ਹੈ। ਸਮੇਂ ਨੂੰ ਨਸ਼ਟ ਨਹੀਂ ਕਰਨਾ, ਸਮੇਂ ਨੂੰ ਬਰਬਾਦ ਨਹੀਂ ਕਰਨਾ, ਸਮੇਂ ਨੂੰ ਖੁੰਝਾਉਣਾ ਨਹੀਂ ਹੈ। ਸਮਾਂ ਇੱਕ ਇੱਕ ਜਿਹੜਾ ਪਲ ਹੈ ਸਾਡਾ, ਇੱਕ ਇੱਕ ਸਵਾਸ ਹੈ ਸਾਡਾ, ਇੱਕ ਇੱਕ ਸੈਕਿੰਡ ਹੈ ਸਾਡਾ, ਉਹ ਬੜਾ ਹੀ ਕੀਮਤੀ ਹੈ। ਜੀਵਨ ਦੇ ਵਿੱਚ ਜਿਹੜਾ ਇੱਕ ਸਮਾਂ ਲੰਘ ਗਿਆ, ਜਿਹੜੀਆਂ ਘੜੀਆਂ ਲੰਘ ਗਈਆਂ, ਜਿਹੜੇ ਪਲ ਲੰਘ ਗਏ, ਉਹ ਮੁੜ ਕੇ ਕਦਾ ਚਿੱਤ ਨਹੀਂ ਆਉਂਦੇ। ਜਿਹੜਾ ਬਚਪਨ ਲੰਘ ਗਿਆ, ਉਹ ਮੁੜ ਕੇ ਥੋੜ੍ਹਾ ਆਉਣਾ। ਜਿਹੜੀ ਜ਼ਬਾਨੀ ਗੁਜ਼ਰ ਗਈ, ਜ਼ੋਰ ਮਾਰਿਆਂ ਵੀ ਨਹੀਂ ਆਉਣੀ। ਪਛਤਾਵਾ ਹੋ ਸਕਦਾ, ਉਹਦੀ ਝੁਰਨਾ ਹੋ ਸਕਦਾ, ਉਹਦਾ ਜਵਾਨੀ ਜਿਹੜੀ ਹੈ, ਉਸ ਤੋਂ ਬਾਅਦ ਬੁਢੇਪਾ, ਬੁਢੇਪੇ ਤੋਂ ਬਾਅਦ ਤਾਂ ਕੁਝ ਵੀ ਨਹੀਂ ਨਾ ਹੋਣਾ। ਇਸ ਕਰਕੇ ਬਾਬਾ ਜੀ ਨੇ ਬਾਣੀ 'ਚ ਵੀ ਆਖਿਆ ਸੀ
ਬਈ ਜੋਬਨ ਜਾਂਦੇ ਨਾ ਡਰਨ, ਜੇ ਸ਼ਹਿ ਪ੍ਰੀਤ ਨਾ ਜਾਏ ਫਰੀਦਾ, ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁੰਮ ਲਾਏ। ਮਹਾਰਾਜ ਨੇ ਆਖਿਆ ਸੀ ਵੀ ਜੇ ਜਵਾਨੀ ਹੈ ਜਿਹੜਾ ਬਹੁਤ ਸੁਨਹਿਰੀ ਇੱਕ ਟਾਈਮ ਹੈ ਵਕਤ ਹੈ, ਔਰ ਉਹ ਜੇ ਜਾਂਦਾ ਬੇਸ਼ੱਕ ਚਲਾ ਜਾਏ, ਪਰ ਮੇਰੀ ਜਿਹੜੀ ਪ੍ਰੀਤ ਹੈ ਪ੍ਰਭੂ ਚਰਨਾਂ ਨਾਲ ਉਹ ਨਾ ਜਾਵੇ, ਕਿਉਂਕਿ ਕਿੱਤੀ ਜੋਬਨ ਪ੍ਰੀਤ ਬਿਨ ਲਿਖਿਆ, ਕਿੰਨਿਆਂ ਦੇ ਜੋਬਨ ਪਰਮਾਤਮਾ ਦੀ ਪ੍ਰੀਤ ਤੋਂ ਬਿਨਾਂ ਆਈ ਸੁੱਕ ਗਏ, ਕੁਮਲਾ ਗਏ, ਸਮਾਂ ਉਹਨਾਂ ਦਾ ਲੰਘ ਗਿਆ। ਸਤਿਗੁਰੂ ਕਿਰਪਾ ਕਰਨ ਸਾਡਾ ਉਸ ਤਰ੍ਹਾਂ ਦਾ ਸਮਾਂ ਨਾ ਲੰਘੇ, ਅਸੀਂ ਆਪਣੇ ਸਮੇਂ ਨੂੰ ਸਫਲਾ ਬਣਾਈਏ, ਲਾਹਾ ਲਈਏ, ਉਸ ਸਮੇਂ ਦਾ ਪੂਰਾ ਪੂਰਾ ਲਾਭ ਲਈਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਹਾਂ, ਉਹਨਾਂ ਨੇ ਆਉਣਾ ਸੀ, ਮੈਨੂੰ ਲੱਗਦਾ ਸ਼ਾਇਦ ਆਫਿਸ ਦੇ ਵਿੱਚ ਜ਼ਰੂਰ ਆ ਗਏ ਨੇ, ਉਹ ਇਸ਼ਾਰਾ, ਕਿਉਂਕਿ ਜਦੋਂ ਆਉਣਗੇ ਤਾਂ ਆਪਾਂ ਸਮਾਪਤੀ ਕਰ ਦਿਆਂਗੇ, ਅਤੇ ਉਹਨਾਂ ਚਿਰ, ਕਿਉਂਕਿ ਸ਼ਬਦ ਦੀ ਭਾਵੇਂ ਸਮਾਪਤੀ ਹੈ ਪਰ ਬਾਣੀ ਤਾਂ ਇੰਨੀ ਵਿਸ਼ਾਲ ਹੈ, ਏਡੀ ਮਹਾਨ ਹੈ, ਇਹਦੇ ਇੰਨੇ ਪੱਖ ਨੇ, ਇਹਨੂੰ ਆਪਾਂ ਇੰਨੇ ਐਂਗਲਸ ਤੋਂ, ਇੰਨੇ ਪੱਖਾਂ ਤੋਂ ਵਾਜ ਸਕਦੇ ਹਾਂ, ਵਿਚਾਰ ਸਕਦੇ ਹਾਂ, ਅਤੇ ਫਿਰ ਵੀ ਇਉਂ ਕਹਿ ਸਕਦੇ ਹਾਂ ਵੀ ਇਹਦੇ ਬਾਰੇ ਆਪਾਂ ਪੂਰੀ ਤਰ੍ਹਾਂ ਕਹਿਣ ਦੀ, ਇਉਂ ਨਹੀਂ ਕਹਿ ਸਕਦੇ ਵੀ ਇਹਦਾ ਪੂਰੀ ਵਿਆਖਿਆ ਹੈਗੀ ਹੈ। ਹੁਣ ਮਹਾਰਾਜ ਨੇ ਜਿਹੜਾ ਦੋਸ਼ ਦਿੱਤਾ, ਲਾਭ ਮਿਲਿਆ ਤੋਟਾ ਹੇਰੇ, ਮੈਂ ਇੱਕ ਵਾਰ ਫਿਰ ਥੋੜ੍ਹਾ ਜਿਹਾ ਇਹਦੇ 'ਤੇ ਰਹਿੰਦੇ ਸਮੇਂ ਦੇ ਵਿੱਚ ਚਲੋ ਜ਼ੋਰ ਦੇ ਦਾਂ। ਲਾਭ ਅਸੀਂ ਸਿਰਫ ਧਨ ਦਾ ਹੀ ਮੰਨਦੇ ਹਾਂ, ਜਿੱਥੇ ਸਾਨੂੰ ਚਾਰ ਪੈਸਿਆਂ ਦਾ ਫਾਇਦਾ ਹੋ ਗਿਆ, ਇਹ ਅਸਲ ਵਿੱਚ ਸਾਡੀਆਂ ਨਜ਼ਰਾਂ ਦੇ ਵਿੱਚ ਇਹ ਲਾਭ ਹੈ, ਪਰ ਜਿਹੜੇ ਸਤ ਜਨ ਨੇ, ਗੁਰਮੁਖ ਜਨ ਨੇ, ਭਗਤ ਜਨ ਨੇ, ਉਹ ਇਸ ਚੀਜ਼ ਨੂੰ ਲਾਭ ਨਹੀਂ ਮੰਨਦੇ। ਉਹਨਾਂ ਦੇ ਲਈ ਤਾਂ ਪਰਮਾਤਮਾ ਦਾ ਨਾਮ ਰੂਪੀ ਧਨ ਇਕੱਠਾ ਕਰਨਾ, ਦਾਨ ਪੁੰਨ, ਸੇਵਾ ਸਿਮਰਨ, ਇਹੀ ਲਾਭ ਹੈ, ਇਹੀ ਲਾਹਾ। ਇਸੇ ਕਰਕੇ ਤੇ ਬਾਬਾ ਕਬੀਰ ਸਾਹਿਬ ਨੇ ਕਿਹਾ ਸੀ ਕਿ ਵੀਰ, ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛਾ ਪਛਤਾਹੋਂਗੇ, ਪ੍ਰਾਣ ਜਾਹੇਂਗੇ ਛੂਟ, ਲਾਹਾ। ਔਰ ਇਸ ਲਾਹੇ ਦੇ ਪ੍ਰਤੀ ਮਨੁੱਖ ਨੂੰ ਇਹ ਵੀ ਆਖਿਆ ਵੀ ਲਾਹੇ ਕੋ ਤੂੰ ਢੀਲਾ ਢੀਲਾ, ਹੈ ਨਾ, ਵੀ ਆਹ ਜਿਹੜਾ ਲਾਹਾ ਲੈਣ ਵਾਲੇ ਇਹਦੇ ਵਿੱਚ ਤਾਂ ਢਿੱਲ ਕਰੀ ਜਾਂਦਾ, ਇਹਦੇ ਵਿੱਚ ਆਲਸ ਕਰੀ ਜਾਂਦਾ, ਇਹਦੇ ਵਿੱਚ ਆਪਣੀ ਦੇਰੀ ਕਰੀ ਜਾਂਦਾ, ਸਮਾਂ ਲੰਘਾਈ ਜਾਂਦਾ, ਅਤੇ ਇਸ ਕਰਕੇ ਲਾਹਾ ਅਸਲ ਵਿੱਚ ਇਹੀ ਹੈ। ਤੁਸੀਂ ਤੇ ਗੁਰਮੁਖ ਪਿਆਰੇ ਹੋ, ਰੋਜ਼ ਮਹਾਰਾਜ ਜੀ ਦੇ ਵਚਨ ਪੜ੍ਹਦੇ ਹੋ, ਰਾਤਰੀ ਨੂੰ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰਾਤਰੀ ਦੀ ਬਾਣੀ ਬਖਸ਼ਿਸ਼ ਕੀਤੀ ਹੈ, ਆਪਾਂ ਸੌਣ ਵੇਲੇ ਜਿਹੜੀ ਬਾਣੀ ਦਾ ਪਾਠ ਕਰਦੇ ਹਾਂ, ਔਰ ਸੋਹਿਲਾ ਸਾਹਿਬ ਜੀ ਦੀ ਬਾਣੀ ਹੈ, ਔਰ ਉਸ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਖੀਰ ਦੇ ਵਿੱਚ, ਅਖੀਰਲੀਆਂ ਪੰਕਤੀਆਂ ਦੇ ਵਿੱਚ ਇਹ ਬਿਲਕੁਲ ਕਲੀਅਰ, ਬਿਲਕੁਲ ਸਪਸ਼ਟ ਇਹ ਆਖਿਆ, ਈਹਾ ਖਾਟ ਚੱਲੋ ਹਰ ਲਾਹਾ, ਆਗੈ ਬਸਨ ਸੋਹੇਲਾ। ਜਿਹੜਾ ਅਸਲੀ ਲਾਹਾ ਜਿਹਦੇ ਨਾਲ ਅੱਗੇ ਬਸਣਾ ਰਹਿਣਾ ਸੌਖਾ ਹੋਵੇਗਾ, ਅਗਲਾ ਜੀਵਨ ਆਸਾਨ ਹੋਵੇਗਾ, ਉਹ ਲਾਹਾ ਪਰਮਾਤਮਾ ਦੇ ਨਾਮ ਦਾ ਹੀ ਹੈ। ਉਹ ਆਹ ਲਾਹਾ ਨਹੀਂ ਹੈ ਵੀ ਕਿਤੇ ਕੋਈ ਕੱਪੜਿਆਂ ਦੀ ਸੇਲ ਲੱਗ ਗਈ ਲੈ ਲਓ ਲਾਹਾ, ਬੂਟਾਂ ਦੀ ਸੇਲ ਲੱਗ ਗਈ ਤੇ ਲੈ ਲਓ ਲਾਹਾ, ਅਸੀਂ ਤੇ ਇੱਧਰ ਹੀ ਹਾਂ ਵੀ ਲਾਹਾ ਲੈਣਾ ਚਾਹੀਦਾ, ਕਿਤੇ ਲੰਗਰ ਲੱਗਿਆ ਛਕਣ ਦਾ ਲਾਹਾ ਲੈ ਲਓ, ਵੀ ਲਾਹਾ ਲੈ ਲਓ, ਅਸੀਂ ਇੱਥੇ ਹੀ ਖੜੇ ਹਾਂ, ਸਾਡੀ ਸੋਚ ਸਿਰਫ ਇੰਨੀਓ ਹੈ। ਪਰ ਮਹਾਰਾਜ ਤੇ ਕਹਿੰਦੇ ਨਹੀਂ ਭਾਈ, ਆਹ ਜਿਹੜਾ ਤੁਹਾਨੂੰ ਵਕਤ ਮਿਲਿਆ ਹੈ, ਇਹ ਸਵਾਸਾਂ ਦੇ ਨਾਲ ਪਰਮਾਤਮਾ ਦਾ ਨਾਮ ਜਪ ਕੇ ਲਾਹਾ ਲਵੋ ਲਾਹਾ। ਇਸ ਲਾਹੇ ਨੇ ਹੀ ਜਿਹੜਾ ਸੀ ਤੁਹਾਡਾ ਲੋਕ ਤੇ ਪਰਲੋਕ, ਉਹਦੇ ਵਿੱਚ ਤੁਸੀਂ ਸੌਖੇ ਰਹਿਣਾ। ਜਿਨ੍ਹਾਂ ਨੇ ਲਾਹਾ ਲਿਆ, ਕਿਸੇ ਨੇ ਸੋਨਾ ਇਕੱਠਾ ਕੀਤਾ, ਕਿਸੇ ਨੇ ਚਾਂਦੀ ਇਕੱਠੀ ਕੀਤੀ, ਕਿਸੇ ਨੇ ਹੀਰੇ ਜਵਾਹਰਾਤ ਇਕੱਠੇ ਕਰ ਲਏ, ਕੋਈ ਵੱਡਾ ਵਪਾਰੀ ਬਣ ਗਿਆ, ਕੋਈ ਵੱਡਾ ਜੌਹਰੀ ਬਣ ਗਿਆ, ਕਿਸੇ ਨੇ ਬੜਾ ਧਨ ਇਕੱਠਾ ਕਰ ਲਿਆ, ਪਰ ਸਭ ਕੁਛ ਇੱਥੇ ਹੀ ਛੱਡ ਗਏ, ਇੱਥੇ ਹੀ ਰਹਿ ਗਿਆ, ਲਾਹੇ ਲੂਹੇ ਸਭ ਇੱਥੇ ਹੀ ਰਹਿ ਗਏ, ਕੋਈ ਨਾਲ ਨਹੀਂ ਗਿਆ। ਪਰ ਬਾਬਾ ਕਬੀਰ ਵਰਗੇ ਅਵਤਾਰੀ ਪੁਰਸ਼ਾਂ ਨੇ, ਮਹਾਂਪੁਰਸ਼ਾਂ ਨੇ ਆਪਣੀ ਰਸਨਾ ਚੋਂ, ਆਪਣੀ ਜ਼ਬਾਨ ਚੋਂ ਇਹ ਗੱਲ ਸਪਸ਼ਟ ਆਖੀ, ਦੁਨੀਆਂ ਦੇ ਲੋਕੋ, ਭਾਵੇਂ ਤੁਹਾਡੀਆਂ ਨਜ਼ਰਾਂ 'ਚ ਅਸੀਂ ਗਰੀਬ, ਤੁਹਾਡੀਆਂ ਨਜ਼ਰਾਂ 'ਚ ਅਸੀਂ ਛੋਟੀ ਜਾਤ ਵਾਲੇ, ਤੁਹਾਡੀਆਂ ਨਜ਼ਰਾਂ 'ਚ ਅਸੀਂ ਸ਼ੂਦਰ, ਤੁਹਾਡੀਆਂ ਨਜ਼ਰਾਂ 'ਚ ਅਸੀਂ ਕੁਝ ਨਹੀਂ ਖਟਿਆ ਕਮਾਇਆ, ਪਰ ਸਾਨੂੰ ਇੰਨਾ ਕੁ ਮਾਣ ਹੈ ਆਪਣੇ ਆਪ ਦੇ ਉੱਪਰ, ਇੰਨਾ ਕੁ ਸਾਨੂੰ ਆਪਣੇ ਆਪ ਦੇ ਵਿੱਚ ਖੁਸ਼ੀ ਹੈ ਕਿ ਅਸੀਂ ਛੋਟੀ ਜਾਤਾਂ ਦੇ ਵਿੱਚ ਪੈਦਾ ਹੋ ਕੇ
परमात्मा का नाम जपया है, परमात्मा के नाम का लाहा लिया है। तुसी साड़ी जाति ते बेशक हसी जाओ, मजाक करी जाओ, साड़ी जाति का मुखौल उड़ाई जाओ, पर असी अपनी जाति तो बलिहार जाने हैं। कबीर मेरी जात को सब को हसने हार, कबीर साहब तो कहते मेरी जात नू सारे देख देख के हसते ने, मुखौल उड़ाते ने, पर वह कहते भी बलिहारी इस जात को, बलिहार जावा मैं सदके जावा जिह जपियो सिरजनहार। मैं जिहड़ी जाति दे विच पैदा हो के, जिहड़ी कास्ट दे विच पैदा हो के, दफ्तर च बैठे आवाज मार लो कदे आ गए, मैं जिहड़ी जाति दे विच पैदा हो के, मैं आके कहण तों भाव परमात्मा का नाम जप के ते बहुत वड्डी प्राप्ति कीती है, मैं परमात्मा परमेश्वर दा मिलाप हासिल कर लिया है, मैं उहदी नेड़ता हासिल कर ली है, मैं उहदे विच अभेद हो गया। इह कबीर साहिब ने बड़े माण नाले गल आखी सी, बलिहारी इस जात को जिह जपियो सिरजनहार, जिस जात विच पैदा होके मैं सिरजनहार नूं सिमरिया, मैं किसी दे बाद दे विच नहीं पिया, मैं किसी देवी देवते दे चक्करां दे विच नहीं पिया, मैं किसी तिथां दे वारां दे चक्करां विच नहीं पिया, मैं उस नूं सिमरिया, मैं उस नूं आराध्या, मैं उहनूं ध्याया, ते मैनूं अपनी जाति ते इस गल दा बड़ा माण हैगा। कबीर साहिब वर्गे उहनां ने किहड़ा धन इकट्ठा कीता सी, किहड़ी माया जोड़ी सी, किहड़े उहनां ने बड़े बड़े कार्ज शुरू कीते सी। वो तो यही कहिंदे सी ना भई किसे ने कांसी, किसे ने तांबा, किसे ने सोना, किसी ने कुछ होर इस पासे जोर लाया, चलो जमा भी कर लिया, कट्ठा भी कर लिया, बहुत वड्डा नाम भी बना लिया, पर असी ते जड़ा लाहा लिया, असी ते जड़ा लाभ लिया, लाभ मिला तोटा हिरा जड़ा सी वो असी लिया। उन्हां दे स्पष्ट बचन ने किन्नी ही बंजिया कांशी तांबा, किन्नी ही लौंग सुपारी, संतो बंजिया नाम गोविंद का, ऐसी खेप हमारी हर के नाम के व्यापारी, हीरा हाथ चढ़िया निर्मोलक छूट गई संसारी। तुसी इहनू दुनिया दे कसवट्टी ते लाके वेखोगे, पैरामीटर ही नहीं है साडे कोले, उह साडे कोले पैमाने ही उह नहीं है, साडे कोले पैमाना लाभ दा कुछ होर है, भी इहने इन्नियां कोठियां बना लिया, इहने इन्ना पैसा बना लिया, पर जिहड़ा उहनां कोले पैमाना, वह पैमाना गुरमुख प्यारियो बिल्कुल अलहदा किस्म का, वक्रे तरह का, उन्होंने धन पदार्थ ये चीज़ा नहीं, वह लाभ लेंदे ने, ई हां खाट चलो हो हर लाहा, आगै बसन सोहेला, गुरु कृपा करन गुरु रहमत करन, ये उपदेश साडे हिरदिया च वसे, असी इस तरह के लाभ दे वाले पासे ध्यान देईए, कोशिश करिए, गुरु साहब सच्चे पातशाह तुहाडियां हाजरियां ਭੇਟਾਵਾਂ ਦਰ ਪ੍ਰਵਾਨ ਕਰਨ, ਸਭਨਾਂ ਨੂੰ ਗੁਰਮਤਿ ਦੀ ਸੋਝੀ ਪ੍ਰਾਪਤ ਹੋਵੇ। ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਗਲਤੀਆਂ ਦੀ ਖਿਮਾ, ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰੀਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਰਾਹੀਂ ਨਿਹਾਲ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਬਠਿੰਡਾ। ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਅਤਿ ਸਤਿਕਾਰਯੋਗ ਪ੍ਰਾਊਡ ਟੂ ਬੀ ਆ ਸਿੱਖ ਤੋਂ ਲੈ ਕੇ ਉਹਨਾਂ ਨੇ ਅਨੇਕਾਂ ਹੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਫਿਲਮਾਂ ਦੇ ਵਿੱਚ ਕੰਮ ਕੀਤਾ, ਇਤਿਹਾਸ ਦੇ ਉੱਪਰ ਬੜੀ ਮਜ਼ਬੂਤ ਪਕੜ ਰੱਖਦੇ ਨੇ, ਬੜੇ ਦਾਰਸ਼ਨਿਕ ਨੇ। ਮੇਰੀ ਮੁਰਾਦ ਸਰਦਾਰ ਜਰਨੈਲ ਸਿੰਘ ਜੀ, ਉਹ ਸਾਡੇ ਦਰਮਿਆਨ ਤਸ਼ਰੀਫ ਲੈ ਕੇ ਆਏ ਨੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਘਰ ਆਉਣ 'ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਦਾ ਹਾਂ। ਅਗਲੇ ਸਮੇਂ ਵਾਸਤੇ ਉਹਨਾਂ ਨੇ ਸਿੱਖ ਇਤਿਹਾਸ ਦੀਆਂ ਕਈ ਅਹਿਮ ਸ਼ੋਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸਤਿਗੁਰੂ ਜੀ ਦੇ ਪਿਆਰ ਦੇ ਬਚਨ ਗੁਰ ਇਤਿਹਾਸ ਉਹਨਾਂ ਦੀ ਰਸਨਾ ਤੋਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਇਸੇ ਹੀ ਤਰ੍ਹਾਂ ਆਪ ਜੀਆਂ ਨੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸਜੇ ਰਹਿਣਾ ਹੈ। ਸਮਾਪਤੀ ਦੇ ਸਮੇਂ ਤੱਕ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਆਪਣੇ ਕੀਮਤੀ ਵਿਚਾਰਾਂ ਰਾਹੀਂ ਸਾਨੂੰ ਨਿਹਾਲ ਕਰਨਗੇ। ਆਓ ਉਹਨਾਂ ਪਾਸੋਂ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਹਿੰਦੇ ਕਿਹੜੀ ਮਿੱਟੀ ਦੇ ਅਸੀਂ ਹਾਂ ਘੜੇ ਹੋਏ, ਘੜਨ ਵਾਲਾ ਆ ਕੌਣ ਘੁਮਿਆਰ ਸਾਡਾ। ਸਾਨੂੰ ਵੀ ਕਿਸੇ ਨੇ ਬਣਾਇਆ, ਕੋਈ ਐਸਾ ਘੁਮਿਆਰ ਸੀ ਜਿਹਨੇ ਸਾਨੂੰ ਬਣਾਇਆ, ਸਾਰੀ ਦੁਨੀਆ ਸਾਰੀ ਕਾਇਨਾਤ ਬਣਾਈ ਜਿਹਨੇ। ਕਹਿੰਦੇ ਕਿਹੜੀ ਮਿੱਟੀ ਦੇ ਅਸੀਂ ਹਾਂ ਘੜੇ ਹੋਏ, ਘੜਨ ਵਾਲਾ ਆ ਕੌਣ ਘੁਮਿਆਰ ਸਾਡਾ। ਜ਼ੁਲਮ ਨਹੀਂ ਕਰਦੇ, ਜ਼ੁਲਮ ਨਹੀਂ ਸਹਿੰਦੇ, ਸੱਚਾ ਸੋਚਾ ਆ ਵਣਜ ਵਿਹਾਰ ਸਾਡਾ। ਜਿਹਦਾ ਸਾਥ ਦਈਏ ਉਹਦੇ ਲਈ ਮਰ ਜਾਈਏ। ਲੋਕੀ ਐਵੇਂ ਨਹੀਂ ਕਰਦੇ ਸਤਿਕਾਰ ਸਾਡਾ, ਪਹਿਲਾਂ ਸਾਡੇ ਜਿਹਾ ਕੋਈ ਦੇਸ਼ ਦਾ ਬਣੇ ਦਰਦੀ, ਫੇਰ ਪਰਖੇ ਕੋਈ ਦੇਸ਼ ਪਿਆਰ ਸਾਡਾ। ਆਓ ਸਭ ਤੋਂ ਪਹਿਲਾਂ ਦੀਨ ਦੁਨੀਆ ਦੇ ਮਾਲਕ, ਨੀਲੇ ਘੋੜੇ ਦੇ ਸਵਾਰ, ਬਾਜਾਂ ਵਾਲੀ ਸਰਕਾਰ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਗੱਜ ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਇਤਿਹਾਸ ਹੀ ਹੁੰਦਾ, ਕਲਾਕਾਰ ਆਪਣੀ ਕਲਾ ਦਾ ਰੰਗ ਚੜ੍ਹਾਉਂਦਾ ਇਤਿਹਾਸ 'ਤੇ। ਜੇ ਆਪਾਂ ਟਕਸਾਲ ਦੇ ਨਜ਼ਰੀਏ ਨਾਲ ਵੇਖੀਏ ਤਾਂ ਚਮਕੌਰ ਦੀ ਜੰਗ ਕਿਸੇ ਹੋਰ ਦਿਸ਼ਾ ਨਾਲ ਸੁਣਾਈ ਜਾਂਦੀ ਆ। ਜੇ ਆਪਾਂ ਮਿਸ਼ਨਰੀ ਕਾਲਜ ਜਾਂ ਮਿਸ਼ਨਰੀ ਮੈਂਟੈਲਿਟੀ ਦੇ ਨਾਲ ਵੇਖੀਏ ਤਾਂ ਚਮਕੌਰ ਦੀ ਜੰਗ ਕਿਸੇ ਹੋਰ ਤਰੀਕੇ ਨਾਲ ਸੁਣਾਈ ਜਾਂਦੀ ਆ। ਜੇ ਆਪਾਂ ਸੰਤ ਸਮਾਜ ਦੀ ਗੱਲ ਕਰੀਏ ਤਾਂ ਕਿਸੇ ਹੋਰ ਤਰੀਕੇ ਨਾਲ, ਸ਼੍ਰੋਮਣੀ ਕਮੇਟੀ, ਹੋਰ ਕਈ ਸੰਪਰਦਾਵਾਂ ਨੇ, ਪਰ ਹੈ ਇਤਿਹਾਸ, ਜੰਗ ਚਮਕੌਰ ਦੀ ਹੋਈ ਹੈ। ਹਾਂ, ਸੁਣਾਉਣ ਵਾਲਿਆਂ ਦਾ ਆਪਣਾ ਨਜ਼ਰੀਆ ਹੋ ਸਕਦਾ, ਆਪਣਾ ਪੁਆਇੰਟ ਆਫ ਵਿਊ ਹੋ ਸਕਦਾ। ਜਿੱਦਾਂ ਆਵਾਜ਼ ਹਰ ਇੱਕ ਦੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਕੋਇਲ ਦੀ ਵੱਖਰੀ ਆਵਾਜ਼ ਹੈ, ਕਾਂ ਦੀ ਵੱਖਰੀ ਆਵਾਜ਼ ਹੈ, ਕਿਸੇ ਦੀ ਹੋਰ ਪੰਛੀ ਦੀ ਵੱਖਰੀ ਆਵਾਜ਼ ਹੈ, ਪਰ ਬੋਲਦੇ ਸਾਰੇ ਨੇ। ਇੱਦਾਂ ਬੋਲ ਇਹੋ ਹੀ ਹੈ, ਇਤਿਹਾਸ ਉਹੋ ਹੀ ਆ ਕਿ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਨਾਲ 40 ਲੜੇ, ਉਹ ਕਿੱਦਾਂ ਲੜੇ। ਉਹ ਸੁਣਾਉਣ ਦਾ ਜਿਹੜਾ ਤਰੀਕਾ ਆ, ਇਤਿਹਾਸ ਨੂੰ ਪ੍ਰੈਜੈਂਟ ਕਰਨ ਦਾ ਤਰੀਕਾ ਆ, ਉਹ ਹਰ ਇੱਕ ਦਾ ਆਪੋ ਆਪਣਾ ਆ। ਇਸ ਕਰਕੇ ਮੈਂ ਤਾਂ ਦੱਸਣ ਡਿਆ ਵੀ ਜੇ ਕਿਸੇ ਨੂੰ ਕੋਈ ਗੱਲ ਮੇਰੀ ਚੰਗੀ ਨਾ ਲੱਗੇ ਜਾਂ ਕੋਈ ਇਤਿਹਾਸ ਦਾ ਕੋਈ ਪੱਖ ਇਹੋ ਜਿਹਾ ਹੋਵੇ ਜਿਹੜਾ ਪਹਿਲਾਂ ਕਿਸੇ ਨੇ ਸੁਣਿਆ ਹੋਵੇ, ਤਾਂ ਉਹਦੇ 'ਤੇ ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ। ਮੈਂ ਪਹਿਲਾਂ ਹੀ ਮਾਫ਼ੀ ਚਾਹੁੰਦਾ ਕਿਉਂਕਿ ਮੈਂ ਕੋਈ ਪ੍ਰਚਾਰਕ ਨਹੀਂ ਹੈਗਾ। ਬਸ ਮੇਰੇ ਅੰਦਰ ਟਰੈਵਲ ਕਰਦਿਆਂ ਫਿਲਮਾਂ ਦਾ ਡਾਟਾ ਇਕੱਠਾ ਕਰਦਿਆਂ ਮੈਂ ਕਈ ਥਾਵਾਂ 'ਤੇ ਗਿਆ ਜਿਹੜੀਆਂ ਕਦੀ ਇਤਿਹਾਸ 'ਚ ਸੁਣੀਆਂ ਸੀ ਜਾਂ ਪੜ੍ਹੀਆਂ ਸੀ। ਜਦੋਂ ਜਾ ਕੇ ਜੋਗ੍ਰਾਫਿਕਲੀ ਉਹਨਾਂ ਥਾਵਾਂ ਨੂੰ ਵੇਖਿਆ, ਸਰਚ ਸ਼ੁਰੂ ਕੀਤੀ, ਲੋਕਲ ਬੰਦਿਆਂ ਦੇ ਕੋਲੋਂ ਉਹਨਾਂ ਇਤਿਹਾਸਾਂ ਨੂੰ ਦੁਬਾਰਾ ਸੁਣਿਆ, ਉਹਨਾਂ ਨੂੰ ਕੰਪੈਰੀਜ਼ਨ ਕੀਤਾ, ਅਤੇ ਫਿਰ ਸਮਝ ਲੱਗੀ ਕਿ ਇਤਿਹਾਸ ਉਹੋ ਹੀ ਹੁੰਦਾ ਆ, ਕਲਾਕਾਰ ਆਪਣੀ ਕਲਾ ਦਾ ਰੰਗ ਚੜ੍ਹਾਉਂਦਾ, ਇਤਿਹਾਸਕਾਰ ਆਪਣੀ ਕਲਾ ਦਾ ਰੰਗ ਚੜ੍ਹਾਉਂਦੇ ਇਤਿਹਾਸ 'ਤੇ। ਸੋ ਮੈਂ ਇੱਕ ਤੁਹਾਨੂੰ ਕਿੱਸਾ ਸੁਣਾਊਂਗਾ। ਇੱਕ ਪੰਛੀ ਕਹਿੰਦੇ ਉੱਡਦਾ ਹੋਇਆ ਆਇਆ, ਪੰਛੀ ਸੀ ਅਤੇ ਕਿਸੇ ਪਾਸਿਓਂ ਉੱਡਦਾ ਆਇਆ, ਆ ਕੇ ਤੇ ਇੱਕ ਦਰਖਤ ਦੀ ਟਾਹਣੀ ਉੱਤੇ ਬੈਠਾ। ਦਰਖਤ ਸੀ ਕੋਈ ਖੇਤ ਵਿੱਚ ਲੱਗਿਆ ਹੋਇਆ, ਉਹਦੇ ਟਾਹਣੇ ਤੇ ਬਹਿ ਗਿਆ। ਟਾਹਣੇ ਤੇ ਬਹਿ ਕੇ ਦਰਖਤ ਨੂੰ ਕਹਿਣ ਲੱਗਾ ਕਿ ਮੈਂ ਤੇਰੇ ਤੇ ਆਲਣਾ ਪਾ ਲਵਾਂ। ਦਰਖਤ ਨੇ ਜਵਾਬ ਦਿੱਤਾ ਵੀ ਹੋਰ ਵੀ ਪਏ ਆਲਣੇ, ਤੂੰ ਪਾ ਲਏਗਾ ਕਿੰਨਾ ਕੁ ਭਾਰ ਹੋ ਜਾਊਗਾ, ਤੂੰ ਵੀ ਪਾ ਲਾ। ਉਹ ਕਹਿੰਦਾ ਮੈਂ ਕੱਖ ਇਕੱਠੇ ਕਰਕੇ ਲਿਆਇਆ, ਤੀਲੇ ਲਿਆਇਆ ਇਕੱਠੇ ਕਰਕੇ। ਉਹ ਪੰਛੀ ਉੱਡਿਆ ਤੇ ਉੱਡ ਕੇ ਗਿਆ, ਉਹਨੇ ਚੁੰਝ ਦੇ ਵਿੱਚ ਤਿੰਨ ਚਾਰ ਘਾਹ ਦੇ ਤੀਲੇ ਇਕੱਠੇ ਕੀਤੇ ਤੇ ਤੇਜ਼ੀ ਨਾਲ ਉੱਡਦਾ ਹੋਇਆ ਵਾਪਸ ਆਇਆ। ਵਾਪਸ ਆ ਕੇ ਉਸ ਦਰਖਤ ਦੇ ਟਾਹਣੇ ਤੇ ਬੈਠਾ ਤੇ ਚੁੰਝ ਖੋਲਤੀ, ਸਾਰੇ ਤੀਲੇ ਜ਼ਮੀਨ ਤੇ ਡਿੱਗ ਪਏ। ਦਰਖਤ ਕਹਿੰਦਾ ਕੀ ਗੱਲ, ਆਲਣਾ ਨਹੀਂ ਪਾਉਣਾ, ਆਲਣਾ ਨਹੀਂ ਪਾਉਣਾ। ਉਹ ਕਹਿੰਦਾ ਆਲਣਾ ਮੈਂ ਕੀ ਪਾਵਾਂ, ਉਹ ਜਿਹੜੇ ਕਹਿੰਦਾ ਚਾਰ ਖੇਤ ਦੂਰ ਬੰਦੇ ਖੜੇ ਨੇ, ਉਹ ਵਿਚਾਰਾਂ ਕਰਦੇ ਨੇ ਕਿ ਜਿਹੜੀ ਜ਼ਮੀਨ ਦੇ ਵਿੱਚ ਤੂੰ ਉੱਗਿਆ ਉਹ ਜ਼ਮੀਨ ਵਿਕ ਗਈ ਆ, ਜਿਹੜੀ ਜ਼ਮੀਨ ਦੇ ਵਿੱਚ ਤੂੰ ਉੱਗਿਆ ਵਾ ਉਹ ਜ਼ਮੀਨ ਵਿਕ ਗਈ ਆ ਤੇ ਤੂੰ ਵੀ ਵੱਢਿਆ ਜਾਣਾ। ਉਸ ਦਰਖਤ ਨੇ ਜ਼ਮੀਨ ਨੂੰ ਆਜ ਮਾਰ ਕੇ ਆਖਿਆ, ਕਹਿੰਦਾ ਆ ਪੰਛੀ ਕਹਿੰਦਾ ਤੂੰ ਫੇਰ ਵਿਕ ਗਈ ਆ, ਆ ਪੰਛੀ ਕਹਿੰਦਾ ਤੂੰ ਫੇਰ ਵਿਕ ਗਈ ਆ। ਕਹਿੰਦੇ ਜ਼ਮੀਨ ਮੁਸਕਰਾਈ ਤੇ ਕਹਿਣ ਲੱਗੀ ਮੈਂ ਨਹੀਂ ਵਿਕੀ, ਮੈਂ ਇੱਥੇ ਹੀ ਹਾਂ, ਮੇਰੇ ਮਾਲਕ ਵਿਕਦੇ ਰਹੇ ਆ, ਜਦੋਂ ਵੀ ਵਿਕੇ ਮੇਰੇ ਮਾਲਕ ਵਿਕੇ, ਮੈਂ ਨਹੀਂ ਵਿਕੀ। ਸੋ ਪਤਾ ਨਹੀਂ ਕਿਹੜੀ ਭਾਗਾਂ ਵਾਲਾ ਕੋਈ ਮਹਾਂਪੁਰਸ਼ ਹੋਣਾ, ਜਿਸ ਮਹਾਂਪੁਰਸ਼ ਦੇ ਚਰਨ ਇੱਥੇ ਪਏ ਆ ਜਿੱਥੇ ਅੱਜ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਬਣਿਆ। ਐਵੇਂ ਨਹੀਂ ਬਣਦੀਆਂ, ਹੋਰ ਬੜੀਆਂ ਥਾਵਾਂ ਨੇ, ਹੋਰ ਇੱਥੇ ਨਾਲੋਂ ਹੋਰ ਖੂਬਸੂਰਤ ਥਾਵਾਂ ਇਹ ਸ਼ਹਿਰ 'ਚ ਮੈਂ ਵੇਖ ਕੇ ਆਇਆ, ਲਾਗੇ ਬੰਨੇ ਹੈਗੀਆਂ ਨੇ। ਇਹੋ ਹੀ ਥਾਂ ਕਿਉਂ, ਕਿਉਂਕਿ ਕਿਸੇ ਨਾ ਕਿਸੇ ਬ੍ਰਹਮ ਗਿਆਨੀ, ਕਿਸੇ ਨਾ ਕਿਸੇ ਮਹਾਂਪੁਰਸ਼, ਜ਼ਰੂਰੀ ਨਹੀਂ ਹੈ ਕੋਈ ਸਿੱਖ ਹੋਵੇ, ਜ਼ਰੂਰੀ ਨਹੀਂ ਹੈ ਕੋਈ ਬੋਧੀ ਜੈਨੀ ਹਿੰਦੂ, ਕੋਈ ਵੀ ਹੋਵੇ ਜਿਹਨੇ ਇੱਥੇ ਬਹਿ ਕੇ ਉਸ ਪਰਮਾਤਮਾ ਦਾ ਨਾਂ ਕਿਸੇ ਵੀ ਰੂਪ 'ਚ ਲਿਆ ਹੋਵੇ, ਪਰ ਇਹ ਜਗ੍ਹਾ ਪਵਿੱਤਰ ਜਿੱਥੇ ਅੱਜ ਗੁਰੂ ਦਾ ਸਥਾਨ ਬਣਿਆ ਵਾ, ਐਵੇਂ ਨਹੀਂ ਬਣਦਾ। ਸੋ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ, ਇਤਿਹਾਸ ਸਾਡਾ ਬਹੁਤ ਲੰਬਾ ਆ, ਇਹ ਤਾਂ ਭਾਵੇਂ ਇੱਕ ਮਹੀਨਾ ਆਪਾਂ ਇੱਕ ਲੜੀ ਸ਼ੁਰੂ ਕਰਕੇ ਇੱਕ ਪੱਧਰ ਤੋਂ ਬਾਬੇ ਨਾਨਕ ਤੋਂ ਸ਼ੁਰੂ ਕਰੀਏ, ਜਿਹਨਾਂ ਸਿੱਖੀ ਦਾ ਸ਼ਾਨਦਾਰ ਬੂਟਾ ਲਾਇਆ, ਅਤੇ ਮੈਨੂੰ ਲੱਗਦਾ ਕਿ ਇੱਕ ਸਾਲ ਵੀ ਘੱਟ ਹੈ, ਰੋਜ਼ ਹੀ ਵਿਚਾਰ ਕਰੀ ਚੱਲੀਏ ਤਾਂ ਪਰਤ ਦਰ ਪਰਤ ਤਾਇਆਂ ਖੁੱਲਦੀਆਂ ਜਾਣੀਆਂ ਨੇ। ਪਰ ਆਪਾਂ ਗੱਲ ਸੰਖੇਪ 'ਚ ਸਮੇਟਾਂਗੇ ਕਿਉਂਕਿ ਘੰਟੇ ਕੁ ਦਾ ਹੀ ਸਮਾਂ ਆ ਮੇਰੇ ਕੋਲ, ਅਤੇ ਮੈਨੂੰ ਖਾਸ ਤੌਰ 'ਤੇ ਕੁਝ ਸੱਜਣ ਮਿੱਤਰਾਂ ਨੇ ਗੱਲ ਕਹੀ ਆ ਕਿ ਮਹਾਰਾਜਾ ਰਣਜੀਤ ਸਿੰਘ ਜ਼ਰੂਰ ਸੁਣਾਇਓ, ਔਰ ਮੇਰੀ ਖਾਸ ਥੀਸਿਸ ਵੀ ਮਹਾਰਾਜਾ ਰਣਜੀਤ ਸਿੰਘ ਔਰ ਉਹਦੇ ਰਾਜ ਉੱਤੇ ਹੈ। ਪਰ ਗੱਲ ਕਰਦੇ ਕਿ ਮਹਾਰਾਜਾ ਰਣਜੀਤ ਸਿੰਘ ਗੱਦੀ ਉੱਤੇ ਬੈਠਾ, ਉਹਦਾ ਮੁੱਢ ਕਦੋਂ ਵੱਜਾ? 1799 ਨੂੰ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖ਼ਤ ਉੱਤੇ ਬੈਠਾ, 1799 ਡੇਟ ਚੇਤੇ ਰੱਖਿਓ। 1799 ਨੂੰ ਉਸ ਬਾਦਸ਼ਾਹ ਨੇ ਲਾਹੌਰ ਦਾ ਤਖ਼ਤ ਜਿੱਤਿਆ, 2 ਸਾਲ ਨਹੀਂ ਬੈਠਾ, 1801 ਦੇ ਵਿੱਚ ਉਹ ਤਖ਼ਤ ਉੱਤੇ ਬੈਠਾ, ਠੀਕ 100 ਸਾਲ ਬਾਅਦ। 1699 ਨੂੰ 10ਵੇਂ ਪਾਤਸ਼ਾਹ ਨੇ ਖੰਡੇ ਦੀ ਧਾਰ ਵਿੱਚੋਂ ਖਾਲਸਾ ਪੈਦਾ ਕੀਤਾ, ਉਹਦੀ ਲੋੜ ਕਿਉਂ ਪਈ ਆ? ਕੁਝ ਪੰਡਿਤ ਇਕੱਠੇ ਹੋਏ ਨੇ, ਪੰਡਿਤ ਕਿਰਪਾ ਰਾਮ ਦੱਤ ਦੀ ਕਮਾਂਡ ਵਿੱਚ, ਅਣੂ ਰਾਮ ਦਾ ਪੁੱਤਰ, ਨਰਾਇਣ ਦਾਸ ਦਾ ਪੋਤਰਾ, ਠਾਕਰ ਦਾਸ ਦਾ ਪੜਪੋਤਰਾ, ਬ੍ਰਹਮਦਾਸ ਦੀ ਵੰਸ਼ ਵਿੱਚੋਂ ਉਹ ਲੈ ਕੇ 16 ਬ੍ਰਾਹਮਣ ਆਨੰਦਪੁਰ ਸਾਹਿਬ ਪਹੁੰਚਾ। ਉਹਨੇ ਜਾ ਕੇ ਆਖਿਆ ਕਿ ਸਾਡੇ ਧਰਮ ਦਾ ਬੇੜਾ ਡੋਲ ਗਿਆ ਜੀ। ਉਸ ਵੇਲੇ ਹਿੰਦੁਸਤਾਨ ਦੇ ਵਿੱਚ ਰਾਜ ਕਿਹਦਾ? ਔਰੰਗਜ਼ੇਬ ਦਾ। ਦੁਨੀਆਂ 'ਤੇ ਜਿੱਥੇ ਵਲੀ ਪੈਗੰਬਰ ਹੋਏ ਨੇ ਉੱਥੇ ਜ਼ਾਲਮ ਵੀ ਨਾਲ ਨਾਲ ਹੀ ਜੰਮਦੇ ਰਹੇ ਨੇ, ਨੈਗੇਟਿਵ ਪੋਜ਼ਿਟਿਵ ਹਮੇਸ਼ਾ ਬਰਾਬਰ ਹੀ ਰਹੇ ਆ। ਉਹਨੇ ਆਖਿਆ ਕਿ ਉਹਨੇ ਐਲਾਨ ਕਰਤਾ ਆ ਕਿ ਕੋਈ ਰਾਜਪੂਤਾਂ ਤੋਂ ਬਿਨਾਂ ਕੋਈ ਹਿੰਦੂ ਪਾਲਕੀ 'ਚ ਸਫ਼ਰ ਨਹੀਂ ਕਰ ਸਕਦਾ। ਇਹ ਓਫੀਸ਼ਲੀ ਸਟੇਟਮੈਂਟ ਹੈ ਔਰੰਗਜ਼ੇਬ ਦੀ। ਉਹ ਕਹਿੰਦਾ ਕਿ ਰਾਜਪੂਤਾਂ ਤੋਂ ਬਿਨਾਂ ਕੋਈ ਹਿੰਦੂ ਪਾਲਕੀ 'ਚ ਸਫ਼ਰ ਨਾ ਕਰੇ, ਕੋਈ ਤਿਲਕ ਨਾ ਲਾਵੇ, ਕੋਈ ਜੰਜੂ ਨਾ ਪਾਵੇ, ਕੋਈ ਸ਼ੰਖ ਨਾ ਵਜਾਵੇ, ਕੋਈ ਘੜਿਆਲ ਨਾ ਵਜਾਵੇ, ਰਾਗ ਵਿੱਦਿਆ ਬੰਦ, ਮੇਲੇ ਬੰਦ, ਦਿਵਾਲੀ ਬੰਦ। ਖਾਸ ਤੌਰ 'ਤੇ ਕਸ਼ਮੀਰ ਦੇ ਗਵਰਨਰ ਨੇ ਇੰਨਾ ਜ਼ੁਲਮ ਕੀਤਾ ਕਿ ਉਹ ਪੰਡਿਤ ਕਿਰਪਾ, ਕਿਉਂਕਿ ਜਿਹੜੇ ਉੱਚ ਬ੍ਰਾਹਮਣ ਸੀ, ਸੁੱਚੇ ਬ੍ਰਾਹਮਣ, ਸਭ ਤੋਂ ਉੱਚ ਕੋਟੀ ਦੇ ਬ੍ਰਾਹਮਣ, ਉਹ ਕਸ਼ਮੀਰ 'ਚ ਰਹਿੰਦੇ ਸੀ, ਦੇਵ ਭੂਮੀ ਜਿਹਨੂੰ ਕਹਿੰਦੇ ਆ, ਉਹ ਲੈ ਕੇ 16 ਬ੍ਰਾਹਮਣ ਆਨੰਦਪੁਰ ਸਾਹਿਬ ਪਹੁੰਚਾ। ਗੁਰੂ ਤੇਗ ਬਹਾਦਰ ਮਹਾਰਾਜ ਦਾ ਦਰਬਾਰ ਲੱਗਾ, ਉਹਨੇ ਆ ਕੇ ਹਾਹ ਦਾ ਨਾਰਾ ਮਾਰਿਆ ਕਿ ਸਾਡੇ ਧਰਮ ਦਾ ਬੇੜਾ ਡੋਲ ਗਿਆ ਜੀ, ਕੋਈ ਗੱਲ ਕਰਨ ਵਾਲਾ ਨਹੀਂ। ਔਰੰਗਜ਼ੇਬ ਨੇ ਆਹ ਹੁਕਮ ਜਾਰੀ ਕਰਤੇ, ਉਹ ਕਹਿੰਦਾ ਵੀ ਕੋਈ ਤੁਹਾਡੇ ਵਿੱਚੋਂ ਉੱਚਾ ਕੋਈ ਵਿਦਵਾਨ, ਕੋਈ ਤੁਹਾਡਾ ਗੁਰੂ, ਕੋਈ ਤੁਹਾਡਾ ਲੀਡਰ ਆ ਕੇ ਤੇ ਸਾਡੇ ਨਾਲ ਗੱਲ ਕਰੇ ਜਾਂ ਸ਼ਹਾਦਤ ਦਵੇ ਤੇ ਮੈਂ ਤਾਂ ਤੁਹਾਨੂੰ ਬਖਸ਼ਾਂ। ਸਵਾ ਮਣ ਜਨੇਊ ਤੱਕੜੀ ਤੇ ਕਰਦਾ ਸੀ ਫਿਰ ਰੋਟੀ ਖਾਂਦਾ ਸੀ। ਗੁਰੂ ਸਾਹਿਬ ਨੇ ਆਖਿਆ ਜਾ ਕੇ ਕਹਿ ਦੇ ਕਿ ਜੇ ਤੇਗ ਬਹਾਦਰ ਨੇ ਦੀਨ ਕਬੂਲ ਕਰ ਲਿਆ ਤਾਂ ਅਸੀਂ ਸਾਰੇ ਦੀਨ ਕਬੂਲ ਕਰ ਲਾਂਗੇ। ਇਹ ਸਟੇਟਮੈਂਟ ਬੜੀ ਵੱਡੀ ਆ ਸਟੇਟਮੈਂਟ। ਅਸੀਂ ਇਸ ਐਡੀ ਵੱਡੀ ਸਟੇਟਮੈਂਟ ਨੂੰ ਇੰਨਾ ਕਰਕੇ ਰੱਖ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਹੋਰਾਂ ਲਈ ਬਲੀਦਾਨ ਦਿੱਤਾ। ਬਲੀਦਾਨ ਲਫ਼ਜ਼ ਬਹੁਤ ਛੋਟਾ। ਅਸੀਂ ਆਮ ਤੌਰ 'ਤੇ ਗੱਲ ਕਰਦੇ ਹਾਂ ਵੀ ਗੁਰੂ ਸਾਹਿਬ ਨੇ ਦਿੱਲੀ ਜਾ ਕੇ ਹਿੰਦੂ ਧਰਮ ਦਾ ਬੇੜਾ ਬੰਨੇ ਲਾਇਆ। ਉਹਨਾਂ ਨੇ ਇਨਸਾਨੀਅਤ ਦਾ ਬੇੜਾ ਬੰਨੇ ਲਾਇਆ। ਜਦੋਂ ਵੀ ਮੈਨੂੰ ਲੱਗਦਾ ਕਦੀ ਵੀ ਹਿਊਮੈਨਿਟੀ ਦੇ ਤੌਰ ਦੇ ਉੱਪਰ ਦੁਨੀਆ ਦਾ ਇੱਕ ਧਾਰਮਿਕ ਮਾਫ਼ੀ ਚਾਹੁੰਦਾ, ਧਾਰਮਿਕ ਨਹੀਂ, ਦੁਨੀਆ ਦਾ ਕੋਈ ਇਹੋ ਜਿਹਾ ਲੀਡਰ ਜਿਹੜਾ ਹਿਊਮੈਨਿਟੀ 'ਤੇ ਪੂਰਾ ਉਤਰਦਾ ਹੋਵੇ ਤਾਂ ਮੈਨੂੰ ਲੱਗਦਾ ਜੇ ਉਹ ਨੋਟ ਛਪੇ ਤਾਂ ਉਹਦੇ 'ਤੇ ਗੁਰਦੇਗ ਬਹਾਦਰ ਮਹਾਰਾਜ ਦੀ ਫੋਟੋ ਆਉਣੀ ਚਾਹੀਦੀ ਆ। ਠੀਕ ਆ। ਇੱਕ ਆਪਾਂ ਕਹਿੰਦੇ ਵੀ ਜਿੱਦਾਂ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਗੱਲ ਹੈ ਕਿ ਉਹ ਇੱਕ ਬੱਕਰਾ ਲਿਆਉਂਦੇ ਨੇ ਈਦ ਦੇ ਉੱਪਰ। ਬਕਰੀਦ ਹੋ ਗਈ ਜਾਂ ਜਿਹੜੀ ਵੀ ਦੋ ਤਿੰਨ ਈਦਾਂ ਹੁੰਦੀਆਂ ਨੇ, ਉਹ ਕੁਰਬਾਨੀ ਦਿੰਦੇ ਨੇ ਉੱਥੇ। ਕੁਰਬਾਨੀ ਅਸੀਂ ਕਹਿ ਦਿੰਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਦਿੱਤੀ। ਕੁਰਬਾਨੀ ਲਫ਼ਜ਼ ਬਹੁਤ ਛੋਟਾ ਆ। ਕੁਰਬਾਨੀ ਦਾ ਤੁਸੀਂ ਇਤਿਹਾਸ ਤੇ ਪੜ੍ਹੋ ਪਹਿਲਾਂ, ਕੁਰਬਾਨੀ ਕੀ ਹੈ? ਉਹ ਤਾਜ਼ੀਆਂ ਮਨਾਉਂਦੇ ਨੇ, ਉਹ ਵੇਖਿਆ ਹੋਣਾ ਛਵੀਆਂ ਜਿਹੀਆਂ ਛੁਰੀਆਂ ਬੰਨ ਕੇ ਤੇ ਪਿੱਠ ਤੇ ਮਾਰਦੇ ਨੇ, ਇੱਧਰ ਮਾਰ ਇੱਧਰ ਮਾਰ, ਤਾਜ਼ੀਆਂ ਮਨਾਉਂਦੇ ਨੇ। ਕਾਹਦੇ ਵਿੱਚ? ਹਸਨ ਤੇ ਹੁਸੈਨ ਦੀ ਯਾਦ ਵਿੱਚ। ਮੁਹੰਮਦ ਸਾਹਿਬ ਦੇ ਦੋਹਤਰੇ ਹਜ਼ਰਤ ਅਲੀ ਦੇ ਪੁੱਤ ਸੀ, ਜਿਨ੍ਹਾਂ ਨੂੰ ਕਰਬਲਾ ਦੇ ਮੈਦਾਨ ਵਿੱਚ ਉਹਨਾਂ ਨੇ ਦੁਸ਼ਮਣਾਂ ਨੇ ਮਾਰਤਾ। ਕਰਬਲਾ ਦਾ ਇੱਕ ਬੜਾ ਵੱਡਾ ਯੁੱਧ ਹੈ, ਹੈ ਨਾ। ਮੁਸਲਿਮ ਮੁਹੰਮਦ ਸਾਹਿਬ ਦੇ ਦੋਹਤਰੇ ਸੀ, ਉਹਨਾਂ ਦੀ ਬੇਟੀ ਦੇ ਬੱਚੇ ਹਸਨ ਤੇ ਹੁਸੈਨ। ਉਹਦੀ ਯਾਦ ਵਿੱਚ ਉਹ ਤਾਜ਼ੀਆ ਮਨਾਉਂਦੇ ਨੇ, ਜਿਹਦੇ ਵਿੱਚ ਉਹ ਬੱਕਰੇ ਦੀ ਕੁਰਬਾਨੀ ਦਿੰਦੇ ਨੇ। ਕੁਰਬਾਨੀ ਕੀ ਹੈ? ਕੁਰਬਾਨੀ ਆਪਣੀ ਕਿਸੇ ਪਿਆਰੀ ਚੀਜ਼ ਨੂੰ ਕੁਰਬਾਨ ਕਰ ਦੇਣਾ, ਆਪਣੀ ਕਿਸੇ ਪਿਆਰੀ ਚੀਜ਼ ਨੂੰ ਕੁਰਬਾਨ ਕਰ ਦੇਣਾ, ਉਹਨੂੰ ਕੁਰਬਾਨੀ ਕਹਿੰਦੇ ਆ। ਉਹ ਬੱਕਰੇ ਨੂੰ ਬਾਜ਼ਾਰੋਂ ਖਰੀਦ ਕੇ ਲਿਆਂਦਾ, ਲਿਆ ਕੇ ਕੁਰਬਾਨੀ ਕਰਤੀ ਉਹਦੀ ਮਰਜ਼ੀ ਤੋਂ ਬਿਨਾਂ, ਉਹਦੀ ਮਰਜ਼ੀ ਤੋਂ। ਤੋ ਅੱਜ ਤੋਂ ਬਾਅਦ ਜੇ ਕਿਸੇ ਨੇ ਗੱਲ ਕਰਨੀ, ਗੁਰੂ ਸਾਹਿਬ ਨੇ ਕੁਰਬਾਨੀ ਨਹੀਂ ਦਿੱਤੀ, ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ। ਦੁਨੀਆ ਦਾ ਸਭ ਤੋਂ ਪਾਵਰਫੁਲ ਵਰਡ ਸ਼ਹਾਦਤ, ਸ਼ਹੀਦ ਹੋਣਾ, ਕਿਸੇ ਵਾਸਤੇ ਆਪਣੇ ਆਪ ਨੂੰ ਸ਼ਹੀਦ ਕਰ ਦੇਣਾ। ਸੋ ਅਸੀਂ ਕੁਰਬਾਨੀ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਛੋਟਾ ਕਰ ਦਿੰਦੇ ਹਾਂ। ਸਭ ਜਾਣਦੇ ਗੁਰੂ ਸਾਹਿਬ ਦਿੱਲੀ ਗਏ ਚਾਂਦਨੀ ਚੌਂਕ ਦੇ ਵਿੱਚ, ਤਿੰਨ ਸਿੱਖ ਨਾਲ ਸੀ ਭਾਈ ਸਾਹਿਬ ਦੇ। ਇੱਕ ਸ਼ਾਇਰ ਦੀ ਕਲਪਨਾ ਹੈ, ਮੈਂ ਤੁਹਾਨੂੰ ਉਹ ਸੁਣਾਉਣ ਲੱਗਾ। ਮੈਂ ਤਾਂ ਸਾਹਿਬ ਇਤਿਹਾਸ ਉਹ ਹੀ ਹੁੰਦਾ, ਕਲਾਕਾਰ ਆਪਣੀ ਕਲਾ ਦਾ ਰੰਗ ਚੜ੍ਹਾਉਂਦਾ ਇਤਿਹਾਸ 'ਤੇ। ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਲਿਆਂਦਾ ਗਿਆ। ਚਾਂਦਨੀ ਚੌਂਕ ਦੇ ਵਿੱਚ ਖੜ੍ਹੇ ਨੇ, ਇੱਕ ਪਾਸੇ ਔਰੰਗਜ਼ੇਬ ਖੜ੍ਹਾ ਆ, ਦੂਜੇ ਪਾਸੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਦੂਜੇ ਪਾਸੇ ਨਾਲ ਮੌਲਵੀ ਖੜ੍ਹਾ ਵਾ ਜਿਹਨੇ ਫਤਵਾ ਲਾਉਣਾ। ਉਹਨੇ ਫਤਵਾ ਲਾਇਆ ਕਿ ਸਾਡੀਆਂ ਤਿੰਨ ਸ਼ਰਤਾਂ ਨੇ, ਜਾਂ ਤਾਂ ਦੀਨ ਕਬੂਲ ਕਰੋ, ਮੁਸਲਮਾਨ ਬਣ ਜਾਓ, ਜਾਂ ਕਰਾਮਾਤ ਵਿਖਾਓ, ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਤਿੰਨਾਂ ਸਿੱਖਾਂ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਇਹ ਤਿੰਨ ਹੀ ਸ਼ਰਤਾਂ ਰੱਖੀਆਂ ਗਈਆਂ। ਹੁਣ ਜਵਾਬ ਸੁਣਿਓ, ਜਿਹਦੇ 'ਤੇ ਗੁਰੂ ਦੀ ਮਿਹਰ ਹੋਵੇ, ਜਿਹਦੀ ਰਸਨਾ 'ਤੇ ਬਹਿ ਕੇ ਰੱਬ ਆਪ ਬੋਲਦਾ ਹੋਵੇ। ਭਾਈ ਮਤੀ ਦਾਸ ਜੀ ਨੇ ਆਖਿਆ, ਤੈਨੂੰ ਆਪਣਾ ਦੀਨ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ, ਤੂੰ ਖੁਦਾ ਤੋਂ ਉੱਪਰ। ਮੌਲਵੀ ਨੂੰ ਆਖਿਆ, ਤੂੰ ਖੁਦਾ ਤੋਂ ਉੱਪਰ, ਜੇ ਖੁਦਾ ਚਾਹੁੰਦਾ ਮੈਨੂੰ ਪੈਦਾ ਹੀ ਦੀਨ 'ਚ ਕਰਦਾ, ਤੂੰ ਕੌਣ ਹੁੰਦਾ ਮੈਨੂੰ ਦੀਨ ਬਾਰੇ ਦੱਸਣ ਵਾਸਤੇ। ਦੂਜੀ ਗੱਲ, ਕਰਾਮਾਤ ਨਹੀਂ ਵਿਖਾਉਣੀ, ਇਹ ਮਦਾਰੀਆਂ ਵਾਲੇ ਤਮਾਸ਼ੇ ਸਾਨੂੰ ਸਾਡੇ ਗੁਰੂ ਨੇ ਨਹੀਂ ਸਿਖਾਏ। ਕਰਾਮਾਤ ਖੁਦਾ ਦੀ ਰਹਿਮਤ ਆ, ਪਰ ਜੇ ਬਿਨਾਂ ਵਜ੍ਹਾ ਵਿਖਾਈ ਜਾਵੇ ਤਾਂ ਖੁਦਾ ਦਾ ਕਹਿਰ ਆ। ਉਹ ਜਿਹਨੂੰ ਪਿੰਜਰੇ 'ਚ ਕੈਦ ਕੀਤਾ ਨਾ ਸਾਡਾ ਨੌਵਾਂ ਪਾਤਸ਼ਾਹ, ਇੱਕ ਇਸ਼ਾਰਾ ਕਰ ਦੇਵੇ ਉੱਥੇ ਬੈਠਾ ਬੈਠਾ, ਤੈਨੂੰ ਇੱਥੇ ਬੈਠਾ ਮੈਂ ਦਿੱਲੀ ਤੇ ਲਾਹੌਰ ਦੀ ਐਟ ਕਰਕੇ ਵਿਖਾ ਦੇਵਾਂ, ਤੂੰ ਕਰਾਮਾਤ ਦੀ ਕੀ ਗੱਲ ਕਰਦਾ। ਪਰ ਇਹ ਰਿੱਧੀਆਂ ਸਿੱਧੀਆਂ ਮਦਾਰੀਆਂ ਵਾਲੇ ਤਮਾਸ਼ੇ ਸਾਨੂੰ ਸਾਡੇ ਗੁਰੂ ਨੇ ਨਹੀਂ ਸਿਖਾਏ। ਤੀਜੀ ਗੱਲ, ਮਰਨ ਵਾਸਤੇ ਤਿਆਰ ਹਾਂ, ਜਿਸ ਮਰਨੇ ਤੇ ਜੱਗ ਡਰਿਆ ਮੇਰੇ ਮਨ ਆਨੰਦ, ਮਰਨਾ ਹੀ ਤੇ ਪਾਈਏ ਪੂਰਨ ਪਰਮ ਆਨੰਦ। ਕਾਜ਼ੀ ਨੇ ਐਲਾਨ ਕੀਤਾ, ਫੱਟਿਆਂ 'ਚ ਬੰਨੋ ਅਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਰੇ ਨਾ ਚੀਰ ਦਿਓ। ਇਹ ਕਹਿਣਾ ਬੜਾ ਸੌਖਾ ਲੱਗਦਾ, ਕਿਤੇ ਕਰਦ ਦਾ ਕੱਟ ਲੱਗ ਜਾਵੇ ਨਾ ਉਂਗਲ 'ਤੇ, ਤੇ ਚਾਰ ਦਿਨ ਸੀਸ ਹੀ ਨਹੀਂ ਮੁੱਕਦੀ ਆਪਣੀ। ਸੋਚੋ ਉਸ ਹਕੂਮਤ ਦੇ ਸਾਹਮਣੇ ਖੜੇ ਹੋ ਕੇ ਇੰਨੀ ਗੱਲ ਕਹਿਣੀ ਕਿ ਮਰਨ ਵਾਸਤੇ ਤਿਆਰ ਹਾਂ, ਕਾਹਦੇ ਵਾਸਤੇ? ਇਹ ਗੱਲ, ਇਹ ਅਲਫਾਜ਼ ਕਿੱਥੋਂ ਨਿਕਲੇ ਆ? ਇਹ ਕਿਸੇ ਇਨਸਾਨ ਦੇ ਮੂੰਹ ਤੋਂ ਤਾਂ ਨਿਕਲ ਨਹੀਂ ਸਕਦੇ, ਇਹ ਉਹਦੇ ਮੂੰਹ ਚੋਂ ਨਿਕਲ ਸਕਦੇ ਜਿਹਦੇ 'ਤੇ ਮਿਹਰ ਹੋਵੇ, ਜਿਹਦੇ ਨਾਲ ਉਹ ਆਏ ਸੀ ਨੌਵਾਂ ਪਾਤਸ਼ਾਹ, ਉਹ ਆਪਣੇ ਆਪ 'ਚ ਹੀ ਰੱਬ ਸੀ। ਕਹਿੰਦੇ ਫੱਟਿਆਂ 'ਚ ਬੰਨਿਆ ਆਰਾ ਆਇਆ, ਆਰੇ ਦੇ ਦੰਦਿਆਂ 'ਤੇ ਭਾਈ ਮਤੀ ਦਾਸ ਨੇ ਹੱਥ ਫੇਰਿਆ, ਆਰਾ ਖੁੰਡਾ ਸੀ, ਪਤਾ ਨਹੀਂ ਕਿੰਨੇ ਕੁ ਮਜ਼ਲੂਮਾਂ ਨੂੰ ਵੱਢਿਆ ਹੋਣਾ ਉਹਨਾਂ ਨੇ। ਉਹਨੇ ਆਖਿਆ ਖੁੰਡੀ ਛੁਰੀ ਨਾਲ ਹਲਾਲ ਹੋਣ ਦਾ ਕੀ ਫਾਇਦਾ, ਤੂੰ ਐਂ ਕਰ ਆਰੇ ਨੂੰ ਤਿੱਖਾ ਕਰ, ਮੈਂ ਆਪਣਾ ਮਨ ਤਿੱਖਾ ਕਰਾਂ। ਜਲਾਦ ਕਹਿੰਦਾ ਹੁਣ ਮੌਤ ਤੋਂ ਡਰ ਲੱਗਦਾ, ਕੁਛ ਸਮਾਂ ਹੋਰ ਚਾਹੁੰਦਾ। ਉਹ ਕਹਿੰਦਾ ਨਹੀਂ, ਤੂੰ ਆਪਣਾ ਆਰਾ ਤਿੱਖਾ ਕਰ ਟਕੋਰੇ ਨਾਲ, ਮੈਂ ਆਪਣਾ ਮਨ ਤਿੱਖਾ ਕਰਾਂ ਬਾਬੇ ਦੀ ਬਾਣੀ ਪੜ੍ਹ ਕੇ। ਇਤਿਹਾਸਕਾਰ ਕਈ ਜਗ੍ਹਾ 'ਤੇ ਸਰੋਤ 'ਚ ਮਿਲਦੇ, ਮਤਲਬ ਸਾਹਿਬ ਇਤਿਹਾਸ ਸਾਡਾ ਕਈ ਸੰਪਰਦਾਵਾਂ 'ਚ ਵੰਡਿਆ, ਕਈ ਸੰਪਰਦਾਵਾਂ 'ਚ ਇਹ ਲਿਖਿਆ ਵਾ ਇਤਿਹਾਸ ਦੇ ਵਿੱਚ ਭਾਈ ਮਤੀ ਦਾਸ ਜੀ ਬਾਰੇ ਕਿ ਉਹਨਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਤਾਕਤ ਵੇਖਿਓ ਗੁਰਬਾਣੀ ਦੀ, ਤਾਕਤ ਕੀ ਆ? ਕਹਿੰਦੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਜਲਾਦ ਨੇ ਆਰਾ ਰੱਖਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਚੀਰਤਾ, ਸਰੀਰ ਦੇ ਦੋ ਹਿੱਸੇ ਕਰਕੇ ਸੁੱਟਤੇ। ਜਦੋਂ ਤੱਕ ਜਪਜੀ ਸਾਹਿਬ ਦਾ ਪਾਠ ਕਹਿੰਦੇ ਖਤਮ ਨਹੀਂ ਹੋਇਆ, ਸਰੀਰ ਦੇ ਕੱਟੇ ਹੋਏ ਹਿੱਸਿਆਂ 'ਚੋਂ ਆਵਾਜ਼ ਆਉਂਦੀ ਰਹੀ। ਇਹ ਆ ਤਾਕਤ ਗੁਰਬਾਣੀ ਦੀ। ਜਿਹੜੇ ਬਾਕੀ ਦੋ ਸਿੱਖ ਕੀ, ਭਾਈ ਸਤੀਦਾਸ, ਭਾਈ ਦਿਆਲਾ ਜੀ, ਇੱਕ ਨੂੰ ਰੂੰ 'ਚ ਸਪੇੜ ਕੇ ਸਾੜਤਾ, ਇੱਕ ਨੂੰ ਦੇਗ 'ਚ ਉਬਾਲਤਾ। ਗੁਰੂ ਸਾਹਿਬ ਦੀ ਵਾਰੀ ਆਈ, ਦੁਨੀਆ ਜਾਣਦੀ ਆ ਕਿ ਕੀ ਹੋਇਆ। ਜਲਾਦ ਨੇ ਤਲਵਾਰ ਚੁੱਕੀ, ਗੁਰੂ ਸਾਹਿਬ ਦਾ ਸੀਸ ਕੱਟਿਆ, ਸੀਸ ਧੜ ਤੋਂ ਜੁਦਾ ਹੋ ਕੇ ਸੀਸ ਉਹ ਪਿਆ। ਉੱਥੇ ਦੋ ਪਿਓ ਅਤੇ ਪੁੱਤ, ਦੋ ਪਿਓ ਅਤੇ ਪੁੱਤ, ਕਹਿੰਦੇ ਹਨੇਰੀ ਚੱਲ ਗਈ, ਜਿਹਨੂੰ ਆਪਾਂ ਨੀਵੀਂ ਜਾਤ ਕਹਿੰਦੇ ਹਾਂ, ਰੰਗਰੇਟੇ ਕਮਿਊਨਿਟੀ ਨਾਲ ਬਿਲੋਂਗ ਕਰਨ ਵਾਲੇ ਭਾਈ ਜੈਤਾ ਜੀ, ਉਹਨਾਂ ਨੇ ਵੇਖਿਆ ਗੁਰੂ ਸਾਹਿਬ ਦਾ ਸਿਰ ਪਿਆ ਸਾਹਮਣੇ। ਆਪਣੇ ਬਾਪੂ ਨੂੰ ਕਹਿੰਦੇ, ਪਾਪਾ ਬਾਪੂ ਮੇਰਾ ਸਿਰ ਵੱਢ, ਅਤੇ ਉੱਥੇ ਰੱਖ ਦੇ ਗੁਰੂ ਸਾਹਿਬ ਦਾ ਸਿਰ ਚੁੱਕ ਲਾ। ਭਾਈ ਜੈਤਾ ਜੀ ਦੇ ਪਿਤਾ ਜੀ ਕਹਿੰਦੇ, ਨਹੀਂ, ਤੂੰ ਮੇਰਾ ਸਿਰ ਵੱਢ, ਉੱਥੇ ਰੱਖ ਦੇ ਗੁਰੂ ਸਾਹਿਬ ਦਾ ਸਿਰ ਚੁੱਕ ਲਾ। ਦੋਵੇਂ ਪਿਓ ਪੁੱਤਾਂ 'ਚ ਆਪਸ 'ਚ ਬਹਿਸ ਹੋ ਗਈ। ਭਾਈ ਜੈਤਾ ਜੀ ਦੇ ਪਿਤਾ ਜੀ ਨੇ ਆਖਿਆ, ਪੁੱਤ ਸੋਚ, ਜਦੋਂ ਗੁਰੂ ਸਾਹਿਬ ਦੀ ਦਸਤਾਰ ਮੇਰੇ ਸੀਸ 'ਤੇ ਆ ਜਾਣੀ, ਮੈਂ ਤਰ ਜਾਣਾ। ਕਹਿੰਦੇ ਭਾਈ ਜੈਤਾ ਜੀ ਨੇ ਆਪਣੇ ਪਿਤਾ ਜੀ ਦਾ ਸੀਸ ਵੱਢਿਆ, ਉੱਥੇ ਰੱਖਿਆ, ਗੁਰੂ ਸਾਹਿਬ ਦਾ ਸੀਸ ਲੈ ਕੇ ਅਤੇ ਅਨੰਦਪੁਰ ਨੂੰ ਤੁਰ ਪਏ। ਅਨੰਦਪੁਰ ਪਹੁੰਚੇ, ਉੱਥੇ ਗੁਰੂ ਗੋਬਿੰਦ ਰਾਏ ਜੀ ਸੀਗੇ, ਉਹਨਾਂ ਨੇ ਵੇਖਿਆ ਕਿ ਸੀਸ ਲੈ ਕੇ, ਉਹਨਾਂ ਨੇ ਸਿਰਫ ਇੰਨੀ ਗੱਲ ਪੁੱਛੀ ਕਿ ਕੋਈ ਸਿੱਖ ਨਹੀਂ ਸੀ ਉੱਥੇ, ਕੋਈ ਸਿੱਖ ਹੈ ਨਹੀਂ ਸੀ ਜਿਹੜਾ ਹਾ ਦਾ ਨਾਰਾ ਮਾਰ ਸਕਦਾ, ਕੋਈ ਆਵਾਜ਼ ਬੁਲੰਦ ਕਰ ਸਕਦਾ। ਭਾਈ ਜੈਤਾ ਜੀ ਕਹਿੰਦੇ, ਹੈਗੇ ਤਾਂ ਸੀ ਪਰ ਪਛਾਣੀ ਨਹੀਂ ਸੀ ਜਾਂਦੇ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇਹਨਾਂ ਸਿਰਾਂ ਨੂੰ ਜਿਹੜਾ ਨੰਗਾ ਰੱਖਣਾ ਮਾੜਾ ਸਮਝਿਆ ਜਾਂਦਾ ਸੀ। ਆਮ ਤੌਰ 'ਤੇ ਹਰ ਕਮਿਊਨਿਟੀ ਦਾ ਬੰਦਾ ਸਿਰ ਦੇ ਉੱਤੇ ਸਾਫਾ ਬੰਨ੍ਹਦਾ ਸੀ, ਜਿਹਨੂੰ ਆਪਾਂ ਦਸਤਾਰ ਕਹਿ ਲਈਏ, ਪੱਗ ਕਹਿ ਲਈਏ, ਚੀਰਾ ਕਹਿ ਲਈਏ। ਦਾੜੀਆਂ ਆਮ ਤੌਰ 'ਤੇ ਸਾਰਿਆਂ ਦੇ ਚਿਹਰਿਆਂ 'ਤੇ ਹੁੰਦੀਆਂ ਸੀ। ਕੁਦਰਤ ਨਾਲ ਬੜਾ ਪਿਆਰ ਸੀ, ਚਾਹੇ ਹਿੰਦੂ ਸੀ, ਸਿੱਖ ਸੀ, ਮੁਸਲਮਾਨ ਸੀ। ਉਹ ਕਹਿੰਦੇ, ਫੈਗੇ ਤਾਂ ਸੀ ਨਾਨਕ ਦਾ ਨਾਂ ਲੈਣ ਵਾਲੇ, ਪਰ ਪਛਾਣੇ ਨਹੀਂ ਸੀ ਜਾਂਦੇ ਭੀੜ ਦੇ ਵਿੱਚ। ਉਸ ਦਸਵੇਂ ਪਾਤਸ਼ਾਹ ਨੇ ਉੱਥੇ ਖਲੋ ਕੇ ਐਲਾਨ ਕੀਤਾ, ਹੁਣ ਮੈਂ ਇੱਕ ਐਸਾ ਲਾਸਾਨੀ ਸ਼ਾਕਾਰ ਖੜਾ ਕਰੂੰਗਾ, ਇੱਕ ਐਸਾ ਮਰਦ ਗਮੜਾ ਖੜਾ ਕਰ ਦੂੰਗਾ ਮੈਂ, ਜਿਹਦੇ ਵਾਸਤੇ ਲੁਕਣਾ ਮੁਸੀਬਤ ਬਣ ਜੂਗਾ। ਲੱਖਾਂ ਦੀ ਭੀੜ ਵਿੱਚ ਲੋਕ ਇਸ਼ਾਰਾ ਕਰਕੇ ਕਹਿਣਗੇ, ਉਹ ਖੜਾ, ਆਓ ਆ ਸਿੱਖ। ਫਿਰ ਉਹੀ ਹੋਇਆ ਜੋ ਜ਼ਮਾਨੇ ਨੇ ਵੇਖਿਆ। 1699 ਦੀ ਵਿਸਾਖੀ ਵਾਲੇ ਦਿਨ ਉਸ ਖੰਡੇ ਦੇ ਵਿੱਚ ਉਸ ਦਸਵੇਂ ਪਾਤਸ਼ਾਹ ਨੇ ਪਤਾ ਨਹੀਂ ਕੀ ਘੋਟ ਕੇ ਪਿਆ ਤਾ, ਜਿਹਨੇ ਪੰਜ ਘੁੱਟ ਪੀ ਲਏ ਉਹ ਜ਼ੁਲਮ ਨਾਲ ਟੱਕਰ ਲੈਣ ਲਈ ਤਿਆਰ ਹੋ ਗਿਆ, ਪਤਾ ਨਹੀਂ ਕੀ ਸੀ। ਨਾਂ ਰੱਖਿਆ ਗਿਆ ਅੰਮ੍ਰਿਤ, ਕਈ ਆਬੇ ਹਯਾਤ ਵੀ ਕਹੀ ਜਾਂਦੇ ਆ। ਇੱਕ ਐਸਾ ਇਨਸਾਨ ਖੜਾ ਕੀਤਾ ਦਸਵੇਂ ਪਾਤਸ਼ਾਹ ਨੇ, ਜਿਹਨੇ ਫਿਰ ਹਵਾਵਾਂ ਦੇ ਰੁੱਖ ਪਲਟ ਕੇ ਰੱਖਤੇ, ਮਜ਼ਲੂਮਾਂ ਅਤੇ ਨਤਾਣਿਆਂ ਨੂੰ ਜਾਗੀਰਦਾਰਾਂ ਅਤੇ ਰਾਜਿਆਂ ਨਾਲ ਟਕਰਾ ਦਿੱਤਾ। ਮਜ਼ਲੂਮਾਂ ਅਤੇ ਨਤਾਣਿਆਂ ਨੂੰ ਜਿਹਨੇ ਉਹਦੇ ਪੰਜ ਘੁੱਟ ਛਕ ਲਏ। ਕਹਿੰਦੇ ਕੋਹ ਸਵਾਰ ਦੀ ਪਹਾੜੀ ਤੋਂ ਖਾਲਸਾ ਅੱਗੇ ਵਧਿਆ, ਉਹਦੇ ਰਸਤੇ 'ਚ ਆਰੀਆਂ ਆਈਆਂ, ਰੰਬੀਆਂ ਆਈਆਂ, ਤੋਪਾਂ ਆਈਆਂ, ਬਰੂਦ ਆਇਆ, ਆਰੇ ਆਏ, ਰੂਹ ਚ ਸਾੜਿਆ, ਦੇਗਾਂ ਚ ਬਾਲਿਆ, ਨੀਹਾਂ ਚ ਚਿਣਤਾ ਉਸ ਖਾਲਸੇ ਨੂੰ। ਪਰ ਜਿੰਨਾ ਜ਼ੁਲਮ ਉਹਦੇ ਤੇ ਹੋਇਆ ਉਹ ਹਰ ਸਿਰ ਉਹਦੀ ਨੀਂਹ ਚ ਲੱਗੀ ਗਿਆ, ਉਹ ਫਾਊਂਡੇਸ਼ਨ ਬਣੀ ਜਾਂਦੀ ਸੀ। ਜਦੋਂ ਕੋਈ ਵੱਡੀ ਇਮਾਰਤ ਖੜੀ ਕਰਨੀ ਹੋਵੇ ਨਾ, ਫਿਰ ਜ਼ਮੀਨ ਤੇ ਇੱਟ ਨਹੀਂ ਰੱਖੀ ਜਾਂਦੀ, ਪਹਿਲਾਂ ਨੀਹਾਂ ਪੁੱਟੀਆਂ ਜਾਂਦੀਆਂ ਨੇ। ਉਹਨਾਂ ਨੀਹਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸੂਰਵੀਰ ਸੂਰਮਿਆਂ ਦੇ ਸਿਰ ਲੱਗੇ ਨੇ। ਅਖੀਰ 12 ਮਿਸਲਾਂ, ਬੰਦਾ ਸਿੰਘ ਬਹਾਦਰ, ਪਤਾ ਨਹੀਂ ਕਿੰਨੇ ਜਰਨੈਲ, ਬੋਤਾ ਸਿੰਘ, ਗਰਜਾ ਸਿੰਘ, ਸੁੱਖਾ ਸਿੰਘ, ਮਹਿਤਾਬ ਸਿੰਘ, ਪਤਾ ਨਹੀਂ ਕਿੰਨੇ ਕੁ ਯੋਧਿਆਂ ਨੇ ਆਪਣਾ ਆਪਾ ਵਾਰਤਾ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਕਰਦਿਆਂ ਕਰਦਿਆਂ ਕਰਦਿਆਂ ਅਖੀਰ ਉਹ ਦਿਨ ਆਇਆ ਸ਼ੁਕਰ ਚੱਕੀਆ ਮਿਸਲ ਦਾ ਜਰਨੈਲ, ਚੜ੍ਹਤ ਸਿੰਘ ਦਾ ਪੋਤਰਾ, ਮਹਾਂ ਸਿੰਘ ਦਾ ਪੁੱਤ, ਜਿਹਨੂੰ ਅਸੀਂ ਚਾਅ ਨਾਲ ਮਹਾਰਾਜਾ ਰਣਜੀਤ ਸਿੰਘ ਨੈਪੋਲੀਅਨ ਆਫ ਈਸਟ ਕਹਿੰਦੇ ਹਾਂ, ਸ਼ੇਰੇ ਪੰਜਾਬ 1799 ਨੂੰ ਉਸ ਕਿਲੇ ਨੂੰ ਫਤਿਹ ਕਰਦਾ ਜਿਸ ਕਿਲੇ ਦੇ ਵਿੱਚ ਸਾਡੇ ਸਿਰਾਂ ਦੇ ਮੁੱਲ ਪੈਂਦੇ ਰਹੇ, ਜਿੱਥੇ ਸਾਡੇ ਬੰਦ ਬੰਦ ਕੱਟੇ ਜਾਂਦੇ ਰਹੇ, ਜਿਸ ਕਿਲੇ ਵਿੱਚੋਂ ਨੇਜਿਆਂ ਤੇ ਟੰਗ ਕੇ ਸਾਡੇ ਸਿਰਾਂ ਦੇ ਜਲੂਸ ਨਿਕਲਦੇ ਰਹੇ, ਜਿੱਥੇ 80-80 ਮੋਹਰਾਂ ਸਾਡੇ ਸਿਰਾਂ ਦਾ ਮੁੱਲ ਪੈਂਦਾ ਰਿਹਾ, ਜਿੱਥੇ ਸਾਡੇ ਤੇ ਮੌਤ ਦੇ ਤਜਰਬੇ ਕੀਤੇ ਗਏ, ਉਸ ਲਾਹੌਰ ਦੇ ਸੰਮਨ ਬੁਰਜ ਨੂੰ ਫਤਿਹ ਕੀਤਾ ਉਸ ਬਾਦਸ਼ਾਹ ਨੇ, ਉਹ ਸਿਰਫ ਬੈਠਾ ਤਖ਼ਤ ਉੱਤੇ, ਉਹਨੂੰ ਤਖ਼ਤ ਤੇ ਬਿਠਾਉਣ ਵਾਸਤੇ ਲੱਗਿਆ ਕੀ ਆ, ਮੈਂ ਤੁਹਾਨੂੰ ਉਹ ਸਫ਼ਰ ਸੁਣਾ ਕੇ ਹਟਿਆ। ਉਸ ਦਿਨ ਉਸ ਤਖ਼ਤ ਉੱਤੇ ਕੌਣ ਬੈਠਾ? ਰਣਜੀਤ ਸਿੰਘ ਨਹੀਂ ਬੈਠਾ, ਉਸ ਦਿਨ ਉਸ ਤਖ਼ਤ ਉੱਤੇ ਬੈਠੀ ਆ ਬਾਬੇ ਨਾਨਕ ਦੀ ਸੋਚ, ਜਿਹਨੇ ਆਖਿਆ ਸੀ ਮੈਨੂੰ ਕਿਹੜਾ ਜਨੇਊ ਪਾਉਣ ਲੱਗੇ ਜੇ, ਆ ਜਨੇਊ ਆ, ਇਹ ਕਾਹਦੇ ਵਾਸਤੇ ਲੱਗੇ ਜੇ ਮੈਨੂੰ ਪਾਉਣ। ਤੋ ਪਾਂਧਾ ਕਹਿੰਦਾ, ਪਾਂਧਾ ਉਸ ਵੇਲੇ ਬ੍ਰਾਹਮਣ ਜਿਹੜੇ ਸੀ ਬਹੁਤ ਉੱਚੇ ਮੰਨੇ ਜਾਂਦੇ ਸੀ, ਕਿਉਂਕਿ ਵੇਦਾਂ ਦਾ ਗਿਆਨ ਉਹਨਾਂ ਕੋਲ ਸੀ, ਵੇਦ ਹੋਰ ਕੋਈ ਪੜ੍ਹ ਨਹੀਂ ਸਕਦਾ ਸਿਵਾਏ ਬ੍ਰਾਹਮਣ ਤੋਂ, ਉਹਨਾਂ ਕਦੀ ਵਿੱਦਿਆ ਦਿੱਤੀ ਨਹੀਂ ਕਿਸੇ ਨੂੰ, ਜੇ ਕੋਈ ਵਿੱਦਿਆ ਸੁਣ ਵੀ ਲੈਂਦਾ ਸੀ ਨਾ ਕਿਤੇ ਪਾਠਸ਼ਾਲਾ ਵਿੱਚ ਜਾ ਕੇ ਜਿੱਥੇ ਉਹ ਪੜ੍ਹਾਈ ਜਾਂਦੇ ਸੀ ਵੇਦ, ਜੇ ਸੁਣ ਲੈਂਦਾ ਸੀ ਤਾਂ ਸਿੱਕਾ ਪਗਲਾ ਕੇ ਉਹਦੇ ਕੰਨ 'ਚ ਪਾ ਦਿੱਤਾ ਜਾਂਦਾ ਸੀਗਾ ਕਿ ਤੇਰਾ ਗੁਨਾਹ ਇਹ, ਤੂੰ ਇਸ ਵਿੱਦਿਆ ਨੂੰ ਸੁਣਿਆ ਕਿੱਦਾਂ, ਤੇਰਾ ਹੱਕ ਹੀ ਨਹੀਂ ਹੈ ਇਸ ਵਿੱਦਿਆ ਨੂੰ ਸੁਣਨਾ। ਬਾਬੇ ਨਾਨਕ ਨੇ ਆਖਿਆ ਮੈਨੂੰ ਕਿਹੜਾ ਜਨੇਊ ਪਾਉਣ ਲੱਗੇ ਜੇ, ਮੈਂ ਉਸੇ ਹਵਾ 'ਚ ਸਾਹ ਲੈਂਦਾ ਜਿਹੜੀ ਹਵਾ 'ਚ ਇਹ ਸਭ ਸਾਹ ਲੈਂਦੇ ਆ, ਉਹੋ ਹੀ ਮੈਂ ਖਾਂਦਾ ਜੋ ਇਹ ਖਾਂਦੇ ਆ, ਉਹੋ ਹੀ ਇਹ ਕਰਦੇ ਜੋ ਮੈਂ ਕਰਦਾ, ਮੈਂ ਵੱਖਰਾ ਕਿੱਥੇ ਆਉਣਾ, ਕਿ ਤੁਸੀਂ ਉੱਚੀ ਕੁੱਲ 'ਚ ਪੈਦਾ ਹੋਏ ਜੇ। ਉਹ ਕਹਿੰਦੇ ਬਸ ਆਹੋ ਹੀ ਤਾਂ ਮੈਂ ਬਟਾਉਣ ਆਇਆ, ਇਹੋ ਹੀ ਉੱਚੀ ਕੁੱਲ ਦਾ ਜਿਹੜਾ ਰਾਹ ਆ ਇਹਨੂੰ ਤਾਂ ਬੰਦ ਕਰਨ ਆਇਆ, ਇੱਕ ਐਸਾ ਪੰਥ ਸਾਜਣ ਆਇਆ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਿੱਖ ਧਰਮ ਆ, ਧਰਮ ਧਰਮ ਤਾਂ ਪਹਿਲਾਂ ਹੀ ਬੜੇ ਸੀ, ਬੋਧੀ, ਜੈਨੀ, ਕ੍ਰਿਸਚਨ, ਹਿੰਦੂ, ਮੁਸਲਮਾਨ ਬੜੇ ਧਰਮ ਸੀਗੇ। ਬਾਬੇ ਨਾਨਕ ਨੇ ਸਿੱਖ ਨੂੰ ਪੰਥ ਬਣਾਇਆ ਕਿ ਮੈਂ ਇੱਕ ਪੰਥ ਬਣਾਉਣਾ। ਪੰਥ ਹੈ ਕੀ? ਪੰਥ ਇੱਕ ਰਸਤਾ, ਪੰਥ ਦਾ ਮਤਲਬ ਹੈ ਰਾਹ, ਕਿਹੜਾ ਰਾਹ? ਜਿਹੜਾ ਉਹਦੇ ਘਰ ਤੱਕ ਜਾਂਦਾ। ਬਾਬਾ ਨਾਨਕ, ਮੈਂ 7 ਥਾਵਾਂ 'ਤੇ ਜਾ ਆਇਆ ਜਿੱਥੇ ਜਿੱਥੇ ਬਾਬਾ ਨਾਨਕ ਗਿਆ, ਨੇਪਾਲ ਬਾਬਾ ਨਾਨਕ ਗਿਆ, ਤਿੱਬਤ ਗਿਆ, ਗਿਆ ਅਸਾਮ ਗਿਆ, ਸ਼੍ਰੀਲੰਕਾ ਗਿਆ, ਹੈ ਨਾ। ਮੈਂ ਮੱਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਜਾ ਸਕਿਆ, ਉੱਤੋਂ 15 ਕਿਲੋਮੀਟਰ ਪਹਿਲਾਂ ਰੋਕਤਾ। 7-8 ਥਾਵਾਂ 'ਤੇ ਮੈਂ ਹੋ ਕੇ ਆਇਆ, ਬਾਬੇ ਨਾਨਕ ਨੇ ਜਾ ਕੇ ਕਿਸੇ ਦਾ ਲਿਬਾਸ ਨਹੀਂ ਬਦਲਿਆ। ਬਾਬੇ ਨਾਨਕ ਨੇ ਇਹ ਨਹੀਂ ਕਿਹਾ ਵੀ ਤੇਰੀ ਪੱਗ ਇੱਦਾਂ ਦੀ ਮੇਰੇ ਵਰਗੀ ਬੰਨਿਆ ਕਰ, ਆਹ ਲਿਬਾਸ ਇੱਦਾਂ ਦਾ ਨਹੀਂ ਮੇਰੇ ਵਰਗਾ ਪਾਇਆ ਕਰ। ਬਾਬੇ ਨਾਨਕ ਨੇ ਸਿਰਫ ਉਹਨਾਂ ਨੂੰ ਸੋਚ ਦਿੱਤੀ ਕਿ ਜਿੱਦਾਂ ਹੈਗੇ ਜੇ ਰਹੋ, ਇਸ ਸੋਚ ਨੂੰ ਅਪਣਾ ਕੇ ਚੱਲੋ, ਊਚ ਨੀਚ ਨੂੰ ਮਿਟਾਓ, ਇਨਸਾਨ ਬਣੋ। ਬਾਬੇ ਨਾਨਕ ਨੇ ਜਿਹੜਾ ਧਰਮ ਬਣਾਇਆ ਉਸ ਧਰਮ ਦਾ ਨਾਮ ਹੈ ਇਨਸਾਨੀਅਤ ਦਾ ਧਰਮ, ਧਰਮ ਇਨਸਾਨੀਅਤ ਦਾ ਵਾ, ਆਪਾਂ ਸਿੱਖ ਧਰਮ ਕਹਿ ਦਿੱਤੇ ਆ। ਸਿੱਖ ਪੰਥ ਆ, ਪੰਥ ਇੱਕ ਰਾਹ ਜਿਹੜਾ ਉਹਦੇ ਘਰ ਤੱਕ ਜਾਂਦਾ ਵਾ। ਉਹ ਸੋਚ ਜਿਹੜੀ ਬਾਬੇ ਨਾਨਕ ਨੇ ਰੱਖੀ ਸੀ, ਉਹ ਸੋਚ ਗੱਦੀ ਉੱਤੇ ਬੈਠੀ ਕਦੋਂ? 1799, ਠੀਕ 100 ਸਾਲ ਬਾਅਦ, 1801 ਦੇ ਵਿੱਚ ਉਸ ਬਾਦਸ਼ਾਹ ਨੇ ਤਖ਼ਤ ਲਾਇਆ। ਤਖ਼ਤ ਲਾਇਆ ਅਤੇ ਤਖ਼ਤ ਦੀ ਜਦੋਂ ਅਰਦਾਸ ਹੋਈ ਤਾਂ ਉਹਨੇ ਆਖਿਆ, ਮੇਰਾ ਇੱਕ ਇੱਛਾ ਆ, ਇੱਕ ਇੱਛਾ ਕਿ 1706 ਦੇ ਵਿੱਚ ਜਿਹੜੇ 10ਵੇਂ ਪਾਤਸ਼ਾਹ ਨੇ ਉਹ ਇਸ ਦੁਨੀਆਂ ਤੋਂ ਚਲੇ ਗਏ ਸੀਗੇ, ਕੋਈ ਐਸਾ ਹੈ ਜਿਹਨੇ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਆ? ਹੋਕਾ ਦੇ ਦਿੱਤਾ ਆਪਣੇ ਪੂਰੇ ਰਾਜ ਵਿੱਚ ਉਹਨੇ। ਇੱਕ ਬਜ਼ੁਰਗ ਆਇਆ ਕਹਿੰਦੇ, ਉਹ ਕਹਿੰਦੇ ਮੈਂ ਦਰਸ਼ਨ ਕੀਤੇ ਆ। ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਚਰਨ ਜਿਹੜੇ ਆ ਉਸ ਬਜ਼ੁਰਗ ਦੇ ਸਿਰ 'ਤੇ ਰੱਖੇ ਅਤੇ ਉਹਨੇ ਆਖਿਆ ਜੀ ਪਹਿਲਾਂ ਤੁਸੀਂ ਬੈਠੋ ਇਹਦੇ 'ਤੇ। ਸਤਿਕਾਰ, ਉਹ ਐਵੇਂ ਨਹੀਂ ਸੀ ਬਾਦਸ਼ਾਹ, ਉਹਦੀ ਸੋਚ ਨੂੰ ਸਾਨੂੰ ਉਹਦੀ ਆਈਡੀਓਲੋਜੀ ਨੂੰ ਫੜਨਾ ਪੈਣਾ। ਆਈਡੀਓਲੋਜੀ ਉਹਦੀ ਸੋਚ, ਉਹ ਕਿਹੜੀ ਸੋਚ ਲੈ ਕੇ ਬੈਠਾ ਸੀਗਾ। ਕਹਿੰਦੇ ਇੱਕ ਵਾਰੀ ਲਾਹੌਰ ਕਿਲ੍ਹੇ ਦੇ ਮਗਰਲੇ ਪਾਸੇ ਨਾ ਇੱਕ ਬੜੀ ਵੱਡੀ ਮਸਜਿਦ ਆ, ਉਹਦਾ ਨਾਂ ਹੈਗਾ ਜੀ, ਇੱਕ ਤਾਂ ਸ਼ਾਹੀ ਮਸਜਿਦ ਆ ਬਿਲਕੁਲ ਸਾਹਮਣੇ, ਇੱਕ ਲਾਹੌਰ ਦੇ ਜਦੋਂ ਬਾਜ਼ਾਰਾਂ 'ਚ ਵੜ ਜਾਂਦੇ ਆਪਾਂ ਅੱਗੇ ਜਾ ਕੇ ਇੱਕ ਜਹਾਂਗੀਰੀ ਨਹੀਂ ਸਰਹੰਦ ਦਾ ਨਵਾਬ ਦਾ ਨਾਂ ਸੀਗਾ ਵਜ਼ੀਰ ਖਾਨ ਮਸਜਿਦ, ਇੱਕ ਮਸਜਿਦ ਹੈ ਵਜ਼ੀਰ ਖਾਨ ਦੀ ਮਸਜਿਦ, ਉਹਦੇ ਲਾਗੇ ਪੈਂਦੀ ਹੈ ਸੁਨਹਿਰੀ ਮਸਜਿਦ, ਉਹਦੇ ਵਰਗੀ ਮਸਜਿਦ ਚਾਂਦਨੀ ਚੌਂਕ ਦੇ ਨਾਲ ਵੀ ਹੈ। ਜਦੋਂ ਆਪਾਂ ਦਿੱਲੀ ਜਾਂਦੇ ਨਾ, ਕੁਝ ਨਿਹੰਗ ਜਥੇ ਨਿਹੰਗ ਸਿੰਘ ਸੀਗੇ, ਉਹਨਾਂ ਨੇ ਲੱਗਿਆ ਕਿ ਸਾਡਾ ਰਾਜ ਹੈ ਅਤੇ ਉਹਨਾਂ ਨੇ ਜਾ ਕੇ ਗੋਹਾ ਅਤੇ ਮਿੱਟੀ ਨੂੰ ਮਿਲਾ ਕੇ ਉਸ ਮਸਜਿਦ ਦੀ ਕੰਧ 'ਤੇ ਮਲਤਾ। ਹੁਣ ਆਬਾਦੀ ਕਿੰਨੀ ਉੱਥੇ, 63% ਮੁਸਲਿਮ ਭਾਈਚਾਰੇ ਦੀ ਆਬਾਦੀ ਹੈ ਉਸ ਵੇਲੇ ਲਾਹੌਰ ਦੇ ਵਿੱਚ, 32% ਦੇ ਕਰੀਬ ਹਿੰਦੂ ਭਾਈਚਾਰਾ ਹੋਣਾ ਜਾਂ ਹੋਰ ਧਰਮ ਲਾ ਲਓ, 4.5% ਦੀ ਆਬਾਦੀ ਵਾਲਾ ਜਿਹੜਾ ਸ਼ਖਸ ਆ ਉਹ ਤਖ਼ਤ ਉੱਤੇ ਬੈਠਾ। ਜਿਹੜੇ ਸ਼ਹਿਰ ਦੇ ਅਮੀਰ ਸੀ ਉਹਨਾਂ ਨੇ ਆ ਕੇ ਆਖਿਆ ਬਾਦਸ਼ਾਹ ਅਸੀਂ ਜਦੋਂ ਤੈਨੂੰ ਪ੍ਰਵਾਨ ਕਰ ਲਿਆ ਤਖ਼ਤ 'ਤੇ ਬਹਿਣਾ, ਆਹ ਕੀ ਕਰਕੇ ਆ? ਉਹਨੇ ਕਿਹਾ ਕੀ ਹੋਇਆ? ਉਹ ਕਹਿੰਦੇ ਮਸਜਿਦ 'ਤੇ ਗੋਹਾ ਮਲ ਗਏ, ਆ ਕੇ ਮਿੱਟੀ 'ਚ ਮਲਕ ਮਿੱਟੀ ਮਲ ਗਏ ਕੰਧਾਂ 'ਤੇ। ਉਹ ਬਾਦਸ਼ਾਹ ਕਹਿੰਦੇ ਚੱਲ ਕੇ ਆਪਣੇ ਕਿਲ੍ਹੇ 'ਚੋਂ ਬਾਹਰ ਆਇਆ, ਉਹਨੇ ਆ ਕੇ ਵੇਖਿਆ, ਉਹਨੇ ਕਿਹਾ ਲਾਓ ਇਹਨੂੰ। ਅਮੀਰ ਕਹਿਣ ਲੱਗੇ ਲਾਉਣ ਦਾ ਕੀ ਹੋਣਾ, ਜਿਹੜਾ ਕੰਮ ਕਰਨਾ ਉਹ ਤਾਂ ਕਰ ਗਏ ਆ, ਇਹ ਤਾਂ ਲਿਖਿਆ ਗਿਆ ਇਤਿਹਾਸ 'ਚ। ਉਹ ਕਹਿੰਦਾ ਜੀ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਉਹਨਾਂ ਅਕਾਲੀ ਫੌਜਾਂ ਨੂੰ ਨਿਹੰਗ ਸਿੰਘਾਂ ਨੂੰ ਕੁਛ ਕਹਿ ਸਕਾਂ। ਕੌਣ ਕਹਿ ਰਿਹਾ ਵਾ? 1,47,000 ਫੌਜ ਦਾ ਮਾਲਕ, ਏਸ਼ੀਆ ਪੈਸੀਫਿਕ ਦੀ ਸੈਕਿੰਡ ਬਿਗੈਸਟ ਐਨਮੀ ਰੱਖਣ ਵਾਲਾ, ਰਸ਼ੀਆ ਤੋਂ ਬਾਅਦ ਦੂਜੀ ਵੱਡੀ ਫੌਜ ਉਹਦੀ ਸੀ, 1.5 ਲੱਖ ਮਰੱਬਾ ਮੀਲ 'ਚ ਜਿਹਦੀ ਸਲਤਨਤ ਦਾ ਝੰਡਾ ਝੁਲਦਾ ਤਿੱਬਤ ਤੋਂ ਲੈ ਕੇ ਉਹ ਖੈਬਰ ਤੱਕ, ਦਰਿਆਵਾਂ ਦੇ ਵਹਿਣ ਮੋੜ ਕੇ ਰੱਖਤੇ ਉਹਨੇ, ਖੈਬਰ ਦਾ ਰਾਹ ਬੰਦ ਕਰਤਾ, ਜਿੱਥੋਂ 18-19 ਇਨਵੇਡਰ ਚੜ੍ਹ ਕੇ ਆਏ। ਦਰਿਆਵਾਂ ਦੇ ਵਹਿਣ ਜੇ ਸੱਜਿਓਂ ਖੱਬੇ ਨੂੰ ਵਗਦੇ ਆ ਤਾਂ ਸਾਰੀ ਜ਼ਿੰਦਗੀ ਦਰਿਆ ਐਂ ਵਗਦਾ, ਇਹ ਨਹੀਂ ਕਿ ਦਰਿਆ ਪੁੱਠਾ ਵਗ ਜੇ, ਦਰਿਆ ਐਂ ਵਗੂਗਾ। ਜਦੋਂ ਦਾ ਸ਼ੁਰੂ ਹੋਇਆ ਉਹ ਪਹਿਲਾ ਬੰਦਾ ਜਿਹਨੇ 1800 ਸਾਲ ਬਾਅਦ ਇੱਧਰੋਂ ਹਮਲਾ ਕੀਤਾ, ਜਾ ਕੇ ਉੱਧਰੋਂ ਹੀ ਆਉਂਦੇ ਰਹੇ ਖੈਬਰ ਨੂੰ ਟੱਪ ਕੇ, ਉਹ ਪਹਿਲਾ ਬੰਦਾ ਜਿਹਨੇ ਕਿਹਾ ਮੈਂ ਉਹ ਰਾਹਾਂ ਨੂੰ ਬੰਦ ਕਰ ਦੂੰਗਾ ਜਿਹਨਾਂ ਰਾਹਾਂ 'ਚੋਂ ਲੰਘ ਕੇ ਮੇਰੇ ਦੇਸ਼ ਦੀ ਇੱਜ਼ਤ ਨੂੰ ਲੁੱਟਦੇ ਲੋਕ, ਉਹ ਰਾਹ ਬੰਦ ਕਰਤੇ। ਉਹ ਬਾਦਸ਼ਾਹ, ਉਹ ਕਹਿੰਦਾ ਮੈਂ ਉਹਨਾਂ ਦਾ ਕੁਛ ਨਹੀਂ ਕਰ ਸਕਦਾ,

ਜਿਹੜੇ ਇਹ ਨਾ ਕਹਿਣ ਹਾਂਜੀ ਭਾਈ ਸਾਹਿਬ ਹਿੰਦੂ ਜੇ, ਸਿੱਖ ਜੇ, ਮੁਸਲਮਾਨ ਜੇ, ਬੋਧੀ, ਜੈਨੀ ਕਿਹੜੇ, ਉੱਚੇ ਨੀਵੇਂ, ਜੱਟ ਰਾਮਗੜੀਏ, ਇਹ ਛੱਡ ਦੇਵੇ। ਜਿਹੜਾ ਇਹ ਆਈਡਿਓਲੋਜੀ ਲੈ ਕੇ ਚੱਲੇ ਕੀ ਬੋਲਦੇ ਭਾਈ ਸਾਹਿਬ, ਮਾਂ ਬੋਲੀ ਕਿਹੜੀ ਹੈ, ਪੰਜਾਬੀ ਆ, ਆ ਜਾਓ ਜੀ, ਆਓ ਜੀ ਗੱਲ ਲੱਗੋ। ਉਦੋਂ ਤੱਕ ਪੰਜਾਬ ਇੱਕ ਨਹੀਂ ਹੋਣਾ ਜਦੋਂ ਤੱਕ ਅਸੀਂ ਧਰਮਾਂ ਮਜ਼ਹਬਾਂ ਤੋਂ ਤਾਂ ਦੀ ਗੱਲ ਨਹੀਂ ਕੀਤੀ, ਜਦੋਂ ਸਾਡੇ ਮੋਢੀ ਨੇ ਕੋਈ ਫਰਕ ਨਹੀਂ ਸਮਝਿਆ। ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਆ, ਚੌਰ ਝੁੱਲਣ ਡਏ ਨੇ, ਅਸੀਂ ਮਹਾਰਾਜ ਦੇ ਦਰਬਾਰ 'ਚ ਆ ਕੇ ਬੈਠੇ ਹਾਂ, ਉੱਥੇ ਝੁਕਣ ਵਾਲਾ ਸਿਰ ਕਿਸੇ ਨੇ ਪੁੱਛਿਆ ਕਦੀ ਵੀ ਤੂੰ ਕੌਣ ਆ? ਕਦੀ ਉਹ ਝੁਕਣ ਵਾਲੇ ਸਿਰਾਂ ਨੇ ਪੁੱਛਿਆ ਕਿ ਇਹਦੇ ਵਿੱਚ ਕਿਹਦੀ ਬਾਣੀ ਆ? ਕਦੀ ਪੁੱਛਿਆ? ਇਸ ਭਗਤ ਵੀ ਨੇ, ਭੱਟ ਵੀ ਨੇ, ਪੀਰ ਵੀ ਨੇ, ਫਕੀਰ ਵੀ ਨੇ, ਗੁਰੂਆਂ ਦੀ ਬਾਣੀ, ਦੁਨੀਆਂ ਦਾ ਗਿਆਨ ਇਕੱਠਾ ਕਰਕੇ ਰੱਖਦਾ। ਜਦੋਂ ਗੁਰੂ ਸਾਹਿਬ ਨੇ ਫਰਕ ਨਹੀਂ ਸਮਝਿਆ, ਅਸੀਂ ਫਰਕ ਕਿਉਂ ਸਮਝਦੇ ਫਿਰ? ਸੋ ਰਣਜੀਤ ਸਿੰਘ ਆਹ ਸੋਚ ਲੈ ਕੇ ਚੱਲਿਆ ਸੀ, ਆਹ ਸੋਚ ਲੈ ਕੇ। ਜਗਦੀਪ ਸਿੰਘ ਇੱਕ ਮੇਰੇ ਬੜੇ ਵਧੀਆ ਮਿੱਤਰ ਨੇ, ਉਹਨਾਂ ਨੇ ਮੈਨੂੰ ਇੱਕ ਗੱਲ ਸੁਣਾਈ, ਕਹਿੰਦੇ ਜਰਨੈਲ ਤੂੰ ਲਾਹੌਰ ਜਾ ਕੇ ਆਇਆ? ਮੈਂ ਕਿਹਾ ਹਾਂਜੀ ਜਾ ਕੇ ਆਇਆ। ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦੀ ਬੈਠਕ ਵੇਖ ਕੇ ਆਇਆ? ਮੈਂ ਕਿਹਾ ਹਾਂ ਵੇਖੀ ਆ। ਕਹਿੰਦੇ ਕਿੱਦਾਂ? ਮੈਂ ਕਿਹਾ ਰਿਪੇਅਰ ਚੱਲੀ ਜਾਂਦੀ ਸੀ ਉਹਦੀ। ਕਹਿੰਦੇ ਉਹ ਰਿਪੇਅਰ ਤੋਂ ਪਹਿਲਾਂ ਪਤਾ ਕੀ ਸੀ ਉੱਥੇ? ਮੈਂ ਕਿਹਾ ਕੀ ਸੀ? ਕਹਿੰਦਾ ਵੀ ਰਾਵੀ ਬਿਲਕੁਲ ਕਿਲੇ ਦੇ ਨਾਲ ਲੱਗ ਕੇ ਵਗਦੀ ਸੀ ਕੰਧ ਦੇ ਐਂ ਕਰਕੇ, ਅਤੇ ਰਾਵੀ ਉੱਤੇ ਇੱਕ ਪੁਲ ਸੀਗਾ, ਉਹਦੇ ਪੁਲ ਦੇ ਪਰਲੇ ਬੰਨੇ ਨਿਹੰਗ ਫੌਜਾਂ ਆ ਜਾਂਦੀਆਂ ਸੀ ਅਤੇ ਗੋਲੀਆਂ ਚਲਾਉਂਦੀਆਂ ਸੀ, ਅਤੇ ਦਰਿਆ ਦੇ ਸਭ ਤੋਂ ਲਾਗੇਲਾ ਹਿੱਸਾ ਜਿਹੜਾ ਰਣਜੀਤ ਸਿੰਘ ਦੀ ਬੈਠਕ ਸੀ, ਉਹ ਕਿਹੜੀ ਬੈਠਕ? ਜਿਹਦੇ ਵਿੱਚ ਉਹ ਡੈਲੀਗੇਟਸ ਬਿਠਾਉਂਦਾ ਸੀ। ਡੈਲੀਗੇਟ ਆਪਾਂ ਕਹਿ ਲਈਏ ਕਿ ਰਾਜਦੂਤ, ਕੋਈ ਚੀਨ ਦਾ ਰਾਜਦੂਤ ਆ ਗਿਆ, ਕੋਈ ਤਿੱਬਤ ਦਾ, ਕੋਈ ਅਫਗਾਨਿਸਤਾਨ ਦਾ, ਕੋਈ ਇਰਾਨ ਦਾ, ਕੋਈ ਨੇਪਾਲ ਦਾ, ਕੋਈ ਵਾਇਸ ਰਾਏ ਬਰਤਾਨੀਆ ਸਰਕਾਰ ਦਾ, ਉਹ ਉੱਥੇ ਸਭ ਤੋਂ ਜਿਹੜਾ ਬਿਹਤਰੀਨ ਕਮਰਾ ਸੀ ਉੱਥੇ ਬਿਠਾਉਂਦਾ ਸੀ। ਉਹਦੇ ਸ਼ੀਸ਼ੇ ਟੁੱਟੇ, ਸ਼ੀਸ਼ੇ ਟੁੱਟੇ ਉਹਦੇ, ਉਹਦੇ ਕੰਧਾਂ ਤੋਂ ਕੱਲਰ ਡਿੱਗੇ ਹੋਏ, ਜਿਹੜੇ ਕੰਧਾਂ 'ਤੇ ਸ਼ੀਸ਼ੇ ਲੱਗੇ ਜਾਂ ਕੋਈ ਹੀਰੇ ਜਵਾਹਰਾਤ ਜੋ ਮੋਤੀ ਲੱਗੇ ਟੁੱਟੇ, ਉਹ ਜਦੋਂ ਕਿਸੇ ਨੇ ਆ ਕੇ ਬਹਿਣਾ ਉਹਨਾਂ ਨੂੰ ਐਂ ਲੱਗਣਾ ਵੀ ਇਹ ਸਾਡੀ ਬੇਇੱਜ਼ਤੀ ਕਰਨ ਡਿਆ, ਟੁੱਟੇ ਜਿਹੇ ਕਮਰੇ 'ਚ ਬਿਠਾ ਤਾ ਸਾਨੂੰ, ਇਹ ਢੱਠਾ ਕਮਰਾ ਹੈ ਅਤੇ ਇੱਥੇ ਸਾਨੂੰ ਕਿਉਂ ਬਿਠਾਤਾ? ਸੋ ਡੈਲੀਗੇਟ ਜਿਹੜੇ ਉਹਨਾਂ ਨੂੰ ਲੱਗਦਾ ਕਿ ਯਾਰ ਸਾਡੀ ਬੇਇੱਜ਼ਤੀ ਜੀ ਕਰਨ ਡਿਆ। ਇੱਕ ਨੇ ਪੁੱਛ ਲਿਆ, ਉਹ ਕਹਿੰਦਾ ਬਾਦਸ਼ਾਹ ਜਦੋਂ ਤੂੰ ਸਾਡੇ ਆਇਆ ਸੀ ਤੈਨੂੰ ਅਸੀਂ ਸਭ ਤੋਂ ਬਿਹਤਰੀਨ ਕਮਰੇ 'ਚ ਬਿਠਾਇਆ, ਤੂੰ ਕਹਿੰਦਾ ਕਿੱਥੇ ਬਿਠਾਤਾ ਸਾਨੂੰ, ਇਹ ਸਾਨੂੰ ਚੰਗਾ ਨਹੀਂ ਲੱਗਾ। ਉਹ ਕਹਿੰਦਾ ਮੇਰਾ ਸਭ ਤੋਂ ਕੀਮਤੀ ਕਮਰਾ ਹੈ। ਉਹ ਕਹਿੰਦੇ ਤੇਰੀਆਂ ਬੂਹੇ ਬਾਰੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਆ, ਕੰਧਾਂ 'ਚ ਤੇਰੇ ਆ ਕਲਰ ਹੋਏ ਆ, ਇਹ ਕੀ ਆ? ਉਹ ਕਹਿੰਦਾ ਤਮਗੇ ਆ। ਕਹਿੰਦਾ ਮਤਲਬ? ਕਹਿੰਦਾ ਉਹ ਦਰਿਆ ਦੇਖਦਾ ਜੇ, ਦਰਿਆ ਸਭ ਤੋਂ ਛੋਟਾ ਇੱਥੇ ਵਗਦਾ, ਦਰਿਆ ਦਾ ਦਾਇਰਾ ਇੱਥੇ ਘੱਟਦਾ। ਕਹਿੰਦਾ ਪਰਲੇ ਬੰਨੇ ਆ ਕੇ ਨਿਹੰਗ ਫੌਜਾਂ ਖਲੋਂਦੀਆਂ ਨੇ, ਰਫਲਾਂ ਕਰਦੀਆਂ ਨੇ, ਲੋਡ ਇੱਧਰ ਨੂੰ ਚਲਾਉਂਦੀਆਂ ਨੇ, ਨਾਲੇ ਕਹਿੰਦੀਆਂ ਕਾਣਿਆ ਤੇਰਾ ਰਾਜ ਨਹੀਂ, ਰਾਜ ਖਾਲਸੇ ਦਾ ਆ। ਕਹਿੰਦਾ ਉਹਨਾਂ ਵੱਲੋਂ ਮਿਲੇ ਤਮਗੇ ਮੇਰੀ ਹੈਸੀਅਤ ਨਹੀਂ ਕਿ ਮੈਂ ਇਹਨਾਂ ਨੂੰ ਭਰ ਦੇਵਾਂ। ਇਹ ਸੀ ਉਹਦੀ ਸੋਚ, ਐਸੀ ਸੋਚ ਰੱਖਣ ਵਾਲਾ ਬਾਦਸ਼ਾਹ। ਉਹਦੇ ਜਾਣ ਤੋਂ ਬਾਅਦ ਸਾਨੂੰ ਕੋਈ ਲੀਡਰ ਮਿਲਿਆ ਨਹੀਂ। ਤੁਸੀਂ ਆਮ ਤੌਰ 'ਤੇ ਕਿੱਸੇ ਸੁਣੇ ਹੋਣੇ ਰਣਜੀਤ ਸਿੰਘ ਦੇ, ਜਿਹੜੇ ਲੋਕ ਮਹਾਰਾਜਾ ਰਣਜੀਤ ਸਿੰਘ ਤੱਕ ਨਹੀਂ ਸੀ ਪਹੁੰਚ ਪਾਉਂਦੇ ਨਾ, ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਦਰਬਾਰ ਤੱਕ ਹੀ ਵੈਸੇ ਹੀ ਭੈ ਖਾ ਜਾਂਦੇ ਸੀ ਵੀ ਪਤਾ ਨਹੀਂ ਜਾਣ ਦੇਣਗੇ ਕਿ ਨਹੀਂ ਜਾਣ ਦੇਣਗੇ, ਉਹ ਆਪ ਚੱਲ ਕੇ ਆਪਣੀ ਫੌਜ ਦੇ ਨਾਲ ਆਪਣੇ ਸਿਪਾਹੀਆਂ ਨਾਲ ਬਾਜ਼ਾਰਾਂ 'ਚ ਨਿਕਲਦਾ ਸੀ, ਲਾਹੌਰ ਦਿਆਂ ਬਾਜ਼ਾਰਾਂ 'ਚ। ਅੱਜ ਵੀ ਮੈਂ ਜਾਵਾਂ ਕਦੀ ਅਤੇ ਕਿੱਸੇ ਸੁਣਾਏ ਜਾਂਦੇ ਨੇ, ਕਦੇ ਕਿਸੇ ਨੇ ਮੇਰੀ ਕੋਈ ਗੱਲ ਕੋਈ ਰੀਲ ਸੁਣੀ ਹੋਵੇ ਤਾਂ ਕਈ ਵਾਰੀ ਬੰਦੇ ਲੈ ਜਾਂਦੇ, ਭਾਈ ਸਾਹਿਬ ਆਓ ਤੁਹਾਨੂੰ ਵਿਖਾਈਏ ਜਿਹੜਾ ਉਹ ਫਲਾਣਾ ਕਿੱਸਾ ਸੁਣਾਇਆ ਸੀ ਉਹ ਕਿੱਥੇ ਹੋਇਆ ਸੀ, ਆਹ ਲਾਹੌਰ 'ਚ ਤੁਹਾਨੂੰ ਦਿਖਾਉਂਦੇ ਹਾਂ। ਉਹ ਗਲੀ 'ਚ ਲੈ ਜਾਂਦੇ ਆ। ਕਹਿੰਦੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਤੁਰਿਆ ਜਾਵੇ ਆਪਣੇ ਸਿਪਾ ਸਲਾਰਾਂ ਦੇ ਨਾਲ, ਅਤੇ ਇੱਕ ਰੋੜਾ ਵੱਜਾ ਪੱਥਰ ਉਹਦੀ ਪੱਗ ਦੇ ਉੱਤੇ ਆ ਕੇ, ਕਿਸੇ ਨੇ ਵੱਟਾ ਮਾਰਿਆ ਦੂਰੋਂ ਚਲਾ ਕੇ, ਹੁਣ ਵੱਜਿਆ ਮਹਾਰਾਜਾ ਰਣਜੀਤ ਸਿੰਘ ਦੀ ਪੱਗ 'ਤੇ ਵੱਟਾ। ਇੱਕ ਉਹ ਬਾਦਸ਼ਾਹ ਜਿਹਦੇ ਤੋਂ ਫਰਾਂਸ ਅਤੇ ਰਸ਼ੀਆ ਵਰਗੀਆਂ ਤਾਕਤਾਂ ਦੋਸਤੀ ਕਰਨਾ ਚਾਹੁੰਦੀਆਂ, ਗੋਰਿਆਂ ਨੇ ਮੂੰਹ ਨਹੀਂ ਕੀਤਾ ਉੱਧਰ ਜਦ ਤੱਕ ਜਿੰਦਾ ਰਿਹਾ, ਸੋਚੋ ਕੀ ਸ਼ਾਨ ਹੋਊਗੀ। ਪੱਥਰ ਵੱਜਾ, ਕਹਿੰਦੇ ਨਾਲ ਦੇ ਸਿਪਾਹੀਆਂ ਦੀਆਂ ਕਿਰਪਾਨਾਂ ਨਿਕਲ ਆਈਆਂ ਮਿਆਨਾਂ ਦੇ ਵਿੱਚੋਂ, ਉਹਨਾਂ ਵੇਖਿਆ ਕਿਹਨੇ ਮਾਰਿਆ, ਜਾਂ ਵੇਖਿਆ ਤਾਂ ਇੱਕ ਰੋੜਾ ਹੋਰ ਆਵੇ, ਉਹਨਾਂ ਢਾਲ 'ਤੇ ਰੋਕਿਆ ਜਾਂ ਜਾ ਕੇ ਮਗਰਲੀ ਗਲੀ 'ਚ ਵੇਖਿਆ ਤਾਂ ਨਿੱਕੇ ਨਿੱਕੇ ਪੰਜ ਸੱਤ ਨਿਆਣੇ ਜਿਹੜੇ ਵੱਟੇ ਮਾਰਨ ਡਏ ਸੀ। ਵੱਟੇ ਕਿਹਨੂੰ ਮਾਰਦੇ ਸੀ? ਮਹਾਰਾਜਾ ਰਣਜੀਤ ਸਿੰਘ ਨੂੰ ਨਹੀਂ, ਬੇਰੀ ਲੱਗੀ ਸੀ, ਉਹ ਬੇਰੀ ਦੇ ਮਾਰਦੇ ਸੀ ਵੱਟੇ ਬੇਰ ਖਾਣ ਵਾਸਤੇ। ਉਹ ਵਿੱਚੋਂ ਬੇਰੀ ਦੇ ਵਿੱਚੋਂ ਨਾ ਕਿ ਇੱਕ ਦਾ ਵੱਟਾ ਕਿਤੇ ਪਰਲੀ ਗਲੀ 'ਚ ਜਾ ਕੇ ਰਣਜੀਤ ਉਹਦੀ ਪੱਗ 'ਤੇ ਵੱਜਾ, ਉਹਨਾਂ ਦੋ ਮਾਰੀਆਂ ਨਿਆਣਿਆਂ ਦੇ ਕੰਨਾਂ 'ਤੇ, ਅਤੇ ਉਧਰੋਂ ਮਹਾਰਾਜਾ ਰਣਜੀਤ ਸਿੰਘ ਵੀ ਆ ਗਿਆ। ਉਹਨੇ ਆ ਕੇ ਆਖਿਆ ਬੱਚੇ ਸਭ ਦੇ ਸਾਂਝੇ ਆ, ਕਿਉਂ ਮਾਰਦੇ ਜੀ, ਕੀ ਹੋਇਆ? ਕਹਿੰਦੇ ਹਜ਼ੂਰ ਆਹ ਵੇਖੋ ਵੱਟੇ ਮਾਰਨ ਡੇ, ਇਹਨਾਂ ਨੇ ਮਾਰੇ ਵੱਟੇ। ਕਹਿੰਦੇ ਉਹ ਬਾਦਸ਼ਾਹ ਘੋੜੇ ਤੋਂ ਉਤਰਿਆ,

0: ਬਾਦਸ਼ਾਹ ਘੋੜੇ ਤੋਂ ਉਤਰਿਆ, ਉਹਨੇ ਕਿਹਾ ਪਰਾਂ ਹੋ ਜਾਓ ਸਾਰੇ ਜਾਣੇ। ਨਿਆਣੇ ਡਰ ਗਏ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਗੇ ਖਲੋਤਾ ਵੇਖਿਆ, ਉਹਨਾਂ ਨੇ ਅੱਖਾਂ 'ਚ ਪਾਣੀ। ਉਹਨੇ ਆਖਿਆ ਸਾਰੇ ਪਿੱਛੇ ਹੋ ਜਾਓ। ਉਹਨੇ ਆਖਿਆ ਪੁੱਤ ਮੈਂ ਤੁਹਾਡਾ ਕੀ ਵਿਗਾਰਿਆ, ਤੁਸੀਂ ਮੇਰੇ ਵੱਟਾਂ ਮਾਰਿਆ। ਹੱਥ ਜੁੜ ਗਏ ਉਹਨਾਂ ਨਿਆਣਿਆਂ ਦੇ, ਕਹਿੰਦੇ ਅਸੀਂ ਤੁਹਾਡੇ ਵੱਟਾਂ ਨਹੀਂ ਮਾਰਿਆ ਜੀ। ਉਹ ਕਹਿੰਦਾ ਸਿਪਾਹੀ ਤੇ ਕਹਿੰਦੇ ਮਾਰਿਆ। ਅਸੀਂ ਕਹਿੰਦਾ ਤੁਹਾਡੇ ਨਹੀਂ ਮਾਰਿਆ, ਅਸੀਂ ਤੇ ਬੇਰੀ ਦੇ ਮਾਰਿਆ। ਕਹਿੰਦਾ ਬੇਰੀ ਦੇ ਕਿਉਂ ਮਾਰਿਆ ਵੱਟਾ ਤੁਸੀਂ ਬਈ? ਉਹਨਾਂ ਜੇਬਾਂ 'ਚ ਹੱਥ ਪਾਏ ਤੇ ਬੇਰ ਕੱਢੇ, ਕਿਉਂਕਿ ਬੇਰੀ ਦੇ ਵੱਟਾਂ ਵੱਜਦਾ ਬੇਰ ਡਿੱਗਦੇ ਸੀ। ਉਹਨਾਂ ਹੱਥ ਪਾਇਆ, ਕਹਿੰਦੇ ਜੀ ਆਹ ਬੇਰ ਡਿੱਗਦੇ ਆ ਮਿੱਠੇ ਮਿੱਠੇ ਦੇ, ਅਸੀਂ ਫਿਰ ਬੇਰ ਖਾਂਦੇ ਹਾਂ। ਕਹਿੰਦੇ ਉਸ ਬਾਦਸ਼ਾਹ ਨੇ ਕਿਹਾ ਕਿੰਨੇ ਬੇਰ ਤੁਹਾਡੇ ਕੋਲ? ਉਹਨਾਂ ਜੇਬਾਂ 'ਚ ਹੱਥ ਪਾ ਕੇ ਕੱਢੇ, ਕਹਿੰਦੇ ਉਸ ਬਾਦਸ਼ਾਹ ਨੇ ਆਪਣੀ ਅਚਕਨ ਦਾ ਪੱਲਾ ਅੱਡਿਆ ਐਂ ਕਰਕੇ ਉਹਨਾਂ ਅੱਗੇ, ਕਹਿੰਦਾ ਪੁੱਤ ਸਾਰੇ ਹੀ ਪਾ ਦਿਓ ਇਹਦੇ ਵਿੱਚ, ਸਾਰੇ ਹੀ ਪਾ ਦਿਓ ਇਹਦੇ ਵਿੱਚ। ਉਹਨਾਂ ਪਾਏ, ਉਹਨੇ ਆਪਣੇ ਅਹਿਲਕਾਰਾਂ ਨੂੰ ਆਖਿਆ ਜਾਓ ਇਹਨਾਂ ਨਿਆਣਿਆਂ ਦੇ ਨਾਂ 'ਤੇ ਇੱਕ ਇੱਕ ਪਿੰਡ ਲਾ ਦਿਓ। ਮੰਤਰੀਆਂ ਨੇ ਪੁੱਛਿਆ ਹਜ਼ੂਰ ਇਹ ਕਿਉਂ? ਉਹ ਕਹਿੰਦਾ ਬੇਰੀ ਦੇ ਵੱਟਾਂ ਮਾਰਿਆ, ਬੇਰੀ ਬੇਰ ਦਿੰਦੀ ਆ, ਉਹ ਪੰਜਾਂ ਪਾਣੀਆਂ ਦੇ ਬਾਦਸ਼ਾਹ ਦੇ ਵੱਟਾਂ ਮਾਰਿਆ, ਮੈਂ ਕੁਛ ਵੀ ਨਾ ਦੇਵਾਂ। ਇਹ ਆ ਸੋਚ ਉਹਦੀ, ਐਵੇਂ ਨਹੀਂ ਰਾਜ ਕਰ ਗਿਆ ਉਹ, ਇਹ ਉਹਦੀ ਸੋਚ ਸੀ। ਆਮ ਤੌਰ 'ਤੇ ਲੋਕ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਪਾਰਸ ਆ, ਪਾਰਸ ਇੱਕ ਪੱਥਰ ਦੀ ਵੱਟੀ ਹੁੰਦੀ ਆ, ਕਹਿੰਦੇ ਵੀ ਜਿਹੜੇ ਜੇ ਕਿਤੇ ਲੋਹੇ ਨਾਲ ਲੱਗ ਜਾਵੇ ਤਾਂ ਲੋਹੇ ਨੂੰ ਸੋਨਾ ਬਣਾ ਦਿੰਦੀ ਆ, ਜਿਹਨੂੰ ਆਪਾਂ ਸੈਸਲਰ ਸਟੋਨ ਕਹਿੰਦੇ ਇੰਗਲਿਸ਼ ਦੇ ਵਿੱਚ। ਉਹ ਕਿਸੇ ਨੇ ਕਹਿਤਾ ਵੀ ਮਹਾਰਾਜਾ ਰਣਜੀਤ ਸਿੰਘ ਨਾ ਪਾਰਸ ਆ। ਇੱਕ ਬਜ਼ੁਰਗ ਬੇਬੇ ਰਹਿੰਦੀ ਸੀ ਲਾਹੌਰ ਦੀ ਕਿਸੇ ਗਲੀ ਦੇ ਵਿੱਚ, ਉਹਨੂੰ ਪਤਾ ਲੱਗਾ ਵੀ ਅੱਜ ਰਣਜੀਤ ਸਿੰਘ ਨੇ ਲੰਘਣਾ ਆਪਣੇ ਕਾਫਲੇ ਦੇ ਨਾਲ। ਉਹਨੇ ਵੇਖਿਆ ਵੀ ਘਰ 'ਚ ਦਾਣੇ ਦੂਣੇ ਘੱਟ ਆ, ਉਹਨੇ ਕੀ ਕੀਤਾ ਤਵਾ ਚੁੱਕ ਲਿਆ। ਉਹਨੇ ਤਵਾ ਚੁੱਕਿਆ ਅਤੇ ਕੁਛ ਕੱਛੇ ਮਾਰ ਲਿਆ, ਐਂ ਕਰਕੇ ਦਿਖਦਾ ਘੱਟ ਸੀ ਉਹਨੂੰ। ਉਹ ਜਦੋਂ ਗਈ ਜਾ ਕੇ ਖਲੋਗੀ ਅਤੇ ਨਾਲ ਦਿਆਂ ਨੂੰ ਕਹਿੰਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ ਮੈਨੂੰ ਦੱਸ ਦਿਓ, ਮੈਨੂੰ ਦਿਖਦਾ ਘੱਟ ਆ। ਜਦੋਂ ਮਹਾਰਾਜਾ ਰਣਜੀਤ ਸਿੰਘ ਲੱਗ ਗਿਆ ਅਤੇ ਉਹ ਕਹਿੰਦੀ ਬੇਬੇ ਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ। ਉਹ ਕਹਿੰਦੀ ਕਿਹੜਾ ਇਹਨਾਂ 'ਚੋਂ? ਉਹ ਕਹਿੰਦਾ ਜਿਹੜਾ ਕਹਿੰਦੀ ਇਕੱਲਾ ਘੋੜੇ 'ਤੇ ਆਉਂਦਾ ਵਾ, ਝੌਲਾ ਝੌਲਾ ਦਿਖਦਾ ਸੀਗਾ। ਉਹ ਬੇਬੇ ਨੇ ਕੱਚ ਵਿੱਚੋਂ ਤਵਾ ਕੱਢਿਆ ਅਤੇ ਭੱਜੀ ਭੀੜ 'ਚ ਵਿੱਚੋਂ ਦੀ, ਲੋਕਾਂ ਦੇ ਕੱਪੜੇ ਕਾਲੇ ਕਰਦੀ ਕਰਦੀ ਗਈ ਜਾ ਕੇ, ਅਤੇ ਮਹਾਰਾਜ ਦੀ ਮਹਾਰਾਜੇ ਰਣਜੀਤ ਸਿੰਘ ਦੀਆਂ ਲੱਤਾਂ ਦੇ ਵਿੱਚ ਤਵਾ ਲੱਗ ਗਈ ਘਸਾਉਣ, ਲੱਤਾਂ 'ਚ ਤਵਾ ਘਸਾਉਣ, ਪੈਰ ਫੜਦੇ ਰਕਾਬ ਦੇ ਵਿੱਚੋਂ ਅਤੇ ਲੱਗ ਗਈ ਘਸਾਉਣ। ਉਹਨੇ ਪਜਾਮੀ ਵੀ ਕਾਲੀ ਕਰਤੇ, ਜੁੱਤੀ ਵੀ ਕਾਲੀ ਕਰਤੀ। ਸਿਪਾਹੀ ਆਏ ਲਾਗੇ ਅਤੇ ਰਣਜੀਤ ਸਿੰਘ ਨੇ ਰੋਕਤੇ ਵੀ ਕੋਈ ਨਹੀਂ, ਜੋ ਕਰਦੀ ਕਰ ਲਿਆ। ਉਹਨੇ ਦੋ ਵਾਰ ਵੇਖਿਆ ਵੀ ਹੋਇਆ ਕਿ ਨਹੀਂ ਅਜੇ, ਫਿਰ ਰਗੜਿਆ, ਤਿੰਨ ਚਾਰ ਵਾਰ ਰਗੜਿਆ। ਜਦੋਂ ਪਤਾ ਲੱਗਾ ਵੀ ਨਹੀਂ ਹੋਇਆ ਅਤੇ ਤਵਾ ਡਿੱਗ ਪਿਆ ਹੱਥੋਂ, ਉਸ ਬੇਬੇ ਦੇ ਹੱਥ ਜੁੜ ਗਏ। ਮਹਾਰਾਜਾ ਰਣਜੀਤ ਸਿੰਘ ਘੋੜੇ ਤੋਂ ਉਤਰਿਆ, ਕਹਿੰਦੇ ਬੇਬੇ ਕੀ ਕਰਦੀ ਆ? ਉਹ ਕਹਿੰਦੀ ਵੇ ਕਾਕਾ ਘਰ 'ਚ ਦਾਣੇ ਨਹੀਂ ਹੈਗੇ, ਮੇਰਾ ਇਕੱਲਾ ਇਕੱਲਾ ਪੁੱਤ ਸੀਗਾ, ਉਹ ਵੀ ਦੁਨੀਆ ਤੋਂ ਚਲੇ ਗਿਆ ਵਾ। ਮੈਨੂੰ ਕਿਸੇ ਨੇ ਆਖਿਆ ਵੀ ਤੂੰ ਪਾਰਸ ਆ, ਤੂੰ ਪਾਰਸ ਆ, ਅਤੇ ਮੈਨੂੰ ਸੀ ਵੀ ਜੇ ਮੈਂ ਤੇਰੇ ਨਾਲ ਛੁਆ ਕੇ ਆਪਣਾ ਤਵਾ ਸੋਨੇ ਦਾ ਬਣਾ ਲਵਾਂ ਤਾਂ ਕਿਤੇ ਮੇਰੀ ਜ਼ਿੰਦਗੀ ਸੌਖੀ ਲੰਘ ਜੂਗੀ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਹੱਸਿਆ, ਉਹਨੇ ਚੁੱਕਿਆ, ਕਹਿੰਦਾ ਉਹ ਇਹਦੇ ਨਾਲ 10 ਗੁਣਾ ਤੋਲ ਕੇ ਸੋਨਾ ਬੇਬੇ ਨੂੰ ਦੇ ਦਿਉ। ਕਹਿੰਦਾ ਬੇਬੇ ਮੈਂ ਇਹੋ ਜਿਹਾ ਪਾਰਸ ਹਾਂ, ਜਿਹੜਾ ਪਾਰਸ ਤੂੰ ਸਮਝਦੀ ਮੈਂ ਉਹ ਨਹੀਂ ਹਾਂ। ਇਹ ਸੋਚ ਹੋਣੀ, ਇੱਕ ਲੀਡਰ ਦੀ ਸੋਚ ਹੋਣੀ ਚਾਹੀਦੀ ਆ ਕਿ ਮੇਰੀ ਪ੍ਰਜਾ ਨੂੰ ਚਾਹੀਦਾ ਕੀ ਹੈ, ਮੇਰੀ ਪ੍ਰਜਾ ਨੂੰ ਕਿਹੜੀ ਚੀਜ਼ ਦੀ ਲੋੜ ਹੈ ਇਸ ਵੇਲੇ, ਉਹਨੂੰ ਪਤਾ ਹੋਣਾ ਚਾਹੀਦਾ। ਕਹਿੰਦੇ ਇੱਕ ਦਿਨ ਲੰਘਿਆ ਅਤੇ ਮਹਾਰਾਜਾ ਰਣਜੀਤ ਸਿੰਘ ਰਾਤ ਨੂੰ ਆਪਣੇ ਅਹਿਲਕਾਰਾਂ ਦੇ ਨਾਲ ਲਾਹੌਰ ਦੀਆਂ ਹਨੇਰੀਆਂ ਗਲੀਆਂ 'ਚ ਤੁਰਿਆ ਜਾਵੇ, ਹਨੇਰੀਆਂ ਗਲੀਆਂ 'ਚ ਤੁਰਿਆ ਜਾਵੇ। ਤੁਰੇ ਜਾਂਦਿਆਂ ਜਾਂਦਿਆਂ ਰਾਹ ਦੇ ਵਿੱਚ ਉਹਨੂੰ ਲੱਗਿਆ ਕਿ ਰਾਤ ਦਾ ਆਖਰੀ ਪਹਿਰ ਚੱਲਦਾ ਹੈ ਅਤੇ ਆਖਰੀ ਪਹਿਰ ਦੇ ਵਿੱਚ ਇੱਕ ਘਰ ਦਾ ਦੀਵਾ ਹਜੇ ਬੁਝਿਆ ਹੀ ਨਹੀਂ, ਲੋਕ ਉੱਠਣ ਵਾਲੇ ਵੀ ਹੋ ਗਏ ਅਤੇ ਇਹ ਦੀਵਾ ਹਜੇ ਬੁਝਿਆ ਨਹੀਂ। ਉਹਨੇ ਬਾਰੀ ਵਿੱਚੋਂ ਝਾਤੀ ਮਾਰ ਕੇ ਅੰਦਰ ਵੇਖਿਆ, ਬਾਰੀ ਵਿੱਚੋਂ ਝਾਤੀ ਮਾਰ ਕੇ ਵੇਖਿਆ ਅਤੇ ਇੱਕ ਬੇਬੇ ਆਪਣੇ ਮਰਤਬਾਨਾਂ, ਆਪਣੇ ਪੀਪਿਆਂ, ਆਪਣੇ ਡੱਬਿਆਂ ਦੇ ਵਿੱਚੋਂ ਦਾਣੇ ਝਾੜਨ ਡਈ। ਕਿਉਂਕਿ ਆਮ ਤੌਰ 'ਤੇ ਰਿਵਾਜ਼ ਹੁੰਦਾ ਸੀ ਪੰਜਾਬ ਦਾ ਕਿ ਰੋਜ਼ ਚੱਕੀ ਪੀਸਦੇ ਸੀ ਆਪਾਂ, ਰੋਜ਼ ਦਾਣੇ ਪੀਸਦੇ ਸੀ ਆਪਾਂ, ਰੋਜ਼ ਆਟਾ ਗੁੰਨ ਕੇ ਖਾਂਦੇ ਸੀ, ਤਾਜ਼ਾ ਆਟਾ। ਅੱਜ ਦਾ ਜਿਹੜਾ ਆਪਾਂ ਆਟਾ ਖਾਣ ਦੇ, ਸਰੀਰ ਕਿਉਂ ਇੱਦਾਂ ਦੇ ਹੋ ਗਏ ਆਪਣੇ? ਕੀ ਪਤਾ 2 ਸਾਲ ਪੁਰਾਣਾ ਪੀਸਿਆ ਕਿਸੇ ਨੇ ਕਿ 4 ਸਾਲ ਪੁਰਾਣਾ ਪੀਸਿਆ। ਆਪਣਾ ਰਿਵਾਜ਼ ਸੀਗਾ, ਜਿਹਨੇ ਰੋਟੀ ਖਾਣੀ ਚੱਕੀ ਪਈ ਹੁੰਦੀ ਸੀ ਡਰੰਮਾਂ ਦੇ ਲਾਗੇ, ਮੱਟਾਂ ਦੇ ਲਾਗੇ, ਉਹਨਾਂ ਨੇ ਤਾਜ਼ੇ ਦਾਣੇ ਕੱਢਣੇ, ਬਾਜਰਾ ਜਵਾਰ ਜੋ ਵੀ ਪਾਉਣਾ ਤਾਜ਼ਾ ਪੀਸਣਾ, ਨਾਲ ਹੀ ਆਟਾ ਕੱਢਣਾ, ਗੁੰਨਣਾ, ਉਸੇ ਵੇਲੇ ਰੋਟੀ ਬਣਾ ਕੇ ਦੇ ਦੇਣੀ। ਉਸ ਬੇਬੇ ਕੋਲ ਇੱਕ ਮੋਠੀ ਸਿਰਫ ਦਾਣੇ ਇਕੱਠੇ ਹੋਏ। ਉਸ ਬਾਦਸ਼ਾਹ ਨੇ ਕਹਿੰਦੇ ਜਾ ਕੇ ਬੂਹਾ ਖੜਕਾਇਆ, ਬੂਹਾ ਖੜਕਾਇਆ ਤੇ ਅੰਦਰੋਂ 80-85 ਸਾਲਾਂ ਦੀ ਇੱਕ ਬਜ਼ੁਰਗ ਬੇਬੇ ਨੇ ਬੂਹਾ ਖੋਲਿਆ, ਕੋਈ ਮੁਸਲਿਮ ਖਾਤੂਨ ਸੀ। ਉਹਨੇ ਆਖਿਆ ਕੀ ਖਿਦਮਤ ਕਰ ਸਕਦੀ ਹੈ ਇਸ ਵੇਲੇ ਤੁਸੀਂ ਬੂਹਾ ਖੜਕਾਇਆ ਮੇਰਾ। ਹੁਣ ਉਹ ਸਰਦਾਰ ਨੇ ਖੇਸ ਦੀ ਬੁੱਕਲ ਮਾਰੀ ਆ, ਇੱਥੋਂ ਤੱਕ ਮੂੰਹ ਢੱਕਿਆ ਉਹਦਾ। ਉਹ ਕਹਿੰਦਾ ਬੇਬੇ ਲੋਕਾਂ ਦੇ ਉੱਠਣ ਦਾ ਸਮਾਂ ਹੋ ਗਿਆ, ਤੂੰ ਅਜੇ ਸੁੱਤੀ ਵੀ ਨਹੀਂ। ਉਹ ਕਹਿੰਦੀ ਸੌਂਗੀ ਸੀ ਪੁੱਤਾਂ, ਸੌਂਗੀ ਸੀ, ਇੱਧਰ ਆ। ਉਹ ਸਾਹਮਣੇ ਦੋ ਬੋਟ ਦਿਖਦੇ, ਇੱਕ 2 ਸਾਲ ਦਾ ਅਤੇ ਇੱਕ 3 ਸਾਲ ਦਾ ਬੱਚਾ ਉੱਥੇ ਬੈਠਾ। ਕਹਿੰਦਾ ਇਹਨਾਂ ਦੀਆਂ ਕਿਰਕਾਰੀਆਂ ਨੇ ਮੈਨੂੰ ਜਗਾਤਾ। ਕਹਿੰਦਾ ਮਤਲਬ ਮੈਂ ਸਮਝਿਆ ਨਹੀਂ। ਕਹਿੰਦੀ 3 ਦਿਨ ਤੋਂ ਇਹਨਾਂ ਨੇ ਰੋਟੀ ਨਹੀਂ ਖਾਧੀ। ਇੱਕ ਡੰਗ ਦੀ ਰੋਟੀ ਜੋਗਾ ਆਟਾ ਸੀ ਮੇਰੇ ਕੋਲ, ਮੈਂ ਇੱਕ ਡੰਗ ਖਵਾ ਦਿੰਦੀ ਸੀ। ਅੱਜ ਮੈਨੂੰ ਉਮੀਦ ਸੀ ਕਿ ਮੈਨੂੰ ਮੋਦੀ ਖਾਨੇ ਤੋਂ ਦਾਣੇ ਮਿਲ ਜਾਣਗੇ। ਕਹਿੰਦੀ ਮੈਂ ਗਈ ਪਰ ਮੈਨੂੰ ਦਾਣੇ ਨਹੀਂ ਮਿਲੇ। ਉਹ ਕਹਿੰਦਾ ਹੋ ਹੀ ਨਹੀਂ ਸਕਦਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ। ਉਹ ਕਹਿੰਦੀ ਬਸ ਇੱਥੇ ਮੂੰਹ ਬੰਦ ਕਰ ਲਾ, ਕਿਹੜੇ ਬਾਦਸ਼ਾਹ ਦੀ ਗੱਲ ਕਰਦਾ ਤੂੰ, ਆਪਣੀਆਂ ਮਨਾਈਆਂ ਕਰ ਲਵੇ, ਪਰ ਜਦੋਂ ਖੁਦਾ ਦੀ ਕਚਹਿਰੀ 'ਚ ਗੱਲ ਹੋਣੀ ਆ ਨਾ, ਮੈਂ ਉਹਦੇ ਖਿਲਾਫ ਖੜੀ ਹੋਊਂਗੀ। ਜੀ ਤੋਂ ਦੁਨੀਆ ਕੰਬਦੀ ਸੀ ਜਿਸ ਬਾਦਸ਼ਾਹ ਤੋਂ। ਕਹਿੰਦੇ ਉਹ ਬੇਬੇ ਦੀ ਗੱਲ ਸੁਣ ਕੇ ਉਸ ਬਾਦਸ਼ਾਹ ਦੇ ਹੱਥ ਕੰਬਣ ਲੱਗ ਗਏ ਵੀ ਆਹ ਕੀ ਹੋ ਗਿਆ। ਕਹਿੰਦੀ ਬੇਬੇ ਉਹਦਾ ਕੀ ਕਸੂਰ ਆ? ਕਹਿੰਦੀ ਕਸੂਰ ਸਾਡੇ ਵਾਸਤੇ ਖੁਦਾ ਨੇ ਸਾਡੇ ਲਈ ਉਹਨੂੰ ਤਖ਼ਤ ਉੱਤੇ ਬਿਠਾਇਆ ਵਾ। ਜੇ ਉਹਦੇ ਕੋਲ ਸਾਡੀ ਹਾਲ ਜਾਣਨ ਦਾ ਸਮਾਂ ਹੀ ਨਹੀਂ ਆ ਤੇ ਛੱਡ ਦੇਵੇ ਤਖ਼ਤ। ਕਹਿੰਦਾ ਬੇਬੇ ਹੁਣੇ ਹੀ ਆਇਆ, ਬੂਹਾ ਨਾ ਬੰਦ ਕਰੇ। ਨੱਠਿਆ ਗਿਆ ਜਾ ਕੇ ਸਿਪਾਹੀ ਸੀ ਅਹਿਲਕਾਰ ਕੋਲੋਂ ਮੋਦੀ ਖਾਨੇ ਦੇ ਬੂਹੇ ਖਿਲਾਏ, ਹਰ ਮੋੜ ਤੇ ਮੋਦੀ ਖਾਨਾ ਸੀ। ਐਸਾ ਕਮਾਲ ਦਾ ਸਿਸਟਮ ਸੀ ਉਸ ਬਾਦਸ਼ਾਹ ਦਾ। ਉਹਨੇ ਦਾਣੇ ਚੁੱਕੇ ਆ ਕੇ ਚੱਕੀ ਪੀਸੀ। ਇੱਕ ਬੇਬੇ ਰਾਤ ਦੇ ਪਹਿਲੇ ਪਹਿਰ ਦੇ ਵਿੱਚ ਰੋਟੀ ਬਣਾਉਂਦੀ ਹੈ ਤੇ 5 ਪਾਣੀਆਂ ਦਾ ਬਾਦਸ਼ਾਹ ਰੋਟੀ ਉਹਨਾਂ ਬੱਚਿਆਂ ਨੂੰ ਵਰਤਾ ਕੇ ਖਵਾ ਰਿਹਾ। ਰੋਟੀ ਖਾ ਲਈ, ਉਹ ਕਹਿੰਦੀ ਕਾਕਾ ਤੂੰ ਵੀ ਬਹਿ ਜਾ, ਤੂੰ ਵੀ ਛੱਕ ਪ੍ਰਸ਼ਾਦਾ। ਕਹਿੰਦਾ ਨਹੀਂ ਬੇਬੇ ਪ੍ਰਸ਼ਾਦਾ ਨਹੀਂ ਛਕਣਾ, ਬਸ ਇੱਕ ਤੇਰੇ ਕੋ ਕਰਾਰ ਚਾਹੀਦਾ ਵਾ। ਇੱਕ ਕਰਾਰ ਕਿ ਜਦੋਂ ਵੀ ਖੁਦਾ ਦੀ ਕਚਹਿਰੀ 'ਚ ਗੱਲ ਹੋਊਗੀ ਤੇ ਉਸ ਬਾਦਸ਼ਾਹ ਦੇ ਹੱਕ 'ਚ। ਕਹਿੰਦੀ ਨਹੀਂ ਪੁੱਤ, ਤੂੰ ਮੇਰੇ ਬੱਚਿਆਂ ਦੀਆਂ ਕਲਕਾਰੀਆਂ ਨਹੀਂ ਸੁਣੀਆਂ। ਮੇਰੇ ਕਾਲਜੇ ਵਰੂੰਦਲੇ ਜਾਂਦੇ ਜਦੋਂ ਮੇਰੇ ਨਿਆਣੇ ਰੋਂਦੇ ਆ, ਉਹਨੂੰ ਖਬਰ ਹੀ ਨਹੀਂ। ਘਬਰਾ ਗਿਆ, ਕਹਿੰਦਾ ਬੇਬੇ ਹੋ ਸਕਦਾ ਉਹਨੂੰ ਪਤਾ ਹੀ ਨਾ ਹੋਵੇ, ਅਣਜਾਣ ਹੈ, ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ, ਬਸ ਇੱਕ ਕਰਾਰ ਚਾਹੀਦਾ ਤੇਰੇ ਕੋਲੋਂ ਮੈਨੂੰ ਕਿ ਤੂੰ ਤਖ਼ਤ ਉੱਤੇ ਬੈਠੇ ਨੂੰ ਬਖਸ਼ ਦੇ, ਖੁਦਾ ਦੀ ਕਚਹਿਰੀ ਦੇ ਵਿੱਚ ਤੂੰ ਦੇ ਹੱਕ 'ਚ ਭੁਗਤੀ, ਕਚਹਿਰੀ 'ਚ ਭੁਗਤੀ। ਕਹਿੰਦੀ ਜਾ ਪੁੱਤ, ਤੇਰੇ ਕਰਕੇ ਮੈਂ ਕਰਾਰ ਕਰਦੀ ਹਾਂ ਕਿ ਮੈਂ ਉਹਦੇ ਹੱਕ 'ਚ ਭੁਗਤੂ। ਇਹੋ ਜਿਹਾ ਬਾਦਸ਼ਾਹ, ਖੌਫ ਰੱਖਣ ਵਾਲਾ, ਰੱਬ ਦੇ ਭੈ 'ਚ ਰਹਿਣ ਵਾਲਾ ਬਾਦਸ਼ਾਹ। ਪਰ ਅੰਦਰ ਕੀ ਸੀ? ਅੰਦਰ ਸੀ ਅਣਖ, ਅਣਖ। ਉਸ ਤਖ਼ਤ ਉੱਤੇ ਮਹਾਰਾਜਾ ਰਣਜੀਤ ਸਿੰਘ ਨਹੀਂ ਬੈਠਾ, ਉਹ ਅਣਖ ਬੈਠੀ ਜਿਹੜੀ ਪੰਜਾਬੀਆਂ 'ਚ ਅੱਜ ਵੀ ਹੈ, ਅਣਖ ਬੈਠੀ ਆ। ਅਣਖ ਹੈ ਕੀ? ਅਣਖ ਦੀ ਜੇ ਵੱਡੀ ਤੋਂ ਵੱਡੀ ਐਗਜ਼ਾਮਪਲ ਦੇਣੀ ਹੋਵੇ ਤਾਂ ਛੋਟੇ ਸਾਹਿਬਜ਼ਾਦਿਆਂ 'ਚ ਵੇਖੀ ਜਾ ਸਕਦੀ ਹੈ। ਛੋਟੇ ਸਾਹਿਬਜ਼ਾਦਿਆਂ 'ਚ ਵਜ਼ੀਰ ਖਾਨ ਨੂੰ ਪਤਾ ਸੀਗਾ ਕਿ ਮੈਂ ਇਹਨਾਂ ਦੇ ਦਸਤਾਰਾਂ ਲਵਾ ਕੇ ਇਹਨਾਂ ਦੇ ਵਾਲ ਮੁੰਨ ਦੂੰਗਾ, ਮੈਂ ਇਹਨਾਂ ਦੀ ਸੁੰਨਤ ਕਰਾ ਕੇ ਮੁਸਲਮਾਨ ਬਣਾ ਦੂੰਗਾ, ਪਰ ਜਿਹੜਾ ਬੂਟਾ ਅੰਦਰ ਲਈ ਫਿਰਦੇ ਆ ਉਸ ਬੂਟੇ ਦਾ ਕੀ ਕਰੂੰਗਾ? ਉਹ ਬੂਟਾ ਕੀ ਸੀ? ਅਣਖ ਦਾ ਬੂਟਾ। ਉਹ ਅਣਖ ਕਿੱਥੋਂ ਆਈ ਉਹਨਾਂ ਬੱਚਿਆਂ ਦੇ ਵਿੱਚ? 7 ਤੇ 9 ਸਾਲ ਦੇ ਬੱਚਾ ਅਣਖ ਕਿੱਥੋਂ ਆਈ? ਅਣਖ ਆਈ ਅਣਖੀ ਪਿਓ ਤੋਂ, 10ਵੇਂ ਪਾਤਸ਼ਾਹ ਤੋਂ। 10ਵੇਂ ਪਾਤਸ਼ਾਹ ਦੇ ਵਿੱਚ ਅਣਖ ਕਿੱਥੋਂ ਆਈ ਆ? 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੋਂ। ਗੁਰੂ ਤੇਗ ਬਹਾਦਰ ਮਹਾਰਾਜ ਵਿੱਚੋਂ ਅਣਖ ਕਿੱਥੋਂ ਆਈ? ਉਹਨਾਂ ਦੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ, ਜਿਨ੍ਹਾਂ ਆਖਿਆ 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ, ਦਰਵਾਜ਼ਾ ਬਲਖ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ 'ਚੋਂ ਅਣਖ ਕਿੱਥੋਂ ਆਈ? 6ਵੇਂ ਪਾਤਸ਼ਾਹ 'ਚ, 5ਵੇਂ ਪਾਤਸ਼ਾਹ ਉਹਨਾਂ ਦੇ ਪਿਤਾ ਤੋਂ, ਜਿਨ੍ਹਾਂ ਤੱਤੀ ਤਵੀ 'ਤੇ ਬਹਿ ਕੇ ਆਖਿਆ ਤੂੰ ਮੈਨੂੰ ਸਜਾਏ ਮੌਤ ਦੇਣੀ ਚਾਹੁੰਦਾ, ਮੈਂ ਤੇਰੇ ਕੋਲ ਪਹੁੰਚਾਈ ਸ਼ਹੀਦ ਹੋਣ ਵਾਸਤੇ ਹਾਂ। ਪਰ ਠੀਕ ਲਾ ਕੇ ਟੀਚਾ ਦੱਸ, ਦੁਨੀਆਂ ਦੀਆਂ ਕੌਮਾਂ ਸ਼ਹੀਦਾਂ ਦੀ ਜਾਇਦਾਦ ਲੱਭਦੀਆਂ ਨੇ, ਸੰਭਾਲਦੀਆਂ ਨੇ, ਪਰ ਮੇਰੀ ਸ਼ਹਾਦਤ ਤੋਂ ਬਾਅਦ ਸ਼ਹੀਦਾਂ ਦੀਆਂ ਲੈਣਾਂ ਲੱਗ ਜਾਣਗੀਆਂ, ਜਲਾਦਾਂ ਦੇ ਦਮ ਟੁੱਟ ਜਾਣਗੇ, ਤਾਜ ਡਿੱਗ ਪੈਣਗੇ, ਤਖ਼ਤ ਡੋਲ ਜਾਣਗੇ। ਜਿਹੜਾ ਸ਼ੌਂਕ ਮੈਂ ਇਹਨਾਂ ਨੂੰ ਪਾ ਕੇ ਚੱਲਿਆ ਤੁਹਾਡੇ ਕੋਲ ਪੂਰਾ ਨਹੀਂ ਹੋਣਾ, ਅੱਜ ਤੱਕ ਨਹੀਂ ਪੂਰਾ ਹੋਇਆ। 5ਵੇਂ ਪਾਤਸ਼ਾਹ 'ਚੋਂ ਅਣਖ ਕਿੱਥੋਂ ਆਈ ਆ? 5ਵੇਂ ਪਾਤਸ਼ਾਹ 'ਚੋਂ ਅਣਖ ਆਈ 1ਵੇਂ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਜਿਹਨਾਂ ਆਖਿਆ ਮੈਨੂੰ ਇਹ ਜਨੇਊ ਨਹੀਂ ਚਾਹੀਦਾ। ਸੋ ਇਹ ਸਿਲਸਿਲਾ ਚੱਲਿਆ ਅੱਜ ਅਣਖ ਵੇਖਣੀ ਹੋਵੇ, ਅੱਜ ਅਣਖ ਕਿੱਥੇ ਆ? ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਮੈਂ ਅਣਖ ਲੱਭਣ ਲਈ ਤੁਰਿਆ ਸੀ, ਇਹਦਾ ਕੋਈ ਫਲ ਨਹੀਂ ਲੱਗਦਾ ਅਣਖ ਦਾ, ਕਿਤੇ ਕਣਕ ਵਾਂਗੂ ਸਿੱਟਾ ਨਹੀਂ ਲੱਗਦਾ, ਕਿਤੇ ਪੈਲੀਆਂ 'ਚ ਪੈਦਾ, ਕਿ ਫੈਕਟਰੀ 'ਚ ਨਹੀਂ ਬਣਦੀ, ਇਹ ਪੈਦਾ ਹੁੰਦੀ ਹੈ ਇੱਥੇ ਅੰਦਰ। ਕਿਹਦੇ ਅੰਦਰ ਪੈਦਾ ਹੁੰਦੀ? ਜਿਹਦੇ ਅੰਦਰ ਅਣਖ ਦੀ ਚਿਣਗ ਹੋਵੇ। ਅੱਜ ਅਣਖ ਕਿੱਥੇ ਆ? ਕਹਿੰਦੇ ਮੈਂ ਅਣਖ ਲੱਭਣ ਲਈ ਤੁਰਿਆ ਸੀ, ਕਿਧਰੇ ਨਾ ਮਿਲੀ ਬਾਜ਼ਾਰਾਂ ਵਿੱਚ, ਇੱਕ ਦਿਨ ਪਹੁੰਚ ਗਿਆ ਸਰਹੰਦ, ਉੱਥੇ ਦਿਖ ਗਈ ਅਣਖ ਦੀਵਾਰਾਂ 'ਚ, ਅੱਜ ਵੀ ਖੜੀਆਂ ਨੇ, ਅੱਜ ਵੀ ਖੜੀਆਂ ਨੇ। ਅਸੀਂ 1.5 ਕਿਲੋਮੀਟਰ ਦੂਰ ਤੋਂ GT ਰੋਡ ਤੋਂ ਐਂ ਲੰਘ ਜਾਂਦੇ ਹਾਂ, ਕਦੀ ਕਿਸੇ ਨੇ ਮੁੜ ਕੇ 1.5 ਕਿਲੋਮੀਟਰ ਉੱਥੇ ਮੱਥਾ ਟੇਕਣ ਦੀ ਜ਼ਹਿਮਤ ਹੀ ਨਹੀਂ ਕੀਤੀ। ਤੁਸੀਂ ਤਾਂ ਚਲੋ ਇੱਥੋਂ ਜਾਂਦੇ, ਜਿਹੜੇ ਉੱਥੇ ਰਹਿੰਦੇ ਉਹ ਨਹੀਂ ਆਉਂਦੇ ਮੱਥਾ ਟੇਕਣ, ਅਣਖ ਸਵਾਹ ਆਉਣੀ ਅੰਦਰ ਕਿਸੇ ਦੇ, ਅਣਖ ਦੇ ਮੁਜੱਸਮੇ 'ਤੇ ਤੁਸੀਂ ਜਾਂਦੇ ਨਹੀਂ। ਸੋ ਸਮਾਂ ਸਮਾਪਤ ਹੈ ਜੀ, ਮੈਨੂੰ ਲੱਗਦਾ ਟਾਈਮ ਵੱਧ ਲੈ ਗਿਆ ਥੋੜ੍ਹਾ ਜਿਹਾ ਮੈਂ। ਸੋ ਬੇਨਤੀ ਹੈ ਕਿ ਭੁੱਲਾਂ ਚੁੱਕਾਂ ਦੀ ਮਾਫ਼ੀ ਜੇ ਮੈਂ ਕੁਛ ਵੱਧ ਘੱਟ ਬੋਲ ਗਿਆ ਹੋਵਾਂ, ਕਿਉਂਕਿ ਮੇਰਾ ਵਿਸ਼ਾ ਨਹੀਂ ਆ, ਮੈਨੂੰ ਤਾਂ ਹਿਸਟਰੀ ਪੜ੍ਹਨੀ ਚੰਗੀ ਲੱਗਦੀ ਆ, ਤੁਰ ਫਿਰ ਕੇ ਮੈਂ ਡਾਟਾ ਇਕੱਠਾ ਕਰਦਾ ਰਹਿੰਦਾ ਵਾਂ। ਸੋ ਜਿਹਨਾਂ ਨਾਲ ਮੇਰੀ ਮਾਂ ਦੀ ਬੋਲੀ ਦੀ ਸਾਂਝ ਹੈ, ਤੁਹਾਡਾ ਅਤੇ ਮੇਰਾ ਇੱਕ ਬੜਾ ਬਿਹਤਰੀਨ ਰਿਸ਼ਤਾ ਆ, ਤੁਹਾਡੀ ਅਤੇ ਮੇਰੀ ਮਾਂ ਦੀ ਬੋਲੀ ਇੱਕ ਆ, ਜਿੱਥੇ ਤੁਸੀਂ ਸੀਸ ਝੁਕਾਉਂਦੇ ਮੈਂ ਵੀ ਉੱਥੇ ਝੁਕਾਉਣਾ। ਪਰ ਮੁੱਦਾ ਕੀ, ਪੜ੍ਹੋ ਬਸ, ਵੇਖੋ ਨਾ ਉਹ 5 ਸਕਿੰਟ ਵਾਲਾ ਡਾਟਾ ਜਿਹੜਾ ਉਂਗਲ ਘੁਮਾ ਕੇ ਆਪਾਂ ਤਾਂ ਉਹਨੂੰ ਐਂ ਕਰ ਦਿੰਦੇ ਹਾਂ, ਉਹਨੂੰ ਛੱਡ ਦਿਉ। ਮੈਂ ਬਹੁਤ ਘੱਟ ਪੜ੍ਹਿਆ, ਬਹੁਤ ਘੱਟ, 9ਵੀਂ ਫੇਲ ਹਾਂ ਮੈਂ, 9ਵੀਂ ਤੋਂ ਅੱਗੇ ਮੈਂ ਨਹੀਂ ਪੜ੍ਹਿਆ। ਪਰ ਮੇਰੀ ਇੱਕ ਦੌੜ ਲੱਗੀ ਕਿ ਮੈਂ ਉਸ ਚੀਜ਼ ਨੂੰ ਝੂਠ ਸਾਬਤ ਕਰਨਾ ਕਿ ਕੋਈ ਰਿਪੋਰਟ ਕਾਰਡ ਤੁਹਾਡੇ ਦਿਮਾਗ ਦੇ ਨੰਬਰ ਨਹੀਂ ਲਾ ਸਕਦਾ, ਇਹਦੀ ਮਿਹਰ ਚਾਹੀਦੀ ਬਸ ਸੱਚੇ ਪਾਤਸ਼ਾਹ ਦੀ। ਸੁਣਾਉਣ ਨੂੰ ਬੜਾ ਕੁਛ ਆ, ਕਦੀ ਇਨ ਫਿਊਚਰ ਮੌਕਾ ਮਿਲਿਆ ਤਾਂ ਸੰਗਤਾਂ ਦੇ ਰੂਬਰੂ ਜ਼ਰੂਰ ਹੋਵਾਂਗੇ। ਸਭ ਤੋਂ ਪਹਿਲਾਂ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਦੀ ਪੂਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਔਰ ਸਾਧ ਸੰਗਤ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਹਿ ਕੇ ਮੇਰੀਆਂ ਗੱਲਾਂ ਨੂੰ ਸੁਣਿਆ, ਗੁਰੂ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਖੜ੍ਹੇ ਹੋਣ ਦੇ ਲਾਇਕ ਹੀ ਸਮਝਿਆ। ਜੱਸੀ ਨਈਅਰ ਮੇਰਾ ਵੀਰ, ਔਰ ਹੋਰ ਵੀ ਸਾਰੇ ਸੱਜਣ ਮਿੱਤਰ ਜਿਨ੍ਹਾਂ ਦੇ ਮੈਂ ਨਾਂ ਅਜੇ ਨਹੀਂ ਜਾਣਦਾ, ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜਰਨੈਲ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਸਾਧ ਸੰਗਤ ਜੀ, ਵੀਰ ਜੀ ਨੂੰ ਸੱਦਣ ਦਾ ਕਾਰਨ ਮੈਨੂੰ ਇਹੀ ਸੀਗਾ, ਜਿਹੜਾ ਨੇ ਆਪਦੇ ਮੁੱਖੋਂ ਇਹ ਚੀਜ਼ ਦੱਸੀ ਆ ਬਈ ਜੋ ਮਹਾਰਾਜ ਦਾ ਸਤਿਕਾਰ ਆ ਜਾਂ ਮਹਾਰਾਜ ਨੇ ਜੋ ਤੁਹਾਨੂੰ ਰੁਤਬਾ ਦੇਣਾ ਆ ਉਹ ਸਾਨੂੰ ਕਿਸੇ ਵਿਦਿਆ ਨੇ ਨਹੀਂ ਦੇਣਾ। ਜੋ ਵੀਰ ਜੀ ਨੇ ਇਤਿਹਾਸ ਜਿੰਨਾ ਖੋਜ ਕੀਤੀ ਆ, ਜਿੰਨਾ ਇਹਨਾਂ ਨੇ ਪੜ੍ਹਿਆ ਆ ਉਹਦੇ ਬਾਰੇ ਜੋ ਗਿਆਨ, ਕਿਉਂਕਿ ਆਪਣੇ ਕੋਲ ਸਮਾਂ ਘੱਟ ਸੀਗਾ, ਉਹ ਵੱਡੇ ਵੱਡੇ ਵਿਦਵਾਨਾਂ ਕੋਲ ਨਹੀਂ ਹੋਇਆ। ਵੀਰ ਜੀ ਨੇ ਆਪਦੇ ਮੁੱਖੋਂ ਦੱਸਿਆ ਵੀ ਉਹ 9ਵੀਂ ਕਲਾਸ ਤੱਕ ਪੜ੍ਹੇ ਨੇ। ਜੇ ਵੀਰ ਜੀ ਦਾ ਰੁਤਬਾ ਦੇਖੀਏ, ਅੱਜ ਜਿੰਨਾ ਯੂਥ ਇਹਨਾਂ ਨੂੰ ਫੋਲੋ ਕਰਦਾ ਆ, ਉਹਨਾਂ ਨੂੰ ਇੱਕ ਚੀਜ਼ ਸੰਦੇਸ਼ ਸੀ, ਇਸੇ ਕਰਕੇ ਵੀਰ ਜੀ ਨੂੰ ਆ ਸਟੇਜ 'ਚ ਲਿਆਂਦਾ ਗਿਆ ਆ ਵੀ ਉਹਨਾਂ ਵਿੱਚ ਵੀ ਇਹ ਟੇਕ ਜਾਗੇ ਮਹਾਰਾਜ ਦੀ ਬਖਸ਼ ਕੀ ਚੀਜ਼ ਆ, ਮਹਾਰਾਜ ਦੀ ਬੜੀ ਕਿਰਪਾ ਆ ਇਹਨਾਂ 'ਤੇ, ਇਹਨਾਂ ਦੇ ਸਾਰੇ ਹੀ ਪਰਿਵਾਰ 'ਤੇ, ਸਾਰਾ ਹੀ ਗੁਰਸਿੱਖ ਪਰਿਵਾਰ ਆ। ਪਰ ਵੀਰ ਜੀ ਨੇ ਜੋ ਰੁਤਬਾ ਹਾਸਲ ਕੀਤਾ ਉਹ ਜੋ ਸਾਡੀ ਪਛਾਣ ਸਿੱਖੀ ਦੀ ਹੈ ਨਾਲ ਲੈ ਕੇ ਚੱਲ ਰਹੇ ਨੇ, ਉਹਦੇ ਲਈ ਅਸੀਂ ਇਹਨਾਂ ਨੂੰ ਧੰਨਵਾਦ ਵੀ ਕਰਦੇ ਹਾਂ, ਨਾਲ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਵੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ। ਪਰ ਗਾਂ ਵਾਸਤੇ ਇੱਕ ਬੇਨਤੀ ਵੀ ਕਰਦੇ ਹਾਂ ਵੀ ਜਦੋਂ ਵੀ ਕੈਲਗਰੀ ਪਹੁੰਚਣ ਤਾਂ ਪਹਿਲਾਂ ਸਾਨੂੰ ਜ਼ਰੂਰ ਦੱਸਣ, ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਦੱਸਣੀਆਂ ਬਹੁਤ ਜ਼ਰੂਰੀ ਨੇ। ਸਾਡੇ ਘਰਾਂ ਵਿੱਚ ਆਮ ਗੱਲ ਚੱਲਦੀ ਆ, ਸਾਡਾ ਜ਼ੋਰ ਸਿਰਫ ਇਸ ਗੱਲ 'ਤੇ ਲੱਗਿਆ ਹੁੰਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਡਾਕਟਰ ਇੰਜੀਨੀਅਰ, ਆਮ ਇਹ ਗੱਲ ਚੱਲਦੀ ਆ, ਪਰ ਮੇਨ ਇਨਸਾਨ ਬਣਾਉਣਾ ਪੈਣਾ। ਪੜ੍ਹਾਈ ਲਿਖਾਈ ਉਹਨਾਂ ਰੁਤਬਾ ਨਹੀਂ ਰੱਖਦੀ ਜਿੰਨਾ ਤੁਹਾਨੂੰ ਇਨਸਾਨ ਬਣਨ ਦੇ ਵਿੱਚ ਜੋ ਤੁਹਾਡਾ ਮਹਾਰਾਜ ਧਰਮ ਪ੍ਰਤੀ ਜੋ ਪਿਆਰ ਆ ਉਹ ਜ਼ਰੂਰੀ ਆ। ਇਤਿਹਾਸ ਸਾਡਾ ਇੰਨਾ ਵਿਲੱਖਣ ਆ, ਜਿੰਨਾ ਚਿਰ ਤੁਸੀਂ ਪੜ੍ਹਦੇ ਨਹੀਂ ਗੇ ਸਾਡੇ 'ਚ ਬਹੁਤ ਵੱਡੀ ਘਾਟ ਆ, ਅਸੀਂ ਆਪਣਾ ਇਤਿਹਾਸ ਪੜ੍ਹਦੇ ਨਹੀਂ। ਤੁਹਾਡੇ ਸਾਹਮਣੇ ਵੀਰ ਜੀ ਨੇ ਦੱਸਿਆ ਵੀ ਉਹ ਇਤਿਹਾਸ ਬਹੁਤ ਪੜ੍ਹਦੇ ਆ, ਸਾਨੂੰ ਲੋੜ ਆ ਇਸ ਚੀਜ਼ ਦੀ। ਇੱਕ ਵਾਰ ਫਿਰ ਬੀ ਜੀ ਦਾ ਕੈਲਗਟ ਦੀ ਸਮੂਹ ਸਾਧ ਸੰਗਤ ਵੱਲੋਂ ਅਤੇ ਗੁਰੂ ਘਰ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਘਰ ਵੱਲੋਂ ਵੀਰ ਜੀ ਨੂੰ ਸਰੋਪੇ ਦੀ ਦਾਤ ਬਖਸ਼ੀ ਜਾਊਗੀ। ਪਲੀਜ਼ ਉਹਨਾਂ ਨੂੰ ਬੇਨਤੀ ਆ ਕਿ ਮਹਾਰਾਜ ਦੇ ਸਨਮੁੱਖ ਹੋ ਕੇ ਸਰੋਪੇ ਦੀ ਦਾਤ ਪ੍ਰਾਪਤ ਕਰਨ। ਮੈਂ ਬੇਨਤੀ ਕਰੂੰਗਾ ਗਿਆਨੀ ਰਵਿੰਦਰ ਸਿੰਘ ਉਹਨਾਂ ਨੂੰ, ਉਹ ਭਾਈ ਸਾਹਿਬ ਨੂੰ ਸਰੋਪੇ ਦੀ ਬਖਸ਼ ਭੇਂਟ ਕਰਨਗੇ।

0: ਬਹੁਤ ਬਹੁਤ ਧੰਨਵਾਦ ਵੀਰ ਜੀ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਇੱਕ ਬਹੁਤ ਸ਼ੋਰਟ ਨੋਟਿਸ ਦਿੱਤਾ ਸੀ। ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਪਲੀਜ਼ ਥੋੜ੍ਹਾ ਚਿਰ ਜ਼ਰੂਰ ਸੰਗਤ ਦੇ ਸਨਮੁੱਖ ਹੋਵੋ। ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ।

ਰਤਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਬਖਸ਼ੋ ਜੀ।

ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਮੂਹ ਰਾਗੀ ਢਾਡੀ ਕਥਾਵਾਚਕ ਗੁਣੀ ਜਨਾਂ ਨੇ ਆਪ ਜੀਆਂ ਕਾ ਜਸ ਗਾਇਨ ਕੀਤਾ ਹੈ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਗਰੀਬ ਨਿਵਾਜ ਪਾਤਸ਼ਾਹ ਸਭਨਾਂ ਦਾ ਗਾਵਿਆ ਸੁਣਿਆ ਸਤਖੰਡ ਵਿਖੇ ਪ੍ਰਵਾਨ ਕਰਨਾ ਸਤਿਗੁਰੂ ਜੀਓ, ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣਾ, ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਦਿਆਂ ਹੋਇਆਂ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ। ਅਰਮੀਤ ਕੌਰ ਗਰੇਵਾਲ ਸੱਚੇ ਪਾਤਸ਼ਾਹ ਮਹਾਰਾਜ ਜੀਓ, ਜਿਨ੍ਹਾਂ ਦੇ ਵਿਦਿਅਕ ਵਾਸਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀਓ ਕਾਲਜ ਜਾਣ ਦਾ ਮਹਾਰਾਜ ਪਹਿਲਾ ਦਿਨ ਹੈ, ਆਪ ਜੀਆਂ ਨੇ ਕਿਰਪਾ ਕਰਨੀ ਸਤਿਗੁਰੂ ਸਿਰ ਤੇ ਮਿਹਰਾ ਪ੍ਰਿਆ ਹੱਥ ਰੱਖਣਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਮਹਾਂਵਾਕਾਂ ਅਨੁਸਾਰ ਕਿਰਪਾ ਮਿਹਰਾਮਤ ਕਰਕੇ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾਤਾ ਪਿਤਾ ਦੀ ਆਗਿਆਕਾਰੀ ਬਣਾ ਕੇ ਰੱਖਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ। ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ। 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਗਰੀਬ ਨਿਵਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਅਤੇ ਸੁਖਾਸਨ ਸੇਵਾ ਕਰਨ ਦੀ ਆਗਿਆ ਹੋਵੇ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਸਤਨਾਮ ਸ੍ਰੀ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕੁਟਲ ਗੁਰੂ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਪੰਡਿਤ ਬੈਲ ਨਾ ਚੁਕਈ ਜੇ ਵੇਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋਮੇ ਨਾਮ ਵਿਸਾਰਾ ਪੰਡਿਤ ਮੈਲ ਨਾ ਚੁਕਈ ਜੇ ਵੇਦ ਪੜੈ ਜੁਗ ਚਾਰ ਤ੍ਰੈਗੁਣ ਮਾਇਆ ਮੂਲ ਹੈ ਵਿੱਚ ਹੋਮੇ ਨਾਮ ਵਿਸਾਰਾ ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਕੈ ਵਾਪਾਰਾ ਅੰਤਰ ਤਿਸ਼ਨਾ ਭੁੱਖ ਹੈ ਮੂਰਖ ਭੁਖੀਆਂ ਮੂਹੇ ਗਵਾਰਾ ਸਤਿਗੁਰ ਸੇਵਿਆ ਸੁਖ ਪਾਇਆ

ਵਾਹਿਗੁਰੂ ਜੀ ਕੀ ਫਤਿਹ।

गुरु जी का।

ਲੈ ਪੰਥ ਮੰਨੈ ਧਰਮ ਸੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਾਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੂਨ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੁੱਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਪੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ

ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾ ਆਖ ਨਾ ਸਕਹਿ ਕੇਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪਾਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤੇ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖਿਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ
ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ
नेत नेत बन त्रिन कहत त्वय सर्ब नाम कथय कवन कर्म नाम बरनत सुमत पुजंग प्रयात छंद नमस्तवं अकाले नमस्तवं कृपाले नमस्तं अरूपे नमस्तं अनूपे नमस्तं अपेखे नमस्तं अलेखे नमस्तं अकाये नमस्तं अजाये नमस्तं अगंजे नमस्तं अपंजे नमस्तं अनामे नमस्तं अठामे नमस्तं अकर्मं नमस्तं अतर्मं नमस्तं अनामं नमस्तं अतामं नमस्तं अजीते नमस्तं अपीते नमस्तं अबाहे नमस्तं अटाहे नमस्तं अनीले नमस्तं अनादे नमस्तं अछेदे नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सो एकाय नमस्तं अनेकाय नमस्तं अपूते नमस्तं अजूपे नमस्तं निर्कर्मे नमस्तं निर्परमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरताते नमस्तं निरकाते नमस्तं निर्दूते नमस्तं अपूते नमस्तं अलोके नमस्तं अशोके नमस्तं निरतापे नमस्तं अथापे नमस्तं त्रिमाने नमस्तं निदाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परपोगे नमस्तं सोजोगे नमस्तं अरंगे नमस्तं अपंगे नमस्तं अगम्ये नमस्तस्तरमे नमस्तं जलाश्रे नमस्तं निराश्रे नमस्तं अजाते नमस्तं अपाते नमस्तं अमजबे नमस्तस्त अजबे अदेशं अदेशे नमस्तं अपेसे नमस्तं निरतामे नमस्तं निर्वामे नमो सर्वकाले नमो नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तं अपेवाय नमस्तं अजन्मे नमस्तं सुवनमे नमो सर्वगौणे नमो सर्वपौने नमो सर्वरंगे नमो सर्वपंगे नमो कालकाले नमस्तस्त दयाले नमस्तं अबरने नमस्तं अमरने नमस्तं जरारं नमस्तं कृतारं नमो सर्वतंदे नमोस्त अबंदे नमस्तं निरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तस्त रागे नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वय प्रसाद अरूप हैं अनूप हैं अजू हैं अपू हैं अलेख हैं अपेख हैं अनाम हैं अकाम हैं अते हैं अपे हैं अजीत हैं अपीत हैं त्रिमान हैं निदान हैं त्रिवर्ग हैं असर्ग हैं अनिल हैं अनाद हैं अजय हैं अजाद हैं अजन्म हैं अबरण हैं अपूत हैं अपर्ण हैं अगंज हैं अपंज हैं अचूज हैं अचंज हैं अमीक हैं रफीक हैं अतंध हैं अबंध हैं निर्बूज हैं असूज हैं अकाल हैं अजाल हैं अल्लाह हैं अजाह हैं अनंत हैं महंत हैं अलीक हैं निरसरीक हैं निर्लंब हैं असंभ हैं अगम हैं अजम हैं अपूत हैं अछूत हैं अलोक हैं अशोक हैं अकर्म हैं अपर्म हैं अजीत हैं अपीत हैं अबाह हैं अगाह हैं अमान हैं निदान हैं अनेक हैं फिर एक हैं पुजंग पर्यात छंद नमो सर्व माने समस्ति निदाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौने अनंगी अनाथे निरसंगी परमाथे नमो पान पाने नमो मान माने
नमो चंद्र चंद्रे नमो भान भाने नमो गीत गीते नमो तान ताने नमो नृत्य नृत्य नमो नाद नादे नमो पान पाने नमो बाद बादे अनंगी अनामे समस्ते स्वरूपे परपंगी परमाते समस्ते बेपूते कलंकं बिना ने कलंके स्वरूपे नमो राज राजे स्वरंग परम रूपे नमो जोग जोगे स्वरंग परम सिद्धे नमो राज राजे स्वरंग परम वृद्धे नमो शस्त्र पाने नमो अस्त्र माने नमो परम ज्ञाता नमो लोक माता अपेखी अपरमी अपोगी अपुगते नमो जोग जोगे स्वरंग परम जुगते नमो नित नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साह साहंग नमो पूप पूपे नमो दान दाने नमो मान माने नमो रोग रोगे नमस्तंग इसनानंग नमो मंत्र मंत्रंग नमो जंतर जंतरंग नमो इष्ट इष्टे नमो तंत्र तंत्रं सदा सचदानंद सर्वं परणासी अनूपे अरूपे समस्तुल निवासी सदा सिद्धदा बुद्धदा बृद्ध कर्ता अदो उर्द अर्दं अगं ओग हर्ता परम परम परमेश्वरं प्रोच्छ पालं सदा सर्वदा सिद्धदाता दयालं अचेदी अपेदी अनामं अकामं समस्तो पराजी समस्तस्ततामंग तेरा जोर चाचरी छांद जले हैं थले हैं अपीत हैं अपे हैं प्रभु हैं अजू हैं अदेश हैं अपेश हैं पुजंग पर्यात छांद अगाधे अबाधे अनंदी स्वरूपे नमो सर्व माने समस्ति निदाने नमस्तवंग निरनाथे नमस्तवंग परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक शोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृसं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं परणासी सदा सर्वदा हृदय सिद्धं निवासी चरपट छांद त्वय प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं तराणं सर्वं कर्मं सर्वं सर्वं प्राणं सर्वं तराणं सर्वं भुगता सर्वं जुगता सर्वं देवं सर्वं पेवं सर्वं काले सर्वं पाले रुआल छांद त्वय प्रसाद आद रूप अनाद मूरत अजोन पुरख अपार सर्वमान त्रिमान देव अपेव आद उदार सर्व पालक सर्व कालक सर्व को पुन काल जतर ततर विराज ही अवधूत रूप रिसाल नाम ठाम ना जात जाकर रूप रंग ना रेख आद पुरख उदार मूरत अजोन आद असेख देश और ना पेश जाकर रूप रेख ना राग जतर ततर दिशा विसा हुए फैले अनुराग नाम काम बेहीन पेखत ताम हून है जाहे सर्व मान सर्वतर मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव पेव ना जान ही जेह बेद और कतेब रूप रंग ना जाते पाते सो जानई कह जेब
तात मात न जात जाकर जन्म मरण बिहीन चक्कर बकर फिरे चतर चक मान ही पुर तीन लोक चौदह के बिखै जग जापई जिह जाप आद देव अनाद मूरत थाप्यो सभै जिह थाप परम रूप पुनीत मूरत पूरन पुरख अपार सर्ब बिसव रचियो स्वयं भव गणन भंजन हार कालहीन कला संयुगत अकाल पुरख आदेश धर्म धाम सो परम रहत अभूत अलख अपेस अंग राग नारंग जा कह जात पात ना नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवधूत गर्भ गंजन सर्ब भंजन आद रूप असूत अंगहीन अपंग अनात्म एक पुरख अपार सर्ब लायक सर्ब कायक सर्ब को प्रतपार सर्ब गंता सर्ब हंता सर्ब ते अनपेख सर्ब शास्त्र ना जान ही जिह रूप रंग अर रेख परम वेद पुराण जा कह नेत भाखत नित कोट सिमृत पुराण शास्त्र ना आव ही बहु चित मद पार छंद त्वय प्रसाद गुण गण उदार महिमा अपार आसन अपंग उपमा अनंग अन भौ प्रकाश निस दिन अनास आ जान बाहु साहान साहु राजान राज पानान पान देवान देव उपमा महान इंद्रान इंदर बालान बाल रंकान रंक कालान काल अनभूत अंग अब अपंग गतमित अपार गुण गण उदार मुन गण परनाम निरपय निकाम अत दुत प्रचंड मित गत अखंड अलस्य कर्म अदृश्य धर्म सर्बा भार नाढ़ अन दंड बाढ़ चाचरी छंद त्वै प्रसाद गोबिंदे मुकंदे उदारे अपारे हरियंग करियंग निरनामे अकामे पुजंग पर्यात छंद चतर चक्कर करता चतर चक्कर हरता चतर चक्कर दाने चतर चक्कर जाने चतर चक्कर वर्ती चतर चक्कर भरती चतर चक्कर पाले चतर चक्कर काले चतर चक्कर पासे चतर चक्कर वासे चतर चक्कर मानिया चतर चक्कर दानिया चाचरी छंद न सत्तरै न मित्रै न परमंग न पितरै न करमंग न काय अजन्मंग अजाय न चित्रै न मित्रै परे है पवित्रै पृथिसै अदिसै अदृश्य अकृसै भगवती छंद त्वै प्रसाद कथते के आ छिज देसै के आ भिज भेसै के आ गंज करमै के आ भंज भरमै के आ भिज लोकै के आ दित सोकै के अवधूत बरनै के विभूत करनै के राजं प्रभा है के धर्मं तुजा है के आ सोक बरनै के सर्बा अपरनै के जगतं कृति है के छत्रं छत्री है के ब्रह्मं स्वरूपै के अनुभव अनुपै के आदि अदेव है के आप अपेव है के चित्रं बेहीनै के एकै अधीनै के रोजी रिजाकै रहीमै रिहाकै के पाक बेऐब है के गैबुल गैब है के अफबुल गुनाह है के साहान साह है के कारण कुनिंद है के रोजी देहांद है के राजक रहीम है के कर्मं करीम है के सर्बं कली है के सर्बं दली है के सर्बतर मान्या के सर्बतर दान्या के सर्बतर गौना के सर्बतर पौना के सर्बतर देसै के सर्बतर पेसै के सर्बतर राजै के सर्बतर साजै के सर्बतर दीनै के सर्बतर लीनै के सर्बतर जाहो के सर्बतर पाहो के सर्बतर देसै के सर्बतर पेसै के सर्बतर कालै के सर्बतर पालै
ਕਿਸ ਸਰਬੱਤਰ ਹੰਤਾ, ਕਿਸ ਸਰਬੱਤਰ ਗੰਤਾ, ਕਿਸ ਸਰਬੱਤਰ ਭੇਖੀ, ਕਿਸ ਸਰਬੱਤਰ ਭੇਖੀ, ਕਿਸ ਸਰਬੱਤਰ ਕਾਜੈ, ਕਿਸ ਸਰਬੱਤਰ ਰਾਜੈ, ਕਿਸ ਸਰਬੱਤਰ ਸੋਖੈ, ਕਿਸ ਸਰਬੱਤਰ ਭੁੱਖੈ, ਕਿਸ ਸਰਬੱਤਰ ਤਰਾਣੈ, ਕਿਸ ਸਰਬੱਤਰ ਪ੍ਰਾਣੈ, ਕਿਸ ਸਰਬੱਤਰ ਦੇਸੈ, ਕਿਸ ਸਰਬੱਤਰ ਭੇਸੈ, ਕਿਸ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ, ਕਿਸ ਸਰਬੱਤਰ ਜਾਪਿਆ, ਕਿਸ ਸਰਬੱਤਰ ਥਾਪਿਆ, ਕਿਸ ਸਰਬੱਤਰ ਭਾਨੈ, ਕਿਸ ਸਰਬੱਤਰ ਮਾਨੈ, ਕਿਸ ਸਰਬੱਤਰ ਇੰਦਰੈ, ਕਿਸ ਸਰਬੱਤਰ ਚੰਦ੍ਰੈ, ਕਿ ਸਰਬੰ ਕਲੀਮੈ, ਕਿ ਪਰਮੰ ਫਹੀਮੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨ ਉਲ ਵਜੂ ਹੈ, ਤਮਾਮ ਉਲ ਰਜੂ ਹੈ, ਹਮੇਸੁਲ ਸਲਾਮੈ, ਸਲੀਖਤ ਮੁਦਾਮੈ, ਗਨੀਮ ਉਲ ਸਿਕਸਤੈ, ਗਰੀਬ ਉਲ ਪਰਸਤੈ, ਬਿਲੰਦ ਉਲ ਮਕਾਨੈ, ਜਮੀਨ ਉਲ ਜਮਾਨੈ, ਤਮੀਜ ਉਲ ਤਮਾਮੈ, ਰਜੂ ਅਲ ਨਿਧਾਨੈ, ਹਰੀਫ ਉਲ ਅਜੀਮੈ, ਰਜਾਇਕ ਯਕੀਨੈ, ਅਨੇਕ ਉਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜ ਉਲ ਨਿਵਾਜ ਹੈ, ਗਨੀਮ ਉਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਧਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓ ਅੰ ਆਦ ਰੂਪੇ ਅਨਾਦ ਸਰੂਪੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਭਾਦੇ, ਅਗੰਜੇ ਅਗਾਧੇ, ਸੁਭੰ ਸਰਬ ਭਾਗੇ, ਸੁਸਰਬਾ ਅਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕਿਨਰਕੰ ਪਰਨਾਸ ਹੈ, ਪ੍ਰਿਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਬੈ ਹੈ, ਅਭੂਤ ਹੈ, ਅਧੂਤ ਹੈ, ਅਨਾਸ ਹੈ, ਉਦਾਸ ਹੈ, ਅਤੰਧ ਹੈ, ਅਬੰਧ ਹੈ, ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤਵੈ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਗੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਕਰਤਾ, ਸਰਬੰਗ ਪ੍ਰਾਣੰ, ਸਰਬੰਗ ਤਰਾਣੰ, ਸਰਬੰਗ ਕਰਮੰ, ਸਰਬੰਗ ਧਰਮੰ, ਸਰਬੰਗ ਜੁਗਤਾ, ਸਰਬੰਗ ਮੁਕਤਾ, ਰਸਾਵਲ ਛੰਦ ਤਵੈ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ, ਨਾ ਪੁੱਤਰੈ, ਨਾ ਸੱਤਰੈ, ਨਾ ਮਿੱਤਰੈ, ਨਾ ਤਾਤੈ, ਨਾ ਮਾਤੈ, ਨਾ ਜਾਤੈ, ਨਾ ਪਾਤੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਛੰਦ ਤਵੈ ਪ੍ਰਸਾਦ, ਕੇ ਜਾਹਰ ਜਹੂਰ ਹੈ, ਕੇ ਹਾਜ਼ਰ ਹਜੂਰ ਹੈ, ਹਮੇਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕੇ ਹੁਸਨਲ ਚਿਰਾਗ ਹੈ, ਕੇ ਕਾਮਲ ਕਰੀਮ ਹੈ, ਕੇ ਰਾਜ ਕਰਹੀਮ ਹੈ, ਕੇ ਰੋਜੀ ਦੇਹੰਦ ਹੈ, ਕੇ ਰਾਜ ਕਰਹਿੰਦ ਹੈ, ਕਰੀਮ ਉਲ ਕਮਾਲ ਹੈ, ਕੇ ਹੁਸਨ ਉਲ ਜਮਾਲ ਹੈ, ਗਨੀਮ ਉਲ ਖਿਰਾਜ ਹੈ, ਗਰੀਬ ਉਲ ਨਿਵਾਜ ਹੈ, ਹਰੀਫ ਉਲ ਸਿਕਨ ਹੈ, ਹਿਰਾਸ ਉਲ ਫਿਕਨ ਹੈ, ਕਲੰਕੰ ਪਰਨਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰ ਪਰਨਾਸ ਹੈ, ਬਿਹਸਤੁਲ ਨਿਵਾਸ ਹੈ,
के सरबुल गवन है, हमेसुल रवन है, तमामुल तमीज है, समस्तुल अजीज है, परं परम ईस है, समस्तुल अदीस है, अदेसुल अलेख है, हमेसुल अपेख है, जमीनुल जमा है, अमीकुल इमा है, करीमुल कमाल है, के जुर्रत जमाल है, के अचलंग प्रकाश है, के अमितो सुबास है, के अजब स्वरूप है, के अमितो बेभूत है, के अमितो पसा है, के आत्म प्रभा है, के अचलंग अनंग है, के अमितो अपंग है, मद भार छंद त्वय प्रसाद, मुन मन प्रणाम, गुण गण मुदाम, अर बर अगंज, हर नर परपंज, अन गण प्रणाम, मुन मन सलाम, हर नर अखंड, बर नर अमंड, अनुभव अनास, मुन मन प्रकाश, गुण गण प्रणाम, जल थल मुदाम, अनछिज अंग, आसन अपंग, उपमा अपार, गत मित उदार, जल थल अमंड, दिस विस अपंड, जल थल महंत, दिस विस बेअंत, अनुभव अनास, त्रित धर तुरास, आ जान बाहु, एकै सदाहु, ओंकार आदि कथनि अनाद, खाल खंड ख्याल, गुरबर अकाल, घर घर प्रणाम, चित चरण नाम, अनछिज गात, आजिज न बात, अन झंझ गात, अन रंज बात, अन तुट भंडार, अन थट अपार, आडीठ धर्म, अत ढीठ कर्म, अन बरन अनंत, दाता महंत, हर बोल मना छंद, त्वय प्रसाद, करुणालय है, अरकालय है, खल खंडन है, मह मंडन है, जगतेश्वर है, परमेश्वर है, कल कारण है, सर्ब उबारण है, त्रित के तरण है, जग के करण है, मन मान्या है, जग जान्या है, सर्बं पर है, सर्बंकार है, सर्ब पास्या है, सर्बनास्या है, करुणाकर है, विश्वं पर है, सर्वेश्वर है, जगतेश्वर है, ब्रह्मंडस है, कल खंडस है, पार ते पार है, करुणा कर है, अजपा जाप है, अथपा थाप है, अकृता कृत है, अमृता मृत है, अमृता मृत है, करुणा कृत है, अकृता कृत है, धरणी तृत है, अमितेश्वर है, परमेश्वर है, अकृता कृत है, अमृता मृत है, अजबा कृत है, अमृता मृत है, नर नायक है, खल कायक है, विश्वं पर है, करुणालय है, नृप नायक है, सर्ब पायक है, भाव भंजन है, अर गंजन है, रिप

मानव इंद्र गजेंद्र नरादप जाउन तेरे लोक को राज करेंगे, कोट स्नान गजादिक दान अनेक स्वंबर साज बरेंगे। ब्रह्म महेश्वर बिशन सची पत अंत फसे जम फास परेंगे। जे नर श्री पत के प्रस हैं पग ते नर फेर ना देह तरेंगे। कहा भयो जो दो लोचन मूंद कै बैठ रहो बक ध्यान लगायो नाथ फिरियो लिए सात समुंदरन। लोक गयो पर लोक गवायो बास कियो बिखियान सो बैठ कै ऐसे ही ऐसे सो बैस बितायो साच कहो सुन ले हो सब। जिन प्रेम कियो तिन ही प्रभ पायो काहू लै पाहन पूज धरियो सिर। काहू लै लिंग गरे लटकायो काहू लख्यो हर अवाची दिशा मह काहू पिछाह को शीस निवायो। को बुतान को पूजत है पास को मिरतान को पूजन तायो। कूर क्रिया उर्ज्यो सब ही जग श्री भगवान को भेद न पायो। को बुतान को पूजत है पास को मृतान को पूजन तायो। पूर क्रिया उर्ज्यो सब ही जग श्री भगवान को भेद न पायो। वाहिगुरु जी का खालसा वाहिगुरु जी की फतेह। एक ओंकार श्री वाहिगुरु जी की फत है पात साहि दसवे कब्यो बाच बेनती चाओ पई। हमरी करो हाथ दरछा पूरन होए चित की इच्छा तब चरणन मन रहे हमारा। अपना जान करो प्रतपारा हमरे दुष्ट सबै तुम कावहो आप हाथ दै मोहे बचावहो। सुखी बसै मोरो परिवारा सेवक सिख सबै करतारा मोर अच्छा निज कर दै करिया सब बैरन का आज संघरिया। पूरन होए हमारी आशा तोर भजन की रह प्यासा। तुम है छाड़ कोई अवर ना त्याऊं जो बार चाहूं सो तुम ते पाऊं। सेवक सिख हमारे तारिया है चुन चुन सत्र हमारे मारिया है। आप हाथ दै मुझे उबरिया मरण काल का त्रास निवरिया। हुजो सदा हमारे पच्छा श्री अस तुज जू करिया हो रच्छा। राख ले हो मोहे राखन हारे साहिब संत सहाय प्यारे। दीन बंद दुष्टन के हंता तुम हो पुरी चतुर्दास कंता। काल पाए ब्रह्मा बाप तरा काल पाए शिव जू अवतरा। काल पाए कर बिसन प्रकाशा सकल काल का किया तमासा। जमन काल जोगी शिव कियो वेद राज ब्रह्मा जूथियो। जमन काल सब लोक सवारा नमस्कार है ताहे हमारा। जमन काल सब जगत बनायो देव दैत जच्छन उपजायो। आदि अंत एक अवतारा सोई गुरु समझियहो हमारा। नमस्कार तिस ही को हमारी सकल प्रजा जिन आप सवारी। सेवकन को साव गुण सुख दियो सत्तरन को पालमो बद कियो। घट घट के अंतर की जानत भले बुरे की पीर पछानत। चीटी ते कुंचर अस थूला सब पर कृपा दृष्ट कर फूला। संतन दुख पाए ते दुखी सुख पाए साधन के सुखी। एक एक की पीर पछानै घट घट के पट पट की जानै। जब उदकरख करा करतारा प्रजा धरत तब देह अपारा। जब आकरख करत हो कब हूं तुम मैं मिलत देह धार सब हूं। जेते बदन सृष्ट सब धारै आप अपनी बूझ उचारै। तुम सब ही ते रहत निरालम जानत वेद भेद अर आलम।
निरंकार निरिबकार निरलंब आदि अनिल अनाद असंभ ताका मूड उचारत भेदा जाको भेव न पावत बेदा ताका कर पाहन अनुमानत महा मूड कछ भेद न जानत महादेव कौ कहत सदा सेव निरंकार का चीनत नह भेव आप अपनी बुद्ध है जेति बरनत भिन्न भिन्न तुहे तेति तुमरा लखा न जाए पसारा केह बिद सजा प्रथम संसारा एकै रूप अनूप सरूपा रंक भयो राव कही भूपा अंडज जेरज सेतज कीनी उत भुज खान बहुर राच दीनी कहूं फूल राजा हुवै बैठा कहूं सिमट भयो संकर एकैठा सिगरी सृष्ट दिखाए अचम भव आदि जुगाद स्वरूप स्वयं भव अबरछा मेरी तुम करो सिख उबार असिख संघरो दुष्ट जित उठवत उत्पाता सकल मलेच्छ करो रान काता जे अस तुज तब सरणी परे तिन के दुष्ट दुखित हुवै मरे पुरख जवन पग परे ते हारे तिन के तुम संकट सब टारे जो काल को एक बार त्यै है ताके काल निकट नह है रच्छा होए ताहे सब काला दुष्ट अरिष्ट टरै तत्काला कृपा दृष्ट तन जाहे निहारे हो ताके ताप तनक मह हारे हो रिद्ध सिद्ध कारमो सब होई दुष्ट छाह छुवै सकै ना कोई एक बार जिन तुमै संभारा काल फास्ते ताहे उबारा जिन नार नाम तिहारो कहा दारिद दुष्ट दोख ते रहा खड़ग केत मैं सरन तिहारी आप हाथ दै लिहो उबारी सर्ब ठाउर मोह हो सहाई दुष्ट दोख ते लेहो बचाई कृपा करी हम पर जग माता ग्रंथ करा पूरन सुबराता किल बिख सकल देह को हरता दुष्ट दुखियन को छै करता श्री अस तुज जब भय दयाला पूरन करा ग्रंथ तत्काला मन बांछत फल पावै सोई दुख न तिसै व्यापत कोई अडिल सुनै गुंग जो याहे सुरसना पावई सुनै मूढ़ चित लाए चतुरता आवई दुख दर्द भाओ निकटना तिन नर के रहै हो जो या की एक बार चाओ पई को कहै चाओ पई संबत सत्रह सहस पनिजै अर्ध सहस फुन तीन कहिजै भादरव सुधि अष्टमी रविवारा तीरस तुद्रव ग्रंथ सुधारा सुवैया पाए गहे जब ते तुमरे तब ते को आंख तरे नहीं आनेओ राम रहीम पुराण कुरान अनेक कहें मत एक ना मान्यो सिमरित शास्त्र वेद सब बहु भेद कहें हम एक ना जानेओ श्री असपान कृपा तुमरी कर मैं ना कहियो सब तोहे बखानियो दोहरा सगल द्वार कौ छाड कै गहयो तुहारो द्वार बाहे गहे की लाज आस गोबिंद दास तुहार सगल द्वार कौ छाड कै गहयो तुहारो द्वार बाहे गहे की लाज आस गोबिंद दास तुहार वाहिगुरु जी का खालसा वाहिगुरु जी की फतेह राम कली महला तीजा आनंद एक ओंकार सतगुर प्रसाद आनंद भया मेरी माए सतगुरु मैं पाया सतगुर ता पाया सहज सेती मन वजिया वाधाइया राग रतन परवार परिया
ਸਬਦ ਗਾਵਨ ਆਇਆ ਸਬਦ ਤਾ ਗਾਵਹੁ ਹਰਿ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਵਾਮੀ ਸੋ ਕਿਉ ਮਨੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਨਹੋ ਸੰਤ ਹੋ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਾਣ ਪਾਵੈ ਪਾਵੈ ਤਾ ਸੋ ਜਾਣ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਾਣ ਪਾਵੇ ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਨਹੋ ਸੰਤ ਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ ਸਾਥ ਤੇਰੈ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਅਜੰਤ ਸਭ ਖੇਲ ਤੇਰਾ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾ ਵੇਖ ਹੈ
ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ, ਸਤ ਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵ ਹੇ, ਜਿਸਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ ਪਵਿੱਤ, ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲਾਗਹੋ, ਹਰਿ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ, ਜੀਆਹੋ ਮੈਲੇ ਬਾਹਰਹੋ ਨਿਰਮਲ, ਬਾਹਰਹੋ ਨਿਰਮਲ ਜੀਆਹੋ ਤਾ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ, ਵੇਦਾ ਮਹਿ ਨਾਮ ਉੱਤਮ, ਸੋ ਸੁਨ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ, ਜੀਆਹੋ ਨਿਰਮਲ ਬਾਹਰਹੋ ਨਿਰਮਲ, ਬਾਹਰਹੋ ਤਾ ਨਿਰਮਲ ਜੀਆਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੇ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾ ਸਨਮੁਖ ਸਿੱਖ ਕੋਈ, ਜੀਆਹੋ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਨਹੋ ਸੰਤਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖਹੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੋ ਸਿੱਖ
ਸਤਿ ਗੁਰੂ ਕੇ ਪਿਆਰਿਹੋ ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿਗ ਪਾਣੀ, ਕਹੈ ਨਾਨਕ ਸਦਾ ਗਾਵਹੁ ਏਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਫਿਰ ਲਇਆ ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਨੀ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ ਏ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ, ਸੋ ਕਿਉ ਮਨਹੁ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉ ਪੀਐ ਵਿਚਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਾਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ
ਜਿਨ ਜਿਉ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ, ਤਾ ਚਲਤ ਹੋਆ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੈ। ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਾਰ ਤੇਰਾ ਰਚਨ ਰਚਿਆ, ਸੋ ਹਾਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨਿਤ ਰਹੋ ਮੇਰੇ ਹੋ। ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ, ਪਵਿੱਤਰ ਹੋਵਹੋ, ਸਾਚੈ ਸੁਣਨੈ ਨੋ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ। ਗੁਰਦੁਆਰੈ ਲਾਏ ਭਾਵਨੀ, ਇਕਨਾ ਦਸਵਾ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਉ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ ਸਾਚੈ। ਜਿਥੈ ਸਦਾ ਸੱਚ ਧਿਆਵ ਹੈ, ਸੱਚੋ ਧਿਆਵਹਿ ਜਾ ਤੁਧ ਭਾਵਹਿ। ਗੁਰਮੁਖ ਜਿਨ੍ਹਾਂ ਬੁਝਾਵ ਹੈ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵ ਹੈ। ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵਹੇ। ਅਨੰਦ ਸੁਣਹੁ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ

ਇੱਕ ਤੂੰ ਮੇਰੇ ਸਤ ਗੁਰ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਸਗਲ ਗੁਣਾ ਕੇ ਦਾਤੇ ਸੁਵਾਮੀ ਬਿਨਾਉ ਸੁਨਹੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਆੜਾ ਬਲ ਬਲ ਕੀਨਾ ਆਸ ਪਿਆਸੀ ਪਿਰ ਕੈਤਾਈ ਜਿਉ ਚਾਤ੍ਰਿਕ ਬੂੰਦੇਰੇ ਕਹੋ ਨਾਨਕ ਜੀਆੜਾ ਬਲਿਹਾਰੀ।

와 그룹 와

Va.

ਸਤਿਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਬਖਸ਼ਿਸ਼ ਕਰਕੇ ਭੇਜ ਦਿੰਦੇ ਆ। ਕਬੀਰ ਜੀ ਦੱਸਦੇ ਆ, ਭਗਤ ਕਬੀਰ ਜੀ ਕਹਿੰਦੇ ਕਿ ਇਹ ਜੋ ਸਰੀਰ ਆ ਇਸਨੇ ਇੱਕ ਦਿਨ ਦੁਨੀਆਂ ਤੋਂ ਕੂਚ ਕਰ ਜਾਣਾ, ਇਸ ਤੋਂ ਕੀ ਲਾਭ ਲਿਆ ਜਾਏ। ਕਹਿੰਦੇ ਸਤਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣ ਗਾ ਕੇ ਇਸ ਸਰੀਰ ਨੂੰ ਇਸ ਮਨ ਨੂੰ ਪਰਮਾਤਮਾ ਨਾਲ ਜੋੜ ਕੇ ਇਹ ਲੇਖਾ ਜੋ ਆਪਣਾ ਆਉਣ ਜਾਣ ਦਾ ਇਹ ਮਿਟ ਜਾਣਾ। ਜੇ ਆਪਾਂ ਸੰਗਤ ਵਿੱਚ ਆ ਕੇ ਮਨ ਇਕਾਗਰ ਚਿਤ ਕਰਕੇ ਸਿਮਰਨ ਕਰਾਂਗੇ, ਕਹਿੰਦੇ ਇਸ ਤੋਂ ਇਹ ਲਾਹਾ ਲੈਣਾ ਜ਼ਰੂਰੀ ਹੈ। ਧੰਨ ਸਤਿਗੁਰੂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੱਸਦੇ ਆ,

ਉਹ ਕਹਿੰਦੇ ਰਸਨਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਤੇ ਉਸ ਨੂੰ ਬੜੇ ਪਿਆਰ ਦੇ ਨਾਲ ਆਪਣੇ ਸਰਵਣਾਂ ਨਾਲ ਸੁਣਨਾ, ਇਸ ਤਰ੍ਹਾਂ ਕਰਨ ਦੇ ਨਾਲ ਕਹਿੰਦੇ ਆਪਾਂ ਜੋ ਪਰਮਾਤਮਾ ਤੋਂ ਵਿਛੜੇ ਹਾਂ ਉਸ ਮਾਰਗ ਤੇ ਚਲੇ ਜਾਵਾਂਗੇ ਤੇ ਜਮਾਂ ਦਾ ਮਾਰਗ ਉਸ ਤੋਂ ਬਚ ਜਾਵਾਂਗੇ। ਜਿਹਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੁ ਨਾਨਕ ਸੁਨ ਰੇ ਮਨਾ ਪਰੇ ਨਾ ਜਮ ਕੇ ਧਾਮ। ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ। ਜਦੋਂ ਆਪਾਂ ਸਾਰੇ ਇਕੱਤਰ ਹੋ ਕੇ ਸਿਮਰਨ ਕਰਦੇ ਹਾਂ ਜਾਂ ਇਕੱਲੇ ਵੀ ਬੈਠ ਕੇ ਸਿਮਰਨ ਕਰਦੇ ਹਾਂ ਰਸਨਾ ਨਾਲ ਜਪਦੇ ਹਾਂ ਤੇ ਉਸ ਆਵਾਜ਼ ਨੂੰ ਆਪਾਂ ਨੇ ਬੜੇ ਪਿਆਰ ਦੇ ਨਾਲ ਸੁਣਨਾ, ਉਹ ਧੁਨ ਉਤਪੰਨ ਹੁੰਦੀ ਹੈ ਉਸ ਵਿੱਚ ਆਪਾਂ ਨੇ ਧਿਆਨ ਦੇਣਾ। ਪਰ ਜਦੋਂ ਆਪਾਂ ਸੰਗਤ ਵਿੱਚ ਇਕੱਤਰ ਹੋ ਕੇ ਸਿਮਰਨ ਕਰਦੇ ਹਾਂ ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ, ਸਿਰਫ ਆਪਣੀ ਆਵਾਜ਼ ਨੂੰ ਪਿਆਰ ਦੇ ਨਾਲ ਸੁਣਨਾ, ਉਸ ਵਿੱਚ ਮਨ ਲੀਨ ਹੋ ਕੇ ਸ਼ਬਦ ਦੇ ਨਾਲ ਆਪਣੇ ਘਰ ਜਾਣ ਦਾ ਰਸਤਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ, ਨਿਜ ਘਰ ਜਾਣ ਦਾ ਰਸਤਾ ਮਨ ਲੱਭ ਲਵੇਗਾ। ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਕਾਗਰ ਚੀਤ। ਇਸੇ ਤਰ੍ਹਾਂ ਹੋਰ ਆਪਾਂ ਨੇ ਕੀ ਇਕਾਗਰਚਿਤ ਕਰਕੇ ਉਸਤਤ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਨੇਤਰ ਬੰਦ ਰੱਖਣੇ ਆ। ਜੇ ਆਪਾਂ ਨੇਤਰ ਖੁੱਲ੍ਹੇ ਰੱਖਾਂਗੇ ਆਪਾਂ ਦਾ ਆਕਾਰਾਂ ਵਿੱਚ ਧਿਆਨ ਚਲਾ ਜਾਏਗਾ, ਆਪਣਾ ਜੋ ਮਨ ਸਿਮਰਨ ਕਰਦਾ ਉਸ ਤੋਂ ਪਰੇ ਹੋ ਕੇ ਵਿਚਾਰਾਂ ਵਿੱਚ ਚਲੇ ਜਾਏਗਾ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋਂ ਨਾ ਆਏ। ਸਤਿਗੁਰੂ ਜੀ ਦੱਸਦੇ ਆ ਕਿ ਜਦੋਂ ਵਿਚਾਰ ਮਾਰ ਕੇ ਆਪਾਂ ਪਰਮਾਤਮਾ ਦੇ ਸਿਮਰਨ ਵਿੱਚ ਮਨ ਨੂੰ ਲਾ ਲਿਆ, ਉਲਟ ਕੇ ਆਪਾਂ ਜੂਨਾਂ ਵਿੱਚ ਨਹੀਂ ਆਵਾਂਗੇ, ਆਪਣਾ ਨਿਜ ਘਰ ਵਾਸਾ ਹੋ ਜਾਏਗਾ। ਆਪਾਂ ਸਾਰਿਆਂ ਨੇ ਕਿਰਪਾ ਕਰਕੇ ਹੁਣ ਇਸੇ ਤਰ੍ਹਾਂ ਜੋ ਸਤਿਗੁਰੂ ਜੀ ਨੇ ਦੱਸਿਆ ਉਸ ਤਰ੍ਹਾਂ ਆਪਾਂ ਨੇ ਸਾਰਿਆਂ ਨੇ ਆਪਣੀ ਆਵਾਜ਼ ਸੁਣਨੀ ਆ। ਇਸ ਨੂੰ ਸੁਣਨ ਵਾਸਤੇ ਆਪਾਂ ਨੂੰ ਹਰ ਇੱਕ ਨੂੰ ਜਪਣਾ ਪੈਣਾ, ਹਰ ਇੱਕ ਨੇ ਰਸਨਾ ਨਾਲ ਜਪਣਾ ਤੇ ਆਪਣੇ ਸਰਵਣਾਂ ਨਾਲ ਆਪਣੀ ਆਵਾਜ਼ ਸੁਣਨੀ ਆ ਤੇ ਉਸਨੂੰ ਬੜੇ ਹੀ ਧਿਆਨ ਦੇ ਨਾਲ ਪਿਆਰ ਦੇ ਨਾਲ ਸੁਣਨਾ ਤੇ ਨੇਤਰ ਬੰਦ ਰੱਖਣੇ ਆ ਜੀ। ਉਹ

ਮਾਇਕ ਲਿਖਣਾ ਇਹਨੂੰ ਬਹਾ ਲਿਆ ਉੱਥੇ ਸੱਚੀ ਸੱਚ ਨਿਬੜੇ ਚੁਣ ਕੜੇ ਜਜਮਾ ਲਿਆ ਥਾਉ ਨਾ ਪਾਏ ਕੁੜਿਆਰ ਮੂੰਹ ਕਾਲੇ ਦੂਜ ਖਚਾ ਲਿਆ ਤੇ ਨਰ ਤੇ ਸਿਜਣ ਗਏ ਹਾਰ ਗਏ ਸੇ।

ਕਦਰ ਕਰੇ ਜੇ ਆਪਣੀ ਤਾਂ ਨਦਰੇ ਸਤਿਗੁਰ ਪਾਇਆ ਐ ਜੋ ਪੋਤੇ ਜਨ ਬਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

श्रम थ्रम का डेरा नानक कूड़ रहया भरपूर मत।

ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤਹੁ ਸੁਖ ਹੁਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹਿਓ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, 84 ਲੱਖ ਜੂਨਾਂ ਵਿੱਚੋਂ ਸਭ ਤੋਂ ਉੱਤਮ ਦੇਹੀ ਮਨੁੱਖਾ ਦੇਹ ਹੈ। ਇਸ ਦੀ ਸਫਲਤਾ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੀ ਦਇਆ ਦ੍ਰਿਸ਼ਟੀ ਸਦਕਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਤੇ ਆ, ਸਭ ਤੋਂ ਵੱਡੇ ਭਾਗ ਜਿਹੜੇ ਪ੍ਰੇਮ ਦੇ ਨਾਲ ਮਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਹਨ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀਏ ਭਾਈ ਜਗਦੀਪ ਸਿੰਘ ਜੀ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹੇ ਲਏ ਨੇ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ, ਲੜੀਵਾਰ ਗੁਰਬਾਣੀ ਦੀ ਕਥਾ ਗੌੜੀ ਰਾਗ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ, ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਔਰ 3 ਅਸ਼ਟਪਦੀਆਂ ਪਿੱਛੇ ਆਪਾਂ ਸਰਵਣ ਕੀਤੀਆਂ ਨੇ। 4 ਅਸ਼ਟਪਦੀ ਦੇ ਅੰਦਰ 5 ਪਦੇ ਆਪ ਜੀ ਨੇ ਸਰਵਣ ਕੀਤੇ ਨੇ, ਜਿਸ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਗੁਰਸਿੱਖ ਦਾ ਆਸਰਾ ਗੁਰੂ ਦੀ ਬਾਣੀ ਹੈ ਔਰ ਬਾਣੀ ਹੀ ਨਿਰੰਕਾਰ ਦਾ ਸਰੂਪ ਹੈ। ਪ੍ਰੇਮੀ ਗੁਰਸਿੱਖ ਮਨ ਕਰਕੇ ਗੁਰਬਾਣੀ ਨੂੰ ਪੜ੍ਹਦੇ ਹਨ ਔਰ ਸੁਣ ਕੇ, ਕਿਆ ਗੁਰ ਕਹਿ ਕਰੈ ਹਮ ਕਹਾਂ ਸਨੈ ਸਨੈ ਮਨ ਮੋਰੋ ਮਹਾਂ, ਕਿ ਸਾਨੂੰ ਜੀਵਨ ਵਿੱਚ ਗੁਰੂ ਸਾਹਿਬ ਜੀ ਨੇ ਕੀ ਕਮਾਉਣ ਨੂੰ ਉਪਦੇਸ਼ ਦਿੱਤਾ ਹੈ, ਆਪਾਂ ਜ਼ਿੰਦਗੀ ਵਿੱਚ ਜੀਵਨ ਵਿੱਚ ਕੀ ਕਰ ਰਹੇ ਹਾਂ। ਹੌਲੀ ਹੌਲੀ ਆਪਣਾ ਮਨ ਗੁਰੂ ਦੇ ਉਪਦੇਸ਼ ਦੇ ਵਿੱਚ ਟਿਕਾਉਣਾ, ਇਹ ਗੁਰਸਿੱਖੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਜਿਸ ਤਰ੍ਹਾਂ ਮਹਾਰਾਜ 6 ਪਦੇ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰਕੇ ਲਾਹੇ ਲਈਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਜਿਸ ਤਰ੍ਹਾਂ ਕੋਈ ਅੰਨਾ ਬੰਦਾ ਕਿਸੇ ਪਾਸੋਂ ਸੁਣ ਕੇ ਕੀ ਰਸਤੇ 'ਤੇ ਤੁਰੇਗਾ, ਕਿ ਅੰਨੇ ਬੰਦੇ ਨੂੰ ਕੋਈ ਕਵੇ ਕਿ ਉਹ ਫਲਾਣੀ ਜਗ੍ਹਾ ਉੱਥੇ ਪਹੁੰਚ ਜਾਂ ਉਹ ਸਾਹਮਣੇ ਜਿਹੜੀ ਜਗ੍ਹਾ ਹੈ ਉੱਥੇ ਚਲਾ ਜਾ, ਅੰਨੇ ਬੰਦੇ ਨੂੰ ਸੁਣ ਕਰਕੇ ਰਸਤੇ ਦਾ ਪਤਾ ਨਹੀਂ ਲੱਗਦਾ। ਕਾਰ ਗਹਿ ਲੇ ਹੋ ਓੜ ਨ ਬਹਾਵੈ। ਹਾਂ, ਜੇ ਕੋਈ ਸੁਜਾਖਾ ਬੰਦਾ, ਕਾਰਨਾਮ ਹੁੰਦਾ ਹੱਥ ਦਾ, ਉਹਦਾ ਹੱਥ ਫੜ ਕੇ ਉਹਨੂੰ ਲੈ ਚੱਲੇ ਤੇ ਉਹ ਟਿਕਾਣੇ ਤੇ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਸ਼ੁੱਧ ਮਨ ਕਰਕੇ ਜਿਹੜੇ ਮਨ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਹਨ, ਜਿਨ੍ਹਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣ ਕਰਕੇ ਜਿੰਨਾ ਮਰਜ਼ੀ ਸ਼ਾਸਤਰਾਂ ਨੂੰ ਗ੍ਰੰਥਾਂ ਨੂੰ ਸੁਣ ਲੈਣ, ਉਹ ਮੁਕਤੀ ਰੂਪ ਕਿਨਾਰੇ ਤੱਕ ਨਹੀਂ ਪਹੁੰਚ ਸਕਦੇ। ਮਹਾਰਾਜ ਜੀ ਦੇ ਪਾਵਨ ਬਚਨ ਹਨ, ਅੰਧੇ ਕਹਿ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਜੇ ਅੰਨੇ ਦੇ ਉੱਪਰ ਭਰੋਸਾ ਰੱਖ ਕੇ ਅੰਨਾ ਬੰਦਾ ਤੁਰੇ ਤੇ ਉਹ ਟਿਕਾਣੇ ਨਹੀਂ ਪਹੁੰਚ ਸਕਦਾ। ਅੰਧੇ ਕਹਿ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਪਰ ਜਿਹੜਾ ਸੁਜਾਖਾ ਹੁੰਦਾ ਉਹ ਅੰਨੇ ਬੰਦੇ ਦੇ ਕਿਆ ਉਹਦੇ ਪਿੱਛੇ ਨਹੀਂ ਲੱਗਦਾ। ਪਰ ਗੁਰਬਾਣੀ ਦੇ ਅੰਦਰ ਮਹਾਰਾਜ ਨੇ ਅੰਨਾ ਕਿਹਨੂੰ ਕਿਹਾ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਮਾਰੇ ਕਹਿੰਦੇ ਅੰਨੇ ਉਹ ਨਹੀਂ ਹਨ ਜਿਨ੍ਹਾਂ ਕੋਲ ਇਹ ਚੰਮ ਦੇ ਨੇਤਰ ਨਹੀਂ ਹਨ। ਅਸਲ ਵਿੱਚ ਰੂਹਾਨੀਅਤ ਅੰਨੇ ਉਹਨਾਂ ਨੂੰ ਕਿਹਾ ਗਿਆ ਜਿਨ੍ਹਾਂ ਕੋਲ ਮਨ ਬੁੱਧ ਰੂਪੀ ਨੇਤਰ ਨਹੀਂ, ਵਿਚਾਰ ਰੂਪੀ ਨਿਗਾਹ ਨਹੀਂ ਹੈ। ਔਰ ਐਸੇ ਅੰਨਿਆਂ ਦੇ ਪਿੱਛੇ ਲੱਗ ਕਰਕੇ ਜੀਵ ਵੀ ਅਗਿਆਤ ਵਸ ਪਏ ਹੋਏ, ਉਹ ਵੀ ਆਪਣਾ ਜਨਮ ਬਰਬਾਦ ਹੀ ਕਰ ਰਹੇ ਨੇ। ਜਿਹੜੇ ਪਖੰਡੀ ਲੋਕ ਇਹ ਦਾਅਵਾ ਕਰਦੇ ਨੇ ਕਿ ਸਾਡੇ ਇਸ ਦੱਸੇ ਹੋਏ ਮਾਰਗ 'ਤੇ ਚੱਲੋ ਔਰ ਆਪ ਉਸ ਮਾਰਗ ਨੂੰ, ਉਸ ਅਵਸਥਾ ਨੂੰ ਮਾਣਿਆ ਹੀ ਨਹੀਂ, ਉਹ ਵੀ ਮੁਕਤੀ ਰੂਪ ਕਿਨਾਰੇ ਤੋਂ ਪਰਮਾਤਮਾ ਦੀ ਪ੍ਰਾਪਤੀ ਤੋਂ ਅੰਨੇ ਹੀ ਹਨ। ਇਸ ਕਰਕੇ ਉਹਨਾਂ ਅੰਨਿਆਂ ਦੇ ਪਿੱਛੇ ਲੱਗ ਕਰਕੇ ਕਦੇ ਵੀ ਜੀਵ ਦਾ ਪਾਰ ਉਤਾਰਾ ਨਹੀਂ ਹੁੰਦਾ। ਇੱਥੇ ਇੱਕ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਦੋ ਅੰਨਿਆਂ ਦੀ ਗੱਲ ਦੱਸ ਕੇ, ਕਿ ਜਿਸ ਤਰ੍ਹਾਂ ਅੰਨਾ ਬੰਦਾ ਘਰੋਂ ਚੂਰੀ ਲੈ ਕੇ, ਚੂਰੀ ਬੰਨ ਕੇ ਖਾਣ ਵਾਲੀ ਉਹ ਨਾਲ ਲੈ ਕੇ ਤੁਰਿਆ ਤੇ ਰਸਤਾ ਭਟਕ ਗਿਆ ਤੇ ਉੱਚੀ ਉੱਚੀ ਜੰਗਲ ਵਿੱਚ ਭਟਕਿਆ ਹੋਇਆ ਰਸਤਾ ਉੱਚੀ ਉੱਚੀ ਆਵਾਜ਼ ਦੇਵੇ ਕਿ ਮੈਨੂੰ ਕੋਈ ਰਸਤਾ ਦੱਸ ਦੇਵੇ। ਇਸ ਦੀ ਆਵਾਜ਼ ਸੁਣ ਕੇ ਇੱਕ ਹੋਰ ਮਨੁੱਖ ਆਇਆ, ਉਹਨੇ ਆ ਕਰਕੇ ਦੀ ਬਾਂਹ ਫੜੀ ਔਰ ਉਹ ਕਹਿਣ ਲੱਗਾ, ਰਸਤਾ ਤਾਂ ਮੈਂ ਤੈਨੂੰ ਦੱਸ ਸਕਦਾ ਹਾਂ ਪਰ ਮੈਨੂੰ ਤੂੰ ਦੇਵੇਂਗਾ ਕੀ? ਤੇ ਅੰਨਾ ਬੰਦਾ ਕਹਿੰਦਾ, ਮੇਰੇ ਕੋਲ ਤਾਂ ਸਨਿਗਧ ਭੋਜਨ ਹੈ, ਖਾਣ ਵਾਸਤੇ ਚੂਰੀ ਹੈ, ਭਰਾਵਾ ਮੇਰੇ ਤੋਂ ਲੈ ਲਵੀਂ। ਉਹ ਕਹਿੰਦਾ ਠੀਕ ਹੈ। ਪਹਿਲਾਂ ਉਹਦੇ ਕੋਲੋਂ ਚੂਰੀ ਲੈ ਕੇ ਖਾਧੀ ਔਰ ਫਿਰ ਉਹਦੀ ਬਾਂਹ ਫੜ ਕੇ ਤੁਰ ਪਿਆ। ਦੋਵੇਂ ਤੁਰੇ ਜਾਣ, ਜੰਗਲ ਵਿੱਚ ਇੱਕ ਖੂਹ ਸੀ, ਮੋਣ ਤੋਂ ਬਿਨਾਂ ਉਹ ਖੂਹ ਦੇ ਵਿੱਚ ਪਾਣੀ ਨਹੀਂ ਸੀ। ਦੋਵੇਂ ਤੁਰੇ ਜਾ ਰਹੇ ਨੇ ਤੇ ਉਸ ਖੂਹ ਦੇ ਵਿੱਚ ਡਿੱਗ ਪਏ। ਜਦੋਂ ਖੂਹ ਦੇ ਵਿੱਚ ਡਿੱਗੇ ਤੇ ਜਿਹੜਾ ਅੰਨਾ ਬੰਦਾ ਸੀ ਉਹ ਉੱਚੀ ਉੱਚੀ ਕਹਿਣ ਲੱਗਾ ਕਿ ਤੂੰ ਮੇਰੇ ਨਾਲ ਕੀ ਕੀਤਾ? ਮੈਨੂੰ ਮੇਰੇ ਕੋਲੋਂ ਚੂਰੀ ਲੈ ਕੇ ਤੇ ਖੂਹ ਦੇ ਵਿੱਚ ਸੁੱਟ ਦਿੱਤਾ ਮੈਨੂੰ। ਉਹ ਜਿਹੜਾ ਨਾਲ ਵਾਲਾ ਸੀ ਉਹ ਵੀ ਬੋਲਿਆ, ਕਹਿੰਦਾ ਭਰਾਵਾ ਚਿੰਤਾ ਨਾ ਕਰ, ਮੈਂ ਵੀ ਤੇਰੇ ਨਾਲ ਹੀ ਡਿੱਗਾਂ।
ਉਹਨਾਂ ਬੰਦਾ ਕਹਿੰਦਾ ਕਿ ਤੂੰ ਕਿਉਂ ਡਿੱਗ ਪਿਆ? ਕਹਿੰਦਾ ਇੱਕ ਗੱਲ ਦੱਸਾਂ, ਕਹਿੰਦਾ ਦੱਸ, ਕਹਿੰਦਾ ਅਸਲ ਵਿੱਚ ਮੈਂ ਵੀ ਅੰਨਾ ਹੀ ਹਾਂ। ਅਤੇ ਉਹ ਅੰਨਾ ਬੰਦਾ ਪਹਿਲੇ ਵਾਲਾ ਕਹਿਣ ਲੱਗਾ ਕਿ ਫਿਰ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ, ਮੈਨੂੰ ਰਸਤਾ ਦੱਸਣ ਦਾ ਦਾਵਾ ਕਿਉਂ ਕੀਤਾ? ਕਹਿੰਦਾ ਕੇਵਲ ਚੋਰੀ ਖਾਣ ਦਾ ਲਾਲਚ ਮੇਰੇ ਮਨ ਵਿੱਚ ਜਾਗਿਆ ਅਤੇ ਮੈਂ ਤੇਰੀ ਬਾਂਹ ਫੜ ਕੇ ਤੁਰ ਪਿਆ। ਇੱਥੇ ਇੱਕ ਦ੍ਰਿਸ਼ਟਾਂਤ ਦਿੰਦੇ ਸਨ ਕਿ ਜਿਹੜੇ ਆਪ ਮਨ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਹੋਣ ਕਰਕੇ, ਵਿਚਾਰ ਰੂਪੀ ਨਿਗਾਹ ਨਾ ਕੋਲ ਹੋਣ ਕਰਕੇ, ਦੰਭੀ

ਤੇ ਆਪ ਸਾਡੀ ਬਿਰਤੀ ਰੂਪੀ ਬਾਂਹ ਫੜ ਕੇ ਸਾਨੂੰ ਪਾਰ ਲੰਘਾ ਦਵੋ, ਸਾਨੂੰ ਪਰਮਾਤਮਾ ਦੀ ਪ੍ਰਾਪਤੀ ਤੱਕ ਪਹੁੰਚਾ ਦਵੋ। ਕਹਾਂ ਬੁਜਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਡੋਰਾ ਕਹਿੰਦੇ ਨੇ ਬੋਲੇ ਨੂੰ, ਬੋਲੇ ਬੰਦੇ ਨੂੰ ਕੋਈ ਬੁਝਾਰਤ ਪਾਵੋ ਤੇ ਉਹ ਸਮਝ ਨਹੀਂ ਸਕਦਾ। ਨਿਸ ਕਹੀਐ ਤਉ ਸਮਝੈ ਭੋਰਾ, ਉਹ ਭੋਲਾ ਵਿਚੇਰਾ, ਉਹਨੂੰ ਰਾਤ ਕਹੋ ਤੇ ਉਹ ਦਿਨ ਸਮਝੇਗਾ, ਦਿਨ ਕਹੋ ਤੇ ਉਹ ਰਾਤ ਸਮਝਦਾ ਹੈ। ਨਿਸ ਨਾਮ ਰਾਤ ਦਾ ਹੈ, ਭੋਰਾ ਨਾਮ ਹੈ ਸਵੇਰ ਦਾ। ਬੋਲੇ ਬੰਦੇ ਨੂੰ ਕੋਈ ਇਸ਼ਾਰਾ ਕਰਕੇ, ਬੋਲੇ ਬੰਦੇ ਨੂੰ ਬੋਲ ਕਰਕੇ ਕੋਈ ਬੁਝਾਰਤ ਪਾਓ ਤੇ ਉਹ ਅਸਲ ਵਿੱਚ ਉਹਦੇ ਗੱਲ ਸਮਝ ਪੈਂਦੀ ਨਹੀਂ। ਇਸੇ ਤਰ੍ਹਾਂ ਜਿਹੜੇ ਜੀਵ ਜਿਹੜੇ ਹਨ ਉਹ ਅਗਿਆਤਵਸ ਵਿਚਾਰ ਰੂਪੀ ਕੰਨਾਂ ਤੋਂ ਬੋਲੇ ਹਨ, ਉਹਨਾਂ ਨੂੰ ਜਿੰਨਾ ਮਰਜ਼ੀ ਕੋਈ ਸਮਝਾਉਣ ਦਾ ਯਤਨ ਕਰੇ, ਇਹ ਸੰਸਾਰ ਨਾਸ਼ਵੰਤ ਹੈ ਔਰ ਇਹ ਸੰਸਾਰ ਨੂੰ ਉਹ ਸੱਚ ਹੀ ਸਮਝਦੇ ਹਨ। ਜੇ ਕੋਈ ਕਹੇ ਕਿ ਆਤਮਾ ਸੱਤ ਹੈ ਅਤੇ ਉਹਨਾਂ ਨੂੰ ਉਹ ਆਤਮਾ ਝੂਠੀ ਹੀ ਪ੍ਰਤੀਤ ਹੁੰਦੀ ਹੈ। ਜਿਸ ਤਰ੍ਹਾਂ ਬੋਲੇ ਬੰਦੇ ਨੂੰ ਕੋਈ ਬੁਝਾਰਤ ਪਾ ਕੇ ਸਮਝਾਵੇ ਤੇ ਉਹ ਰਾਤ ਨੂੰ ਦਿਨ ਹੀ ਸਮਝਦਾ ਹੈ, ਇਸੇ ਤਰ੍ਹਾਂ ਜਿਹੜੇ ਵਿਚਾਰ ਰੂਪੀ ਕੰਨਾਂ ਤੋਂ ਬੋਲੇ ਨੇ ਨਾ, ਉਹਨਾਂ ਨੂੰ ਜਿੰਨਾ ਮਰਜ਼ੀ ਮਹਾਤਮਾ ਕਮਾਈ ਵਾਲੇ ਇਹ ਦੱਸਣ ਕਿ ਸੰਸਾਰ ਨਿਸ ਕਹੀਐ, ਨਿਸ ਭਾਵ ਰਾਤ, ਔਰ ਇਹ ਸੰਸਾਰ ਨਾਸ਼ਵੰਤ ਹੈ ਰਾਤ ਦੀ ਤਰ੍ਹਾਂ, ਉਹ ਇਹਨੂੰ ਭੋਰਾ ਸਵੇਰ ਚਾਨਣ ਹੀ ਸਮਝਦੇ ਹਨ, ਸੱਚ ਹੀ ਸਮਝਦੇ ਨੇ। ਉਹ ਮਹਾਤਮਾ ਦੱਸਦੇ ਨੇ ਕਿ ਅਸਲ ਵਿੱਚ ਆਤਮਾ ਸੱਤ ਹੈ, ਪਰਮਾਤਮਾ ਦਾ ਰੂਪ ਹੋਣ ਕਰਕੇ ਉਹ ਆਤਮਾ ਨੂੰ ਝੂਠੀ ਹੀ ਜਾਣਦੇ ਨੇ ਕਿਉਂਕਿ ਵਿਚਾਰ ਨਹੀਂ ਹੈ। ਮਹਾਰਾਜ ਕਿਰਪਾ ਕਰਦੇ ਹਨ, ਕਹਾਂ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਪੀ ਸੁਰ ਭੰਗ। ਕਹਾਂ ਬਿਸਨ ਪਦ ਗਾਵੈ ਗੁੰਗ, ਜਿਹੜਾ ਗੂੰਗਾ ਹੈ ਉਹ ਕੀ ਬਿਸ਼ਨ ਪਦੇ ਗਾਵੇਗਾ। ਗੂੰਗਾ ਬੰਦਾ ਜਿਹੜਾ ਹੈ ਉਹ ਪਰਮਾਤਮਾ ਦੇ ਜਸ ਨੂੰ ਕਿਸ ਤਰ੍ਹਾਂ ਗਾਵੇਗਾ। ਯਤਨ ਕਰੈ ਤਉ ਪੀ ਸੁਰ ਭੰਗ, ਜੇ ਗੂੰਗਾ ਬੰਦਾ ਗਾਉਣ ਦਾ ਯਤਨ ਵੀ ਕਰੇ ਤੇ ਉਹਦੇ ਜਿਹੜੇ ਸੁਰ ਹਨ ਉਹ ਭੰਗ ਨਾਸ ਹੀ ਹੁੰਦੇ ਨੇ, ਭਾਵ ਉਹ ਸਹੀ ਸੁਰ ਗਾ ਹੀ ਨਹੀਂ ਸਕਦਾ। ਗੂੰਗਾ ਬੰਦਾ ਕੀ ਗਾਵੇਗਾ। ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਨੇ, ਕਹਾਂ ਬਿਸ਼ਨ ਪਦ ਗਾਵੈ ਗੁੰਗ, ਜਿਨ੍ਹਾਂ ਕੋਲ ਪ੍ਰੀਤੀ ਰੂਪੀ ਜ਼ਬਾਨ ਨਹੀਂ ਹੈ, ਯਤਨ ਕਰੈ ਤਉ ਪੀ ਸੁਰ ਭੰਗ। ਪ੍ਰੀਤੀ ਤੋਂ ਬਿਨਾਂ ਪਰਮਾਤਮਾ ਦੇ ਜਸ ਨੂੰ ਕੀ ਗਾਵਾਂਗੇ। ਇੱਥੇ ਗੁੰਗ ਤੋਂ ਭਾਵ ਪ੍ਰੀਤੀ ਰੂਪੀ ਜ਼ਬਾਨ ਹੈ, ਪ੍ਰੇਮ ਤੋਂ ਬਿਨਾਂ ਕੋਈ ਪਰਮਾਤਮਾ ਦੇ ਜਸ ਨੂੰ ਕੀ ਗਾਵੇਗਾ। ਯਤਨ ਕਰੈ ਤਉ ਪੀ ਸੁਰ ਭੰਗ, ਜੇ ਉਹ ਯਤਨ ਵੀ ਕਰੇ ਪਰ ਉਹਦੀ ਬਿਰਤੀ ਰੂਪੀ ਜਿਹੜੇ ਸੁਰ ਹਨ ਉਹ ਭੰਗ ਟਿਕਦੇ ਹੀ ਨਹੀਂ, ਕਿਉਂਕਿ ਜਿਹੜੇ ਕੇਵਲ ਧਨ ਖਾਤਰ ਦਿਖਾਵੇ ਲਈ ਉਹਦੇ ਜਸ ਨੂੰ ਗਾ ਰਹੇ ਨੇ, ਕੋ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਗਾ ਤਾਂ ਰਹੇ ਹਨ ਪਰ ਮਨ ਜਿਹੜਾ ਹੈ ਉਹ ਪ੍ਰੇਮ ਦੇ ਨਾਲ ਭਿੱਜਦਾ ਹੀ ਨਹੀਂ। ਫਿਰ ਯਤਨ ਕਰੈ ਤਉ ਪੀ ਸੁਰ ਭੰਗ, ਪ੍ਰੀਤੀ ਰੂਪੀ ਜ਼ਬਾਨ ਨਾ ਹੋਣ ਕਰਕੇ ਜਿਹੜੀ ਬਿਰਤੀ ਰੂਪੀ ਯਤਨ ਹਨ ਉਹਨਾਂ ਦੇ ਭੰਗ ਹੀ ਹੁੰਦੇ ਨੇ, ਬਿਰਤੀ ਟਿਕਦੀ ਹੀ ਨਹੀਂ, ਟਿਕਾਅ ਵਿੱਚ ਹੀ ਨਹੀਂ ਆਉਂਦੀ, ਕਿਉਂਕਿ ਪ੍ਰੇਮ ਤੋਂ ਬਿਨਾਂ ਗਾਇਆ ਹੋਇਆ ਕੇਵਲ ਦਿਖਾਵਾ ਹੈ। ਜੇ ਪ੍ਰੇਮ ਦੇ ਨਾਲ ਗਾਵਾਂਗੇ ਬਿਰਤੀ ਫਿਰ ਹੀ ਟਿਕਾਅ ਦੇ ਵਿੱਚ ਆਵੇਗੀ, ਜੇ ਪ੍ਰੇਮ ਹੀ ਨਹੀਂ ਤੇ ਲੋਕ ਦਿਖਾਵਾ ਹੈ। ਗਾ ਤਾਂ ਰਹੇ ਹਾਂ ਪਰ ਬਿਰਤੀ ਨਹੀਂ ਟਿਕ ਰਹੀ, ਸੁਰਤ ਟਕਾ ਵਿੱਚ ਨਹੀਂ ਹੈ। ਯਤਨ ਕਰੈ ਤਉ ਪੀ ਸੁਰ ਭੰਗ, ਜੇ ਉਹ ਯਤਨ ਵੀ ਕਰੇ ਗਾਣ ਦਾ ਪਰਮਾਤਮਾ ਦੀ ਪ੍ਰੀਤੀ ਤੋਂ ਬਿਨਾਂ, ਕਿਉਂਕਿ ਉਹਦੇ ਜਸ ਨੂੰ ਗਾਉਣਾ ਸਭ ਤੋਂ ਪਹਿਲਾਂ ਪ੍ਰੀਤੀ ਰੂਪੀ ਜ਼ਬਾਨ ਚਾਹੀਦੀ ਹੈ, ਪ੍ਰੇਮ ਰੂਪੀ ਜ਼ਬਾਨ ਚਾਹੀਦੀ ਹੈ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਮਹਾਰਾਜ ਕਹਿੰਦੇ ਪਿੰਗਲ ਤੋਂ ਭਾਵ ਪਿੰਗਲਾ ਬੰਦਾ, ਜੇ ਪਰਬਤ ਦੇ ਉੱਤੇ ਪਹਾੜ ਦੇ ਉੱਪਰ ਉਹਦਾ ਭਵਨ ਘਰ ਹੋਵੇ, ਨਹੀਂ ਹੋਤ ਊਹਾ ਉਸ ਗਵਨ। ਪਿੰਗਲਾ ਪਹਾੜਾਂ ਦੇ ਉੱਪਰ ਕਿਸ

ਤਰ੍ਹਾਂ ਚੜ੍ਹੇਗਾ। ਔਰ ਪਿੰਗਲਾ ਬੰਦਾ ਪਹਾੜਾਂ 'ਤੇ ਚੜ੍ਹਨਾ ਬਹੁਤ ਕਠਿਨ ਹੈ। ਇਸੇ ਤਰ੍ਹਾਂ ਸਾਧਨਾ ਰੂਪੀ ਪੈਰਾਂ ਤੋਂ ਬਿਨਾਂ ਜੋ ਪਰਬਤ ਦੀ ਨਿਆਈ ਪਰਮਾਤਮਾ ਅਚਲ ਹੈ, ਉਸ ਦਾ ਜੋ ਮਹਿਲ ਸੋਹਣਾ ਸੱਚਖੰਡ ਰੂਪੀ ਭਵਨ ਹੈ, ਜੇ ਸਾਧਨ ਰੂਪੀ ਪੈਰ ਨਹੀਂ ਤਾਂ ਪਰਮਾਤਮਾ ਦੇ ਸੱਚਖੰਡ ਰੂਪੀ ਮਹਿਲ ਤੱਕ ਅਸੀਂ ਕਿਸ ਤਰ੍ਹਾਂ ਪਹੁੰਚ ਸਕਦੇ ਹਾਂ? ਕਿਉਂਕਿ ਸਾਧਨ ਕਿਹੜੇ ਹਨ ਸੱਚਖੰਡ ਰੂਪੀ ਮਹਿਲ ਵਿੱਚ ਪਹੁੰਚਣ ਵਾਸਤੇ? ਬਾਣੀ ਪੜ੍ਹਨੀ, ਸੰਗਤ ਕਰਨੀ, ਇਹ ਸਾਰੇ ਸਾਧਨ ਹੀ ਮੰਨੇ ਨੇ। ਸੇਵਾ ਕਰਨੀ, ਕਥਾ ਕੀਰਤਨ ਸੁਣਨਾ, ਇਹ ਸਾਰੇ ਸਾਧਨ ਹਨ। ਪਰ ਜਿਸ ਤਰ੍ਹਾਂ ਪਿੰਗਲਾ ਪਰਬਤ ਦੇ ਉੱਪਰ ਘਰ ਹੋਵੇ ਤੇ ਚੜ੍ਹਨਾ ਕਠਿਨ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਧਨਾ ਰੂਪੀ ਪੈਰ ਨਾ ਹੋਣ ਕਰਕੇ ਜੋ ਪਰਮਾਤਮਾ ਉੱਚਿਆਂ ਤੋਂ ਉੱਚਾ ਹੈ, ਉਸ ਦੀ ਪ੍ਰਾਪਤੀ ਦਾ ਜਿਹੜਾ ਮਹਿਲ ਹੈ, ਉਸ ਤੱਕ ਪਹੁੰਚਣਾ ਬਹੁਤ ਕਠਿਨ, ਪਹੁੰਚਿਆ ਨਹੀਂ ਜਾ ਸਕਦਾ ਸਾਧਨਾ ਰੂਪੀ ਪੈਰ ਤੋਂ ਬਿਨਾਂ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ ਹੈ। ਐ ਕਰਤਾਰ, ਵਾਹਿਗੁਰੂ ਜੀ ਕਿਰਪਾ ਸਰੂਪੀ ਪਰਮਾਤਮਾ, ਮੈਂ ਦੀਨ ਬਣ ਕਰਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੀ ਕਰਦਾ ਹਾਂ। ਕਰੁਣਾ ਮੈਂ ਕਿਰਪਾ ਦੇ ਸਰੂਪ ਕਰਤਾਰ ਵਾਹਿਗੁਰੂ ਜੀ, ਮੈਂ ਦੀਨ ਮਨ ਹੋ ਕਰਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਨਾਨਕ ਤੁਮਰੀ ਕਿਰਪਾ ਤਰੈ, ਤੁਸੀਂ ਆਪ ਹੀ ਕਿਰਪਾ ਕਰੋ ਅਤੇ ਮੈਨੂੰ ਇਸ ਭਵ ਸਾਗਰ ਤੋਂ ਤਾਰ ਲਓ। ਜਿਹੜੇ ਉਪਰੋਕਤ ਦ੍ਰਿਸ਼ਟਾਂਤ ਦਿੱਤੇ ਨੇ ਕਿ ਜਿਸ ਤਰ੍ਹਾਂ ਅੰਨਾ ਸੋ ਰਸਤਾ ਕਿਸ ਤਰ੍ਹਾਂ ਪਾ ਸਕਦਾ ਹੈ ਸੁਣ ਕੇ, ਜਿੰਨਾ ਚਿਰ ਉਹਦੀ ਕੋਈ ਬਾਹ ਨਾ ਫੜ ਕੇ ਉਹਨੂੰ ਪਾਰ ਲੰਘਾਵੇ, ਇਸੇ ਤਰ੍ਹਾਂ ਅਸੀਂ ਮਨਬੁੱਧ ਰੂਪੀ ਨੇਤਰਾਂ ਕਰਕੇ ਅੰਨੇ ਹੀ ਹਾਂ। ਬੜੇ ਨਿਮਰਤਾ ਦੇ ਵਿੱਚ ਆ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ ਕਹੇ, ਗੁਰੂ ਰਾਮਦਾਸ ਜੀ ਦੇ ਬਚਨ ਨੇ, ਹਮ ਅੰਧ ਲੈ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੋ ਉਸ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਮਹਾਰਾਜ ਆਪ ਹੀ ਕਿਰਪਾ ਕਰੋ, ਆਪ ਜੀ ਕਿਰਪਾ ਦੇ ਸਰੂਪ ਹੋ, ਕਿਰਪਾ ਦੀ ਖਾਣ ਹੋ, ਅਤੇ ਮੈਂ ਦੀਨ ਬਣ ਕਰਕੇ, ਨਿਮਾਣਾ ਬਣ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ। ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਸ ਵਕਤ ਗੁਰਤਾ ਗੱਦੀ ਦੀ ਪਰਖ ਕੀਤੀ ਸੀ, ਗੁਰਿਆਈ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਸਤਿਗੁਰੂ ਜੀ ਦੇ ਦੋ ਪੁੱਤਰ ਹਨ, ਬਾਬਾ ਮੋਹਨ ਅਤੇ ਬਾਬਾ ਮੋਹਰੀ ਜੀ, ਅਤੇ ਦੋ ਹੀ ਜਵਾਈ ਨੇ, ਭਾਈ ਰਾਮਾ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ। ਬਾਬਾ ਮੋਹਨ ਜੀ ਪਹਿਲਾਂ ਹੀ ਉਹਨਾਂ ਦਾ ਸੁਭਾਅ ਮਸਤ ਸੀ, ਅਤੇ ਬਾਬਾ ਮੋਹਰੀ ਜੀ ਸਾਰੀ ਜਿਹੜੀ ਹੈ ਉਹ ਕਾਰ ਸੰਭਾਲਦੇ ਸਨ। ਸ਼੍ਰੀ ਗੁਰੂ ਰਾਮਦਾਸ ਅਤੇ ਭਾਈ ਰਾਮਾ ਜੀ ਉਹ ਵੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਬੀਬੀ ਭਾਨੀ ਜੀ ਔਰ ਬੀਬੀ ਦਾਨੀ, ਇਹ ਦੋ ਧੀਆਂ ਗੁਰੂ ਅਮਰਦਾਸ ਸਾਹਿਬ ਜੀ ਦੀਆਂ। ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਵੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਸਿੱਖਾਂ ਦੇ ਮਨ ਦੇ ਵਿੱਚ ਬਹੁਤ ਚਿਰ ਤੋਂ ਇਹ ਸਵਾਲ ਸੀ ਕਿ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਕਿਹਨੂੰ ਬਖਸ਼ਿਸ਼ ਕਰਨਗੇ, ਕਿਉਂਕਿ ਸਤਿਗੁਰੂ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਵੀ ਲਾਇਕ ਹਨ, ਅਤੇ ਲਾਇਕ ਹੋਣ ਕਰਕੇ ਹੀ ਬਾਬਾ ਮੋਹਰੀ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਹੈ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ। ਪਰ ਜਿਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਨੇ ਪਰਖ ਕੀਤੀ ਹੈ, ਹੁਕਮ ਕੀਤਾ ਮਹਾਰਾਜ ਜੀ ਨੇ, ਜਿੱਥੇ ਆਪਾਂ ਬੌਲੀ ਸਾਹਿਬ ਦਰਸ਼ਨ ਕਰਦੇ ਹਾਂ ਨਾ, ਜਿੱਥੇ 84 ਪੌੜੀਆਂ ਹਨ, ਬਾਹਰ ਥੜਾ ਬਣਿਆ ਹੋਇਆ, ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ ਕਿ ਇੱਥੇ ਇੱਕ ਥੜਾ ਬਣਾਉਣਾ ਸਾਡੇ ਬੈਠਣ ਵਾਸਤੇ, ਪਰ ਉਹ ਥੜਾ ਤੁਸੀਂ ਤਿੰਨੇ ਵੱਖੋ ਵੱਖਰਾ ਬਣਾਓ, ਜਿਹੜਾ ਥੜਾ ਸਾਨੂੰ ਪਸੰਦ ਆਵੇਗਾ ਉਸ ਥੜੇ ਦੇ ਉੱਪਰ ਅਸੀਂ ਬੈਠਾਂਗੇ। ਪਰ ਜਦੋਂ ਇਹ ਗੱਲ ਬਾਬਾ ਮੋਹਰੀ ਜੀ ਦੇ ਕੰਨੀ ਪਈ, ਕਹਿਣ ਲੱਗੇ, ਪਿਤਾ ਜੀ ਜੇ ਥੜਾ ਇੱਕ ਹੀ ਚਾਹੀਦਾ ਹੈ ਤਾਂ ਫਿਰ ਤਿੰਨ ਬਣਾਉਣ ਦੀ ਕੀ ਲੋੜ ਹੈ। ਇਹ ਕਹਿ ਕੇ ਉਹਨਾਂ ਨੇ ਉਸ ਵੇਲੇ ਜਵਾਬ ਦੇ ਦਿੱਤਾ ਸੀ, ਅਤੇ ਫਿਰ ਥੜਾ ਬਣਾਉਣ ਲੱਗੇ ਸ਼੍ਰੀ ਰਾਮਾ ਜੀ, ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਥੜੇ ਬਣੇ ਦੇਖੇ ਸਨ ਪਹਿਲੇ ਦਿਨ, ਤਾਂ ਬਚਨ ਕਹਿ ਦਿੱਤਾ ਸੀ ਕਿ ਥੜਾ ਸਾਡੇ ਪਸੰਦ ਨਹੀਂ, ਇਹ ਢਾ ਦਿਓ। ਬਚਨ ਮੰਨ ਕੇ ਢਾ ਦਿੱਤਾ।
ਦੂਜੇ ਦਿਨ ਥੜੇ ਬਣਾਏ ਉਹ ਵੀ ਮਹਾਰਾਜ ਨੇ ਢਵਾ ਦਿੱਤੇ ਨੇ। ਤੀਜੇ ਦਿਨ ਵੀ ਇਹੋ ਕਿਹਾ ਸੀ ਕਿ ਥੜਾ ਬਣਿਆ ਨਹੀਂ ਸਹੀ। ਭਾਈ ਰਾਮਾ ਜੀ ਨੇ ਤੀਜੇ ਦਿਨ ਜਵਾਬ ਦੇ ਦਿੱਤਾ ਸੀ ਇਹ ਗੱਲ ਕਹਿ ਕੇ ਮਤ ਚੱਲੇ ਜੇ ਬੁੱਢਾ ਹੋਏ ਕਿ ਜਦੋਂ ਇੰਨੀ ਉਮਰ ਦੇ ਵਿੱਚ ਮਨੁੱਖ ਆ ਜਾਵੇ ਤੇ ਫਿਰ ਉਸ ਵੇਲੇ ਕਹੀ ਹੋਈ ਗੱਲ ਭੁੱਲ ਜਾਂਦਾ ਹੈ। ਕਿਉਂਕਿ ਸ਼੍ਰੀ ਗੁਰੂ ਅਮਰਦਾਸ ਜੀ ਜਿਹੜੇ ਬਚਨ ਸਾਨੂੰ ਕਹਿੰਦੇ ਨੇ ਜਿਸ ਤਰ੍ਹਾਂ ਥੜਾ ਬਣਾਉਣ ਨੂੰ ਕਿਹਾ ਬਣਾਇਆ ਤੇ ਅਸੀਂ ਉਸੇ ਤਰ੍ਹਾਂ ਹੀ ਹੈ। ਪਰ ਜਦੋਂ ਤੀਜੇ ਦਿਨ ਹਟ ਗਏ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਫਿਰ ਚੌਥੇ ਦਿਨ ਥੜਾ ਬਣਾਉਣ ਲੱਗੇ, ਪੰਜਵੇਂ ਦਿਨ ਛੇਵੇਂ ਦਿਨ ਵੀ ਢਵਾ ਦਿੱਤਾ ਕਿ ਥੜਾ ਬਣਿਆ ਨਹੀਂ, ਸੱਤਵਾਂ ਦਿਨ ਜਦੋਂ ਹੋਇਆ ਥੜਾ ਤਿਆਰ ਕੀਤਾ, ਸ਼੍ਰੀ ਗੁਰੂ ਅਮਰਦਾਸ ਜੀ ਨੇ ਆ ਕੇ ਕਿਹਾ ਸੀ ਹਲੇ ਥੜਾ ਬਣਿਆ ਨਹੀਂ। ਔਰ ਗੁਰੂ ਰਾਮਦਾਸ ਸਾਹਿਬ ਜੀ ਨੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰੋ, ਸਾਡੇ ਕੋਲ ਨਾ ਓਨੀ ਸਮਝ ਨਹੀਂ ਜਿੰਨੀ ਆਪ ਜੀ ਸਮਝਾਉਂਦੇ ਹੋ, ਜਿਹੜੀ ਗੱਲ ਆਪ ਜੀ ਦੱਸਦੇ ਹੋ ਮਹਾਰਾਜ ਸਾਡੇ ਸਮਝ ਵਿੱਚ ਹੀ ਨਹੀਂ ਪੈਂਦੀ। ਇਉਂ ਆਪਣੇ ਆਪ ਦੇ ਵਿੱਚ ਔਗੁਣ ਦੇਖਣਾ ਇਹ ਸਭ ਤੋਂ ਵੱਡੀ ਬਖਸ਼ਿਸ਼ ਗੁਰੂ ਦੀ ਪ੍ਰਾਪਤ ਹੁੰਦੀ ਹੈ ਕਿ ਜੇ ਆਪਾਂ ਗੁਰੂ ਨੂੰ ਹੀ ਦੋਸ਼ ਦੇਈ ਜਾਈਏ, ਰੱਬ ਨੂੰ ਦੋਸ਼ ਦੇਈ ਜਾਈਏ, ਨਹੀਂ ਅਸੀਂ ਤਾਂ ਸਹੀ ਕੀਤਾ, ਅਸੀਂ ਤਾਂ ਬਹੁਤ ਕੁਝ ਕੀਤਾ, ਬੜੀ ਘਾਲਣਾ ਘਾਲੀ ਹੈ, ਸਾਨੂੰ ਤੂੰ ਇਹ ਦਾਤ ਦਿੱਤੀ ਕਿਉਂ ਨਹੀਂ। ਗੁਰੂ ਰਾਮਦਾਸ ਜੀ ਨੇ ਬੜੀ ਨਿਮਰਤਾ ਵਿੱਚ ਆ ਕੇ ਗੁਰੂ ਅਮਰਦਾਸ ਸਾਹਿਬ ਨੂੰ ਬਚਨ ਕਿਹਾ ਮਹਾਰਾਜ ਸਾਡੀ ਓਨੀ ਮਤ ਹੀ ਨਹੀਂ ਜੋ ਆਪ ਜੀ ਸਮਝਾ ਕੇ ਜਾਂਦੇ ਹੋ, ਜੇ ਤਾਂ ਆਪਾਂ ਇਸੇ ਤਰ੍ਹਾਂ ਬਣਾਈ ਜਾਈਏ ਤੇ ਇਸ ਤਰ੍ਹਾਂ ਬਣਨਾ ਵੀ ਨਹੀਂ। ਮਹਾਰਾਜ ਇਹ ਥੜਾ ਬਣਨਾ ਹੀ ਉਦੋਂ ਹੈ ਜਦੋਂ ਆਪ ਕਿਰਪਾ ਕਰਕੇ ਬਣਾ ਲਓ। ਗੁਰੂ ਅਮਰਦਾਸ ਜੀ ਨੇ ਸੁਣ ਕੇ ਉਸ ਵੇਲੇ ਬਚਨ ਕਿਹਾ ਸੀ ਕਿ ਬਣ ਗਿਆ, ਜਿਹੜਾ ਥੜਾ ਅਸੀਂ ਬਣਾਉਣਾ ਸੀ ਉਹ ਬਣ ਗਿਆ। ਕਿਉਂਕਿ ਗੱਲ ਕੱਲੀ ਥੜੇ ਦੀ ਨਹੀਂ ਸੀ, ਗੱਲ ਤਾਂ ਉਹ ਥੜੇ ਦੀ ਹੈ ਜਿਸ ਥੜੇ ਦੇ ਉੱਪਰ, ਜਿਸ ਆਸਣ ਸੰਘਾਸਣ ਦੇ ਉੱਪਰ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਉੱਪਰ ਯੋਗ ਅਧਿਕਾਰੀ ਨੂੰ ਬਿਠਾਉਣਾ ਸੀ। ਔਰ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਅੱਗੇ ਇਹੋ ਬੇਨਤੀ ਕੀਤੀ ਸੀ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਮਹਾਰਾਜ ਅਸੀਂ ਤਾਂ ਅਕਲੋਂ ਅੰਨੇ ਹਾਂ, ਅਗਿਆਤ ਹਾਂ, ਮਨ ਬੁੱਧ ਰੂਪੀ ਨੇਤਰ ਨਹੀਂ ਹਨ ਸਾਡੇ ਕੋਲ, ਕਿਰਪਾ ਕਰੋ ਮਹਾਰਾਜ ਸਾਡੀ ਬਿਰਤੀ ਰੂਪੀ ਬਾਂਹ ਫੜ ਕੇ ਆਪ ਹੀ ਪਾਰ ਲੰਘਾ ਦਿਓ। ਇੱਥੇ ਉਹੀ ਪਾਰ ਹੋਇਆ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਢਹਿ ਪਿਆ। ਗੁਰੂ ਅਮਰਦਾਸ ਜੀ ਨੇ ਉਸ ਵੇਲੇ ਕਿਹਾ ਥੜਾ ਬਣ ਗਿਆ। ਔਰ ਫਿਰ ਹੁਕਮ ਹੋਇਆ ਕਿ ਇਹਨਾਂ ਦਾ ਇਸ਼ਨਾਨ ਕਰਵਾਵੋ। ਔਰ ਮਹਾਰਾਜ ਜੀ ਨੇ ਫਿਰ ਸਿੰਘਾਸਨ ਦੇ ਉੱਪਰ ਬਿਠਾ ਕਰਕੇ ਪੰਜ ਪੈਸੇ ਨਲੀਆਂ ਰੱਖ ਕਰਕੇ ਤਿੰਨ ਪ੍ਰਕਰਮਾ ਕੀਤੀਆਂ ਔਰ ਨਮਸਕਾਰ ਕਰਕੇ ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੀ ਬਖਸ਼ੀ ਹੈ। ਇਸ ਤਰ੍ਹਾਂ ਰਹਿਮਤਾਂ ਵਰਤਾਈਆਂ ਹਨ। ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਵੀ ਆਪਣਾ ਸਤਿਗੁਰੂ ਜੀ ਨੇ ਪਿਛੋਕੜ ਜਿਹੜਾ ਉਹ ਭੁੱਲਿਆ ਨਹੀਂ। ਇਹੋ ਬੇਨਤੀ ਕੀਤੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਾਡੇ ਕੋਲ ਤਾਂ ਇੰਨੀ ਸਮਝ ਨਹੀਂ ਸੀ, ਪਰ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਸਾਨੂੰ ਇਹ ਦਾਤ ਦਿੱਤੀ ਹੈ, ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਬਖਸ਼ਿਸ਼ਾਂ ਝੋਲੀ ਪਾਈਆਂ ਨੇ। ਇਹੋ ਬੇਨਤੀ ਕਰਨੀ ਬਣਦੀ, ਮਹਾਰਾਜ ਸਾਡੇ ਕੋਲ ਤਾਂ ਸਮਝ ਨਹੀਂ, ਮਨ ਬੁੱਧ ਰੂਪੀ ਨੇਤਰ ਨਹੀਂ ਹਨ, ਇਸੇ ਤਰ੍ਹਾਂ ਸਾਡੇ ਕੋਲ ਵਿਚਾਰ ਰੂਪੀ ਕੰਨ ਵੀ ਨਹੀਂ ਨੇ, ਮਹਾਰਾਜ ਕਿਰਪਾ ਕਰੋ, ਅਤੇ ਸਾਡੇ ਕੋਲ ਪ੍ਰੀਤੀ ਰੂਪੀ ਜ਼ੁਬਾਨ ਵੀ ਨਹੀਂ ਹੈ, ਰਸਨਾ ਰਸੀਲੀ ਨਾ ਹੈ, ਬੇਨਤੀ ਬਖਾਨੂ ਕੈਸੇ। ਫਿਰ ਮਹਾਰਾਜ ਕਿਰਪਾ ਕਰੋ, ਆਪ ਹੀ ਰਹਿਮਤਾਂ ਵਰਤਾਵੋ, ਸਾਧਨਾ ਰੂਪੀ ਸਾਡੇ ਕੋਲ ਪੈਰ ਵੀ ਨਹੀਂ ਨੇ, ਜਿਹਨਾਂ ਪੈਰਾਂ ਦੇ ਨਾਲ ਚੱਲ ਕੇ ਅਸੀਂ ਤੁਹਾਡੇ ਉੱਚੇ ਭਵਨਾਂ ਤੱਕ, ਸੱਚਖੰਡ ਰੂਪੀ ਮਹਿਲ ਤੱਕ ਪਹੁੰਚ ਸਕੀਏ। ਮਹਾਰਾਜ ਤੁਸੀਂ ਆਪ ਹੀ ਰਹਿਮਤਾਂ ਵਰਤਾਓ, ਕਰਤਾਰ ਕਰੁਣਾ ਮੈਂ, ਕਿਰਪਾ ਦੇ ਸਰੂਪ ਵਾਹਿਗੁਰੂ, ਮੈਂ ਦੀਨ ਬੇਨਤੀ ਕਰੈ, ਮੈਂ ਦੀਨ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ, ਨਿਮਾਣਾ ਜਿਹਾ ਬਣ ਕੇ, ਨਾਨਕ ਤੁਮਰੀ ਕਿਰਪਾ ਤਰੈ, ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਤਾਰ ਲਓ। ਮੈਂ ਮਹਾਰਾਜ ਅਣਜਾਣ ਹਾਂ, ਮੈਂ ਅਜਾਨ ਜਨ ਤਰਬੇ ਨਾ ਜਾਣੂ, ਤਾਰ ਲੈ ਬਾਪ ਵੀ ਠੁਲਾ, ਸੰਗ ਸਹਾਈ ਸੁਹਾਵੈ ਨਾ ਚੀਤ, ਜੋ ਬਹਿ ਰਾਈ ਤਾਸ ਉਪਰੀਤ। ਸੱਤਵੇਂ ਪਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਪਰਮਾਤਮਾ ਸਾਡਾ ਸੰਗੀ ਹੈ, ਸਹਾਈ ਤੋਂ ਭਾਵ ਹੁੰਦਾ ਹਰ ਥਾਂ 'ਤੇ ਸਹਾਇਤਾ ਕਰਨ ਵਾਲਾ,
ਸੋ ਆਵੈ ਨਾ ਚੀਤ, ਉਹ ਪਰਮਾਤਮਾ ਜੀਵ ਨੂੰ ਚਿੱਤ ਚੇਤੇ ਹੀ ਨਹੀਂ ਆਉਂਦਾ ਜਿਹੜਾ ਹਰ ਥਾਂ ਤੇ ਸਹਾਇਤਾ ਕਰਦਾ ਹੈ। ਜੇ ਤਾਂ ਪਰਮਾਤਮਾ ਨੂੰ ਅੰਗ ਸੰਗ ਜਾਣ ਕਰਕੇ ਤੁਰੀ, ਉਹ ਆਪ ਹੀ ਰੱਖਣ ਵਾਲਾ ਹੁੰਦਾ ਹੈ। ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗੈ ਨਾ ਭਾਈ। ਉਹ ਤਾਂ ਉੱਥੇ ਵੀ ਸਹਾਇਤਾ ਕਰਦਾ ਜਿੱਥੇ ਕਿਸੇ ਦੀ ਸਹਾਇਤਾ ਪਹੁੰਚ ਹੀ ਨਹੀਂ ਸਕਦੀ। ਪਰ ਮਹਾਰਾਜ ਕਹਿੰਦੇ ਨੇ, ਜੋ ਪਰਮਾਤਮਾ ਸੰਗੀ ਹੈ, ਸਹਾਇਤਾ ਕਰਨ ਵਾਲਾ, ਸਦਾ ਅੰਗ ਸੰਗੇ ਅਭੰਗੰਗ ਬਹੂਤੇ ਸੁਭਾਵੈ ਨਾ ਚੀਤ, ਉਹ ਪਰਮਾਤਮਾ ਇਹ ਜੀਵ ਨੂੰ ਚੇਤੇ ਹੀ ਨਹੀਂ ਆਉਂਦਾ। ਜੋ ਬੈਰਾਈ ਤਾਸ ਪ੍ਰੀਤ, ਬੈਰਾਈ ਤੋਂ ਭਾਵ ਜਿਹੜੇ ਦੇ ਵੈਰੀ ਨੇ ਉਹਨਾਂ ਦੇ ਨਾਲ ਪ੍ਰੀਤੀ ਪ੍ਰੇਮ ਕਰਦਾ ਹੈ। ਹੁਣ ਬੈਰੀ ਕਿਹੜੇ ਨੇ? ਇੱਕ ਤਾਂ ਬੈਰੀ ਬਾਹਰ ਵਾਲੇ ਜਿਹੜੇ ਨੁਕਸਾਨ ਹੀ ਕਰਨ ਵਾਲੇ ਨੇ, ਮੇਰੇ ਬੜੇ ਪ੍ਰੇਮੀ ਨੇ, ਮੇਰੇ ਬੜੇ ਚਾਹਵਾਨ ਹਨ, ਪਰ ਉਹੀ ਜੀਵ ਦੇ ਵੈਰੀ ਬਣ ਜਾਂਦੇ ਨੇ। ਨਾਲੇ ਵੈਰੀ ਅਸਲ ਵਿੱਚ ਮਹਾਰਾਜ ਜੀ ਨੇ ਇੱਥੇ ਅੰਤਰੀ ਭਾਵ ਦੇ ਵਿੱਚ ਵੈਰੀ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਜਿਹੜੇ ਵੈਰੀ ਹਨ, ਸਭ ਤੋਂ ਵੱਡੇ ਕਈਆਂ ਦੇ ਨਿੱਘਾ ਸੁਭਾਅ ਹੋਣ ਕਰਕੇ, ਚੰਗਾ ਸੁਭਾਅ ਹੋਣ ਕਰਕੇ ਸੰਸਾਰ ਦੇ ਵਿੱਚ ਤਾਂ ਵੈਰੀ ਹੁੰਦੇ ਨਹੀਂ, ਪਰ ਜਿਹੜੇ ਕਾਮ ਆਦਿਕ ਵੈਰੀ ਹਨ, ਇਹ ਜੀਵ ਦੇ ਨਾਲ ਹੀ ਜਿਹੜੇ ਹੁੰਦੇ ਨੇ। ਇਸ ਲਈ ਮਹਾਰਾਜ ਕਿਰਪਾ ਕਰੋ, ਜਿਹੜੇ ਤਾਂ ਜੋ ਪਰਮਾਤਮਾ ਸਹਾਇਤਾ ਕਰਨ ਵਾਲਾ ਸੀ ਉਹਨੂੰ ਤਾਂ ਦੂਰ ਸਮਝਿਆ ਹੈ, ਉਹ ਚਿੱਤ ਚੇਤੇ ਨਹੀਂ ਆਉਂਦਾ, ਔਰ ਜਿਹੜੇ ਕਾਮ ਕ੍ਰੋਧ ਆਦਿਕ ਵੈਰੀ ਹਨ ਉਹਨਾਂ ਦੇ ਨਾਲ ਪ੍ਰੀਤੀ ਕਰਦਾ, ਪ੍ਰੇਮ ਕਰਦਾ ਹੈ। ਬਲੂਆ ਕਹਿ ਗ੍ਰਹਿ ਪੀਤਰ ਬਸੈ, ਅਨਦ ਕੇਲ ਮਾਇਆ ਰੰਗ ਰਸੈ। ਬਲੂਆ ਨਾਮ ਰੇਤਾ ਦਾ ਹੈ, ਗ੍ਰਹਿ ਨਾਮ ਹੈ ਘਰ ਦਾ, ਪੀਤਰ ਵਿੱਚ ਬਸੈ ਬਸਦਾ ਹੈ, ਰੇਤੇ ਦੇ ਘਰ ਦੇ ਵਿੱਚ ਇਹ ਜੀਵ ਰਹਿੰਦਾ ਹੈ, ਔਰ ਆਨੰਦ ਦੀਆਂ ਖੇਡਾਂ ਖੇਡਦਾ, ਮਾਇਆ ਦੇ ਪ੍ਰੇਮ ਦੇ ਵਿੱਚ ਰਸਿਆ ਹੋਇਆ, ਤਦਾਕਾਰ ਹੋਇਆ। ਬਲੂਆ ਕਹਿ ਗ੍ਰਹਿ ਪੀਤਰ ਬਸੈ, ਬਲੂਆ ਨਾਮ ਰੇਤਾ ਦਾ, ਜਿਸ ਤਰ੍ਹਾਂ ਬੱਚੇ ਸਮੁੰਦਰ ਦੇ ਕਿਨਾਰੇ ਜਦੋਂ ਖੇਡਾਂ ਖੇਡਦੇ ਨੇ ਤੇ ਰੇਤਾ ਦੇ ਘਰ ਬਣਾਉਂਦੇ ਨੇ, ਪਰ ਉਹ ਬੜੇ ਸੋਹਣੇ ਤਿਆਰ ਕਰਦੇ ਨੇ, ਪਰ ਇੱਕ ਲਹਿਰ ਆਉਂਦੀ ਹੈ ਪਾਣੀ ਦੀ, ਉਹ ਰੇਤਾ ਦੇ ਘਰ ਨੂੰ ਰੋੜ ਕੇ ਲੈ ਜਾਂਦੀ ਹੈ। ਮਹਾਰਾਜ ਕਹਿੰਦੇ ਨੇ, ਜੀਵ ਵੀ ਇਸੇ ਤਰ੍ਹਾਂ ਰੇਤਾ ਰੂਪ ਦੇ, ਆ ਜਿਹੜਾ ਸਰੀਰ ਹੈ ਇਹ ਬਲੂਆ ਕੇ ਗ੍ਰਹਿ, ਰੇਤਾ ਦਾ ਹੀ ਘਰ ਹੈ, ਉਹਦੇ ਵਿੱਚ ਰਹਿੰਦਾ ਹੋਇਆ ਬੜਾ ਮਾਣ ਕਰਦਾ ਹੈ, ਪਰ ਕੋਈ ਪਤਾ ਨਹੀਂ ਕਦੋਂ ਕਾਲ ਰੂਪੀ ਇੱਕ ਲਹਿਰ ਆਉਣੀ ਹੈ ਤੇ ਇਹ ਜਿਹੜਾ ਰੇਤਾ ਦਾ ਘਰ ਹੈ, ਸਰੀਰ ਹੈ, ਇਹਨੂੰ ਉਹਨੇ ਇੱਕ ਛਿੰਨ ਦੇ ਵਿੱਚ ਹੀ ਫਨਾਨਾਸ ਕਰ ਦੇਣਾ ਹੈ। ਪਰ ਇਹ ਜੀਵ ਸਾਰਾ ਕੁਝ ਭੁੱਲੀ ਬੈਠਾ ਹੈ, ਮਾਇਆ ਦੇ ਰੰਗ ਦੇ ਵਿੱਚ ਰਸਿਆ ਹੋਇਆ ਆਨੰਦ ਦੀਆਂ ਖੇਡਾਂ ਖੇਡਦਾ ਹੈ। ਜਿਸ ਤਰ੍ਹਾਂ ਭਗਤ ਫਰੀਦ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ, ਫਰੀਦਾ ਦਰਿਆਵੈ ਕੰਨੈ ਬਗੁਲਾ, ਬੈਠਾ ਕੇਲ ਕਰੇ। ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗਲਾ ਕਿਸ ਤਰ੍ਹਾਂ ਖੇਡਾਂ ਖੇਡਦਾ ਹੈ, ਪਰ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ। ਅਚਨਚੇਤ ਬਾਜ ਆ ਕੇ ਪੈਂਦੇ ਨੇ, ਬਾਜ ਪਏ ਤੇ ਸਰੱਬ ਦੇ ਕੇਲਾਂ ਵਿਸਰੀਆਂ, ਤੇ ਉਸ ਵੇਲੇ ਉਹ ਬਗਲੇ ਦੀਆਂ ਸਾਰੀਆਂ ਕੇਲਾਂ ਖੇਡਾਂ ਜਿਹੜੀਆਂ ਨੇ ਉਹਨੂੰ ਭੁੱਲ ਜਾਂਦੀਆਂ ਨੇ। ਇਸੇ ਤਰ੍ਹਾਂ ਇਹ ਸੰਸਾਰ ਇੱਕ ਨਦੀ ਦੀ ਤਰ੍ਹਾਂ ਹੈ, ਔਰ ਜੀਵ ਹੰਸ ਜਿਹੜਾ ਬਗਲੇ ਦੀ ਤਰ੍ਹਾਂ ਜਦੋਂ ਕਾਲ ਰੂਪੀ ਮੌਤ ਰੂਪੀ ਬਾਜ ਆ ਕੇ ਪੈਂਦੇ ਨੇ ਤੇ ਇਹਨੂੰ ਸਾਰੀਆਂ ਹੀ ਖੇਡਾਂ ਫਿਰ ਭੁੱਲ ਜਾਂਦੀਆਂ ਨੇ। ਬਾਜ ਪਏ ਤੇ ਸਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੈ ਸਨ ਸੋ ਗੱਲ ਹੀ ਰੱਬ ਕੀਆਂ। ਜਿਹੜੀ ਗੱਲ ਜੀਵ ਨੇ ਕਦੇ ਚੇਤੇ ਹੀ ਨਹੀਂ ਕੀਤੀ ਕਿ ਇਹ ਮੌਤ ਵੀ ਕਦੇ ਆਉਣੀ ਹੈ, ਉਹ ਗੱਲ ਅਸਲ ਵਿੱਚ ਆ ਬਣਦੀ ਹੈ। ਮਹਾਰਾਜ ਕਹਿੰਦੇ, ਰੇਤਾ ਦੇ ਘਰ ਦੇ ਵਿੱਚ ਜੀਵ ਬੈਠਾ ਹੋਇਆ ਮਾਇਆ ਦੇ ਰੰਗ ਦੇ ਵਿੱਚ ਲੱਗਾ ਬਹੁਤੇ ਆਨੰਦ ਦੀਆਂ ਖੇਡਾਂ ਖੇਡਦਾ ਹੈ। ਦ੍ਰਿੜ ਕਰ ਮਨ ਹੈ, ਮਨ ਹੈ ਪ੍ਰਤੀਤ। ਇਹ ਸਰੀਰ ਨੂੰ ਜਿਹੜਾ ਰੇਤਾ ਦਾ ਘਰ ਨਾਸਵੰਤ ਹੋਣ ਵਾਲਾ ਹੈ, ਇਹਨੂੰ ਦ੍ਰਿੜ ਕਰਕੇ ਨੇ, ਪੱਕਾ ਕਰਕੇ ਮੰਨਿਆ ਹੋਇਆ, ਮਨ ਦੀ ਪ੍ਰੀਤੀ ਲਾਈ ਹੀ ਇਹਦੇ ਨਾਲ ਹੈ। ਕਾਲ ਨਾ ਆਵੈ ਮੂੜ ਹੈ ਚੀਤ, ਇਸ ਮੂਰਖ ਨੂੰ ਚਿੱਤ ਦੇ ਵਿੱਚ ਮੌਤ ਚੇਤੇ ਹੀ ਨਹੀਂ ਹੈ, ਭਲਾਈ ਬੈਠਾ ਹੈ। ਜੋ ਮਨ ਚੇਤਨ ਚੇਤੈ ਸਨ ਸੋ ਗੱਲ ਹੀ ਰੱਬ ਕੀਆਂ। ਸਾਢੇ ਤ੍ਰੈਮਣ ਦੇਹੁਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਵਸੀ ਸਭ ਦਰਵਾਜੇ ਭੰਨ। ਇਸ ਕਰਕੇ ਕਾਲ ਨਾ ਵੈ ਮੂੜੇ ਚੀਤ, ਇਹਦੇ ਚਿੱਤ ਦੇ ਵਿੱਚ ਮੌਤ ਚੇਤੇ ਹੀ ਨਹੀਂ ਹੈ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਜਿਹੜੇ ਬੈਰ ਹਨ, ਵਿਰੋਧ ਕਰਨਾ, ਕਾਮ ਕ੍ਰੋਧ ਆਦਿਕ ਪਦਾਰਥਾਂ ਦੇ ਨਾਲ, ਸੰਬੰਧੀਆਂ ਦੇ ਨਾਲ ਮੋਹ ਕਰਨਾ, ਝੂਠ, ਵਿਕਾਰ, ਮਹਾਂ ਲੋਭ, ਧਰੋਹ, ਬਹੁਤਾ ਵਕਾਰੀ ਹੋਣਾ ਤੇ ਬਹੁਤਾ ਲੋਭ ਮਨ ਦੇ ਵਿੱਚ ਰੱਖਣਾ, ਧਰੋਹ, ਛਲ, ਫਰੇਬ ਕਰਨਾ,
ਮਹਾਰਾਜ ਕਹਿੰਦੇ ਸਾਰਾ ਕੁਝ ਝੂਠ ਨਾਸ਼ਵੰਤ ਹੀ ਹੈ। ਆਹੂ ਜੁਗਤ ਬਿਹਾਨੇ ਕਈ ਜਨਮ, ਇਹਨਾਂ ਦੇ ਵਿੱਚ ਹੀ ਜੀਵ ਨੇ ਕਈ ਜਨਮ ਬਤੀਤ ਕਰ ਦਿੱਤੇ ਨੇ। ਕਿਹਨਾਂ ਦੇ ਵਿੱਚ ਮੇਰਾ ਉਹ ਬੈਰੀ ਹੈ, ਆਪਾਂ ਤਾਂ ਉਹਦਾ ਵਿਰੋਧ ਕਰਾਂਗੇ। ਕਾਮ ਕ੍ਰੋਧ ਦੇ ਵਿੱਚ ਲੱਗ ਕਰਕੇ, ਮੋਹ ਝੂਠ ਦੇ ਵਿੱਚ ਲੱਗ ਕਰਕੇ, ਵਿਕਾਰਾਂ ਦੇ ਵਿੱਚ ਲੱਗ ਕਰਕੇ, ਬਹੁਤਾ ਲੋਭ ਪਦਾਰਥਾਂ ਦਾ ਮਨ ਦੇ ਵਿੱਚ ਰੱਖਦਿਆਂ ਹੋਇਆਂ, ਸਾਰਿਆਂ ਦੇ ਨਾਲ ਧਰੋ ਛਲ ਫਰੇਬ ਕਰਦਿਆਂ ਇਹ ਕਈ ਜਨਮ ਜੀਵ ਨੇ ਬਤੀਤ ਕਰ ਦਿੱਤੇ ਨੇ, ਇੱਕ ਨਹੀਂ ਬਤੀਤ ਕੀਤਾ। ਨਾਨਕ ਰਾਖ ਲੇਹੂ ਆਪਣ ਕਰ ਕਰਮ, ਪਰ ਮਹਾਰਾਜ ਹੁਣ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰਕੇ ਰੱਖ ਲਓ, ਬਚਾ ਲਓ। ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਇਉਂ ਹੀ ਕਿਤੇ ਜਨਮ ਨਾ ਬਤੀਤ ਹੋ ਜਾਵੇ। ਝੂਠ ਬੋਲਦਿਆਂ, ਵਿਕਾਰਾਂ ਦੇ ਵਿੱਚ ਲੱਗਿਆ ਹੋਇਆਂ, ਛਲ ਫਰੇਬ ਧੋਖੇ ਕਰਦਿਆਂ, ਇਉਂ ਮਨੁੱਖ ਨੂੰ ਮਨ ਦੇ ਵਿੱਚ ਆਉਂਦਾ ਕਿ ਸ਼ਾਇਦ ਛਲ ਫਰੇਬ ਧੋਖਾ ਕਰਕੇ ਮੇਰਾ ਕੁਝ ਬਣ ਜਾਵੇਗਾ। ਪਰ ਇਸ ਤਰ੍ਹਾਂ ਤੇ ਕਈ ਜਨਮ ਜੀਵ ਨੇ ਬਤੀਤ ਕਰ ਦਿੱਤੇ ਨੇ। ਜੰਮ ਜਾ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਸ ਲਈ ਮਹਾਰਾਜ ਹੁਣ ਆਪ ਜੀ ਕਰਮ ਹੁੰਦੀ ਬਖਸ਼ਿਸ਼, ਆਪ ਆਪਣੀ ਬਖਸ਼ਿਸ਼ ਕਰਕੇ ਸਾਨੂੰ ਰੱਖ ਲਓ। ਤੂੰ ਠਾਕੁਰ ਤੁਮ ਪਹੇ ਅਰਦਾਸ, ਇਹ ਪਤਾ ਵੀ ਆਪਾਂ ਅਰਦਾਸ ਦੀ ਆਰੰਭਤਾ ਤੇ ਪੜ੍ਹਦੇ ਹਾਂ, ਹੁਣ ਵੀ ਪੜ੍ਹਾਂਗੇ ਆਰੰਭ ਤੇ, ਪਰ ਇਹ ਪਾਠ ਕੁਝ ਧਿਆਨ ਵਿੱਚ ਰੱਖਣੇ ਨੇ। ਤੂੰ ਟਿੱਪੀ ਨਹੀਂ ਲੱਗੀ, ਟਿੱਪੀ ਰਹਿਤ ਪਾਠ ਹੈ, ਇਸ ਕਰਕੇ ਟਿੱਪੀ ਹੋਵੇ ਫਿਰ ਤੂੰ ਪੜ੍ਹੀ ਦਾ ਹੈ। ਤੱਤੇ ਦੁਲੈਂਕੜ ਹੈ, ਤੂੰ ਪਾਠ ਕਰਨਾ। ਤੂੰ ਠਾਕੁਰ ਤੁਮ ਪਹੇ ਅਰਦਾਸ, ਮਹਾਰਾਜ ਤੁਸੀਂ ਮਾਲਕ ਹੋ, ਅਸੀਂ ਤਾਂ ਤੁਹਾਡੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਹਾਂ। ਆਪ ਜੀ ਸਾਡੇ ਦਾਤੇ ਹੋ, ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਇੱਕ ਪਰਮਾਤਮਾ ਕੋਲੋਂ ਮੰਗਾਂਗੇ ਤਾਂ ਮਨ ਇੱਛਤ ਫਲ ਝੋਲੀ ਪੈਂਦੇ ਨੇ, ਕਿਉਂਕਿ ਮਾਲਕ ਹੋ ਤੁਸੀਂ ਸਾਰੀ ਸ੍ਰਿਸ਼ਟੀ ਦੇ। ਫਿਰ ਅਰਦਾਸ ਵੀ ਉਹਦੇ ਚਰਨਾਂ 'ਚ ਹੀ ਕਰਨੀ ਚਾਹੀਦੀ ਹੈ ਨਾ, ਜੋ ਸਭ ਕੁਝ ਕਰਨ ਨੂੰ ਸਮਰੱਥ ਹੋਵੇ। ਨਾਲੇ ਵੱਡਾ ਦਾਤਾ ਤਿਲ ਨਾ ਤੁਮਾਏ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਅਸੀਂ ਵੀ ਮਹਾਰਾਜ ਤੁਹਾਡੇ ਚਰਨਾਂ 'ਚ ਹੀ ਅਰਦਾਸ ਕਰਦੇ ਹਾਂ। ਜੀਓ ਪਿੰਡ ਸਭ ਤੇਰੀ ਰਾਸ, ਜੀਓ ਜਿੰਦ ਪਿੰਡ ਸਰੀਰ, ਇਹ ਸਾਰੀ ਤੇਰੀ ਹੀ ਦਿੱਤੀ ਹੋਈ ਰਾਸ ਪੂੰਜੀ ਮਹਾਰਾਜ ਤੁਸੀਂ ਆਪ ਹੀ ਕਿਰਪਾ ਕਰਕੇ ਦਿੱਤੀ ਹੈ। ਸਾਰਾ ਕੁਝ ਤੁਸੀਂ ਆਪ ਹੀ ਬਖਸ਼ਿਆ ਹੋਇਆ, ਤੁਹਾਡੀਆਂ ਹੀ ਦਾਤਾਂ ਨੇ। ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ। ਮਹਾਰਾਜ ਕਹਿੰਦੇ ਜਿਸ ਪਰਮਾਤਮਾ ਨੇ ਤਨ ਮਨ ਧਨ ਦਿੱਤਾ ਹੈ ਨਾ, ਸ੍ਰੇਸ਼ਟ ਘਾਟਤਾ ਨੂੰ ਕਰਨ ਵਾਲਾ, ਉਹ ਅਕਾਲ ਪੁਰਖ ਹੀ ਹੈ। ਤੇ ਫਿਰ ਜੇ ਦੁੱਖ ਸੁੱਖ ਦਾ ਸਮਾਂ ਆਉਂਦਾ ਫਿਰ ਦੂਜਿਆਂ ਅੱਗੇ ਕਿਉਂ ਹੱਥ ਜੋੜਦਾ ਹੈ? ਉਹ ਪਰਮਾਤਮਾ ਕੇ ਹੱਥ ਜੋੜ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨਿੱਕੀ ਖਟਾਨੀ। ਆਹ ਇੱਕ ਗੱਲ ਸਮਝਣ ਵਾਲੀ ਹੈ, ਸੰਸਾਰ ਨਾ ਤੇ ਕਿਸੇ ਦਾ ਸੁੱਖ ਦੇਖ ਕੇ ਜਰਦਾ ਹੈ, ਤੇ ਫਿਰ ਦੁੱਖ ਕਿਸੇ ਨੇ ਕੀ ਵੰਡਾਉਣਾ ਹੈ? ਦੁੱਖ ਤਾਂ ਕੋਈ ਵੰਡਾ ਹੀ ਨਹੀਂ ਸਕਦਾ। ਉਹਦੇ ਚਰਨਾਂ 'ਚ ਬੇਨਤੀ ਕਰੀਏ ਜੋ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਦੁੱਖ ਲੈ ਕੇ ਸੁੱਖ ਦੇਣ ਵਾਲਾ ਹੈ। ਕੋਈ ਕਿਸੇ ਦੇ ਦੁੱਖ ਲੈ ਕੇ ਸੁੱਖ ਦਿੰਦਾ ਹੈ? ਜੇ ਕਿਤੇ ਦੂਜੇ ਦਿਨ ਦੁੱਖ ਦੱਸਣ ਬੈਠ ਜਾਵੋ, ਤੀਜੇ ਦਿਨ ਉਹ ਬੈਠਣ ਨੂੰ ਤਿਆਰ ਨਹੀਂ ਹੁੰਦਾ। ਉਹ ਕਹਿੰਦਾ ਇਹਦੇ ਕੋਲ ਬੈਠਣਾ ਹੀ ਕਿਉਂ, ਇਹ ਤਾਂ ਬੜੀਆਂ ਨੈਗੇਟਿਵ ਗੱਲਾਂ ਕਰਦਾ, ਦੁੱਖ ਦੀਆਂ ਗੱਲਾਂ ਕਰਦਾ ਹੈ। ਤੇ ਜਾਂ ਫਿਰ ਜੇ ਕਿਸੇ ਅੱਗੇ ਆਪਣਾ ਦੁੱਖ ਸੁਣਾਵੋਗੇ, ਉਹ ਕਹੇਗਾ ਕਿ ਤੇਰਾ ਦੁੱਖ ਤੇ ਬੜਾ ਛੋਟਾ ਹੈ, ਤੂੰ ਮੇਰਾ ਦੁੱਖ ਸੁਣ। ਦੁੱਖ ਕੀਆਂ ਪੰਡਾਂ ਖੋਲੀਆਂ, ਸੁੱਖ ਨਾ ਨਿਕਲੇ ਕੋਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਕੇ ਹੀ ਅਰਦਾਸ ਕਰੀਏ ਜੋ ਸਾਰੇ ਸਾਨੂੰ ਸੁੱਖਾਂ ਨੂੰ ਵੀ ਦੇਣ ਵਾਲਾ ਤੇ ਦੁੱਖਾਂ ਨੂੰ ਵੀ ਦੂਰ ਕਰਨ ਵਾਲਾ ਹੈ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਮਹਾਰਾਜ ਤੁਸੀਂ ਸਾਡੇ ਮਾਤਾ ਪਿਤਾ ਰੂਪ ਹੋ, ਅਸੀਂ ਤੁਹਾਡੇ ਬਾਰਕ ਬੱਚੇ ਹਾਂ। ਇਹ ਵੀ ਪਾਠ ਧਿਆਨ 'ਚ ਰੱਖਣਾ, ਬਾਰਕ ਪਾਠ ਰਾਰੇ ਦੇ ਨਾਲ ਹੈ। ਕਈ ਬਾਲਕ ਹੀ ਪੜ੍ਹੀ ਜਾਂਦੇ ਨੇ ਕਿ ਤੂੰ ਮਾਤ ਪਿਤਾ ਹਮ ਬਾਲਕ ਤੇਰੇ, ਉਹ ਲੱਲਾ ਲਾ ਕੇ ਪਾਠ ਨਹੀਂ ਕਰਨਾ, ਰਾਰਾ ਲਾ ਕੇ ਪਾਠ ਕਰਨਾ। ਨਾਲੇ ਸਿਹਾਰੀ ਲੱਗੀ ਬਾਰਕ, ਤੁਮਰੀ ਕਿਰਪਾ ਮਹਿ ਸੂਖ ਘਨੇਰੇ, ਤੁਹਾਡੀ ਕਿਰਪਾ ਦੇ ਵਿੱਚ ਬਹੁਤੇ ਹੀ ਘਨੇਰੇ ਸੁੱਖ ਹਨ। ਮਹਾਰਾਜ ਤੁਸੀਂ ਕਿਰਪਾ ਕਰੋ, ਕੋਈ ਨਾ ਜਾਣੈ ਤੁਮਰਾ ਅੰਤ, ਤੁਹਾਡੇ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਦਾ। ਉੱਚੇ ਤੇ ਉੱਚਾ ਭਗਵੰਤ, ਇਹ ਪਾਠ ਵੀ ਧਿਆਨ ਵਿੱਚ ਰੱਖਣਾ। ਉੱਚੇ ਤੇ ਤੱਤੇ ਦੇ ਨਾਲ ਪਾਠ ਕਰਨਾ ਲਾ ਲਾ ਕੇ, ਕਈ ਸੇ ਪਾਠ ਹੀ ਕਰੀ ਜਾਂਦੇ ਅਰਦਾਸ ਵਿੱਚ, ਉਸ ਉੱਚੇ ਸੇ, ਇਉਂ ਸੇ ਪਾਠ ਨਹੀਂ ਕਰਨਾ। ਉੱਚੇ ਤੇ ਉੱਚਾ ਭਗਵੰਤ, ਉਹ ਉੱਚਿਆਂ ਤੋਂ ਵੀ ਉੱਚਾ ਹੈ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਇਹ ਜਿੰਨੀ ਵੀ ਸਮੱਗਰੀ ਹੈ ਸਾਰੀ ਤੁਹਾਡੇ ਹੁਕਮ ਰੂਪੀ ਸੂਤ ਦੇ ਵਿੱਚ ਪਰੋਈ ਹੋਈ ਹੈ।
ਤੁਮ ਤੇ ਹੋਏ ਸੁਆਗਿਆਕਾਰੀ, ਇਹ ਸਾਰੀ ਤੁਹਾਡੀ ਆਗਿਆ ਦੇ ਵਿੱਚ ਹੀ ਹੈ। ਆਗਿਆਕਾਰੀ ਕਿੰਨੀ ਮਾਇਆ, ਇਹ ਜਿੰਨੀ ਵੀ ਸਮੱਗਰੀ ਹੈ ਨਾ, ਇਹ ਮਹਾਰਾਜ ਦੀ ਆਗਿਆ ਦੇ ਵਿੱਚ ਹੀ ਹੈ। ਇਸ ਲਈ ਉਹਦੇ ਅੱਗੇ ਅਰਦਾਸ ਕਰੀਏ, ਜੋ ਸਾਰਾ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣ ਵਾਲਾ ਹੈ। ਤੁਮਰੀ ਗੱਤ ਮਿੱਤ ਤੁਮ ਹੀ ਜਾਣੀ, ਤੁਹਾਡੀ ਗੱਤ ਦੀ ਮਿੱਤ ਮਰਿਆਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ। ਨਾਨਕ ਦਾਸ ਸਦਾ ਕੁਰਬਾਨੀ, ਮੈਂ ਦਾਸ ਆਪ ਜੀ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ। ਉਸ ਪਰਮਾਤਮਾ ਤੋਂ ਸਦਾ ਕੁਰਬਾਨ ਬਲਿਹਾਰ ਜਾਈਏ, ਉਹਦੇ ਚਰਨਾਂ 'ਚ ਹੀ ਅਰਦਾਸ ਕਰੀਏ। ਉਹੀ ਸਾਰੀਆਂ ਦਾਤਾਂ ਨੂੰ ਦੇਣ ਵਾਲਾ, ਸਾਰੀ ਸਮੱਗਰੀ ਉਹਦੇ ਹੁਕਮ ਦੇ ਵਿੱਚ ਹੀ ਪਰੋਈ ਹੋਈ ਹੈ। ਇਸ ਕਰਕੇ ਜੋ ਪਰਮਾਤਮਾ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਹੈ, ਉਹਦੇ ਚਰਨਾਂ ਦਾ ਓਟ ਆਸਰਾ ਤੱਕੀਏ। ਇਉਂ ਜਿਹੜੀ ਪਰਾਲਬਧ ਹੈ ਉਹ ਤਾਂ ਵੈਸੇ ਮਿਲ ਹੀ ਜਾਂਦੀ ਹੈ, ਇਸ ਲਈ ਆਪਾਂ ਅਰਦਾਸ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਨਾਮ ਦਾ ਹੀ ਦਾਨ ਮੰਗੀਏ। ਮੰਗ ਨਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਮਹਾਰਾਜ ਕਿਰਪਾ ਕਰੋ, ਕਿਉਂਕਿ ਵੱਡੇ ਦਾਤੇ ਕੋਲ ਆ ਕਰਕੇ ਵੱਡੀ ਹੀ ਦਾਤ ਮੰਗਣੀ ਚਾਹੀਦੀ ਹੈ ਨਾ। ਤੇ ਮਹਾਰਾਜ ਤੁਸੀਂ ਉੱਚਿਆਂ ਤੋਂ ਉੱਚੇ, ਉੱਚੇ ਤੇ ਉੱਚਾ ਭਗਵੰਤ, ਫਿਰ ਉਸ ਉੱਚੇ ਪਰਮਾਤਮਾ ਕੋਲੋਂ ਵੱਡੀ ਦਾਤ ਕਿਹੜੀ ਹੈ? ਨਾਮ ਦੀ ਦਾਤ ਮੰਗੀਏ, ਉਹ ਸਭ ਤੋਂ ਵੱਡਾ ਹੈ, ਕਿਉਂਕਿ ਸਾਰਾ ਕੁਝ ਨਾਮ ਤੋਂ ਹੀ ਬਣਿਆ ਹੋਇਆ। ਜਿਹਨੂੰ ਨਾਮ ਮਿਲ ਗਿਆ, ਭਗਤ ਧੰਨਾ ਜੀ ਦੀ ਤਰ੍ਹਾਂ ਸਾਰੀਆਂ ਹੀ ਦਾਤਾਂ ਮਿਲ ਜਾਂਦੀਆਂ। ਜਿਹਨੇ ਰੱਬ ਨੂੰ ਪਾਇਆ ਹੈ, ਉਹਦੇ ਕੋਲ ਫਿਰ ਕਿਸੇ ਵਸਤੂ ਦੀ ਤੋਟ ਰਹਿੰਦੀ ਹੀ ਨਹੀਂ। ਇਉਂ ਆਪਾਂ ਇਕੱਲੇ ਇਕੱਲੇ ਪਦਾਰਥ ਮੰਗਣ ਲੱਗਦੇ ਹਾਂ, ਚਲੋ ਮੰਗਣਾ ਵੀ ਉਹ ਪਰਮਾਤਮਾ ਤੋਂ ਹੀ ਹੈ, ਪਰ ਇਹੋ ਜੁਗਤ ਬਿਹਾਨੇ ਕਈ ਜਨਮ। ਇਉਂ ਮੰਗਦਿਆਂ ਮੰਗਦਿਆਂ ਤਾਂ ਕਈ ਜਨਮ ਹੀ ਬਤੀਤ ਕਰ ਦਿੱਤੇ ਨੇ ਅਸੀਂ। ਮਹਾਰਾਜ ਹੁਣ ਕਿਰਪਾ ਕਰੋ, ਨਾਮ ਦੀ ਹੀ ਦਾਤ ਦੇਵੋ। ਜਿਸ ਨਾਮ ਦੇ ਨਾਲ ਮਨ ਪ੍ਰਸੰਨ ਹੋਵੇ, ਆਤਮਾ ਦੇ ਅੰਦਰ ਪਰਮਾਤਮਾ ਦੀ ਜੋਤ ਨੂੰ ਦੇਖ ਸਕੀ, ਉਹਦੀ ਪ੍ਰਾਪਤੀ ਵਾਲੇ ਹੋ ਜਾਈਏ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇੱਥੇ ਮਹਾਰਾਜ ਨੇ ਕਿਰਪਾ ਕੀਤੀ ਹੈ, ਚਾਰ ਅਸ਼ਟਪਦੀਆਂ ਸੰਪੂਰਨ ਹੋਈਆਂ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਮੁਆਫੀ ਦੇਣੀ ਅੱਗੇ ਵਾਸਤੇ ਅਸੀਸ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ

ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ

ਹਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਵਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਮਹਿੰਦਰ ਸਿੰਘ ਜੀ ਪਰਮਾਰ ਅਤੇ ਸਮੂਹ ਪਰਿਵਾਰ ਵੱਲੋਂ ਬੀਬੀ ਸੁਰਜੀਤ ਕੌਰ ਜੀ ਪਰਮਾਰ, ਤਿੰਨਾਂ ਦੀ ਬਰਸੀ ਨੂੰ ਜਾਣਦਿਆਂ ਹੋਇਆ ਮਹਾਰਾਜ, ਆਪ ਜੀ ਕੇ ਦਰ ਕਰਦੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਕਮਾਈ ਹੋਈ ਸੇਵਾ ਦਾ ਫਲ ਆਦੇਸ਼ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਦਿਆਂ ਹੋਇਆ ਸਦੀਵ ਕਾਲ ਵਾਸਤੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਸਮੂਹ ਪਰਿਵਾਰ ਅਤੇ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਸਮੁੱਚੇ ਹੀ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਭਾਈ ਦਿਲਪ੍ਰੀਤ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ, ਕਿਰਪਾ ਕਰਨੀ ਸੱਚੇ ਪਾਤਸ਼ਾਹ। ਦੋਨਾਂ ਹੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਦਿਨ ਦੁੱਗਣੀ ਰਾਤ ਅਤੇ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਦੇਸ਼ ਕੌਮ ਅਤੇ ਪੰਥ ਦੀ ਸੇਵਾ ਵਿੱਚ ਲਾਉਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚਾ ਅਭੰਗ ਬਖਸ਼ਿਸ਼ ਕਰਨਾ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਗਰੀਬ ਨਿਵਾਜ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ ਜੋ ਸਰ

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ, ਅਤਿ ਧੰਨਵਾਦੀ ਹਾਂ। ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਜਵਾਬ ਜੀਆਂ ਨੂੰ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਜਥੇ ਨੂੰ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਸ਼ਰਸ਼ਾਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕੁਵਾਰੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੰਪੂਰਨਤਾ ਦਿਵਸ ਦੇ ਸੰਬੰਧ ਵਿੱਚ ਸ਼੍ਰੀ ਅਖੰਡਪਾਲ ਸਾਹਿਬ ਜੀ ਜੋ ਕਿ 28 ਅਗਸਤ ਦੇ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 30 ਅਗਸਤ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਸੂਰਾ ਸੋ ਪਹਿਚਾਨੀਆਂ ਜੋ ਲਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ ਸ਼ਹੀਦ ਭਾਈ ਦਿਲਾਵਰ ਸਿੰਘ ਜੀਆਂ ਦੀ ਬਰਸੀ ਦੇ ਸੰਬੰਧ ਵਿੱਚ ਅਤੇ ਉਹਨਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਸ਼੍ਰੀ ਸਹਿਜ ਪਾਠ ਪ੍ਰਾਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 31 ਅਗਸਤ ਦਿਨ ਸੋਮਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਹੁਣ ਸਮਾਂ ਕਥਾ ਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਿੰਨਾਂ ਪਾਸੋਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जी अपनो सो अन जैसे लागत प्यारो जी ही।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਛਬਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਦੇ ਵਿਰਾਜਮਾਨ, ਪਾਵਨ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਲੋਕ ਪਰਲੋਕ ਦੇ ਰੱਖਿਅਕ, ਕਿਰਪਾ ਨਿਧਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਸੁੰਦਰ ਦਰਬਾਰ ਅੰਦਰ, ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਹਾਜ਼ਰੀਆਂ ਭਰ ਰਹੇ ਜੁੜ ਬੈਠੇ ਸਮੂਹ ਮਾਈ ਭਾਈ ਸਤਸੰਗੀ ਜਨੋ, ਗੁਰਮੁਖ ਪਿਆਰਿਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤਸੰਗਤ ਕਰਨ ਦੀਆਂ ਸੁਭਾਗੀਆਂ ਕੜੀਆਂ ਪ੍ਰਾਪਤ ਹੋਈਆਂ ਨੇ। ਆਪਣੇ ਸਮੇਂ ਦੀ ਐਡਜਸਟਮੈਂਟ ਕਰਕੇ ਰੁਝੇਵੇਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਅੰਦਰ ਪਹੁੰਚੇ ਹੋ ਔਰ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠ ਕਰਕੇ ਸਨਮਾਨ ਜੋ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹੈ। ਉਪਰੰਤ ਰੋਜ਼ ਵਾਂਗ ਭਾਈ ਸਾਹਿਬ ਭਾਈ ਗੁਰਦਾਸ ਜੀ ਤਿਨ੍ਹਾਂ ਦੀ ਮਹਾਨ ਪਵਿੱਤਰ ਰਚਨਾ ਕਵਿਤ ਸਵਈਏ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਸਨਮਾਨੇ ਹੈ, ਵਡਿਆਏ ਹੈ, ਸਤਿਕਾਰ ਬਖਸ਼ਿਆ ਹੈ, ਪੰਥ ਵੱਲੋਂ ਪ੍ਰਵਾਨਗੀ ਉਸ ਮਹਾਨ ਪਵਿੱਤਰ ਰਚਨਾ ਭਾਈ ਸਾਹਿਬ ਜੀ ਦੇ ਕਵਿਤ ਸਵਈਆਂ ਦੀ ਕਥਾ ਵਿਚਾਰ ਚੱਲ ਰਹੀ ਹੈ ਔਰ ਉਸੇ ਲੜੀ ਤਹਿਤ ਆਪ ਜੀ ਨੇ ਅੱਜ ਦਾ ਇਹ ਪਾਵਨ ਕਵਿਤ 398 ਨੰਬਰ ਜੋ ਕਵਿਤ ਹੈ ਉਹਦਾ ਮੂਲ ਪਾਠ ਸਰਵਣ ਕੀਤਾ ਹੈ। ਆਓ ਜਿੱਥੇ ਆਪਾਂ ਸਰੀਰਕ ਤੌਰ 'ਤੇ ਗੁਰੂ ਚਰਨਾਂ ਵਿੱਚ ਜੁੜ ਬੈਠ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹਾਂ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਜੀ ਦੇ ਮਹਾਂਵਾਕ ਅਨੁਸਾਰ, ਅਤੇ ਹੁਣ ਸਮਾਂ ਹੋਇਆ ਭਾਈ ਸਾਹਿਬ ਜੀ ਦੇ ਕਵਿਤ ਸਵਈਆਂ ਦੀ ਵਿਚਾਰ ਦੇ ਨਾਲ ਜੁੜਨ ਦਾ। ਕਵਿਤ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ, ਇਸ ਕਵਿਤ ਦੇ ਰਾਹੀਂ ਉਹਨਾਂ ਨੇ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਖੋਲਿਆ ਹੈ ਜਾਂ ਕਿਹੜੇ ਵਿਸ਼ੇ ਦੇ ਉੱਪਰ ਗੱਲ ਕੀਤੀ ਹੈ, ਕੀ ਉਦਾਹਰਨਾਂ ਦੇ ਕੇ ਕੀ ਚਾਨਣਾ ਪਾਇਆ, ਕੀ ਸਾਨੂੰ ਸਮਝਾਉਣਾ ਚਾਹਿਆ, ਕਿਉਂਕਿ ਆਪਾਂ ਸਾਰੇ ਵਿਦਿਆਰਥੀ ਹਾਂ, ਸਿੱਖਿਆਰਥੀ ਹਾਂ। ਜਿਵੇਂ ਵਿਦਿਆਰਥੀ ਸਕੂਲ ਵਿੱਚ ਜਾਂਦਾ ਹੈ, ਉਹਦੀਆਂ ਕਲਾਸਾਂ ਲੱਗਦੀਆਂ ਨੇ, ਕੋਈ ਕਿਸੇ ਸਬਜੈਕਟ ਦੀ ਕਲਾਸ ਹੈ, ਕਿਸੇ ਕਲਾਸ ਵਿੱਚ ਕੁਝ ਸਮਝਾਇਆ ਜਾਂਦਾ ਹੈ, ਔਰ ਉਸੇ ਤਰ੍ਹਾਂ ਆਪਾਂ ਵੀ ਇੱਥੇ ਸਿੱਖਣ ਆਉਂਦੇ ਹਾਂ, ਸਿੱਖਿਆਰਥੀ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਦੇ ਇੱਥੇ ਕੀਰਤਨ ਹੈ, ਕਦੇ ਪਾਠ ਹੈ, ਕਦੇ ਕਥਾ ਵਿਚਾਰ ਹੈ, ਕਦੇ ਢਾਡੀ ਵਾਰਾਂ ਦੇ ਪ੍ਰਸੰਗ ਨੇ।

ਦੀ ਆਪਾਂ ਨੂੰ ਟਿਊਸ਼ਨ ਲੈਣਾ ਪੈਂਦਾ। ਜਿਹੜਾ ਟਿਊਸ਼ਨ ਵਾਲਾ ਟੀਚਰ ਹੁੰਦਾ ਉਹ ਐਕਸਟਰਾ ਫੀਸ ਲੈਂਦਾ, ਐਕਸਟਰਾ ਚਾਰਜ ਕਰਦਾ, ਪਰ ਉਹ ਉਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਹੋਰ ਸੌਖਾ ਕਰਕੇ ਸਮਝਾ ਦਿੰਦਾ। ਹਾਲਾਂਕਿ ਪੜ੍ਹਾਇਆ ਤਾਂ ਸਕੂਲ 'ਚ ਵੀ ਜਾਂਦਾ, ਪਰ ਟਿਊਸ਼ਨ ਵਾਲੇ ਜਿਹੜੇ ਨੇ, ਬੱਚੇ ਟਿਊਸ਼ਨਾਂ 'ਤੇ ਵੀ ਪੜ੍ਹਦੇ ਨੇ, ਟਿਊਸ਼ਨ ਵਾਲੇ ਟੀਚਰ ਉਹਨਾਂ ਤੋਂ ਚਾਰਜ ਵੀ ਕਰਦੇ ਨੇ। ਹੁਣ ਮਾਪੇ ਜਿਹੜੇ ਨੇ ਉਹ ਸਕੂਲ ਦੀ ਫੀਸ ਵੀ ਦਿੰਦੇ ਨੇ ਅਤੇ ਉਹ ਟਿਊਸ਼ਨ ਵਾਲਿਆਂ ਨੂੰ ਵੀ ਦਿੰਦੇ ਨੇ। ਜੇ ਕੋਈ ਆਖੇ ਵੀ ਤੁਸੀਂ ਸਕੂਲ 'ਚ ਤਾਂ ਦਿੰਦੇ ਹੀ ਹੋ, ਫਿਰ ਟਿਊਸ਼ਨ ਨੂੰ ਕਾਹਤੋਂ, ਕਹਿੰਦੇ ਸਾਡਾ ਬੱਚਾ ਹੋਰ ਮਤਲਬ ਜ਼ਿਆਦਾ ਚੱਲ ਪਏਗਾ। ਜਿਹੜੀ ਚੀਜ਼ ਸਕੂਲ 'ਚ ਨਹੀਂ ਸਮਝ ਆਉਂਦੀ ਔਖੀ, ਉਹ ਇੱਥੇ ਸਮਝ ਆਵੇਗੀ। ਨਹੀਂ ਡਬਲ ਡਬਲ ਫੀਸਾਂ ਦੇਣੀਆਂ ਕੋਈ ਕਮਲਪਣ ਥੋੜ੍ਹੋ ਹੈ। ਇਹ ਕਿਸੇ ਕੋਲ ਇੰਨੇ ਪੈਸੇ ਥੋੜ੍ਹੋ ਨੇ ਵੀ ਡਬਲ ਡਬਲ ਫੀਸਾਂ ਉਹ ਦੇਵੇ, ਸਕੂਲ 'ਚ ਵੀ ਦੇਵੇ ਅਤੇ ਬਾ ਉਹਨਾਂ ਦੀ ਪਿੱਛੇ ਭਾਵਨਾ ਕੀ ਹੈ ਵੀ ਕਿਤੇ ਕਿਸੇ ਪਾਸੇ 'ਚੋਂ ਕਮਜ਼ੋਰ ਨਾ ਰਹਿ ਜਾਏ, ਕਿਸੇ ਸਬਜੈਕਟ ਦੇ ਵਿੱਚੋਂ ਇਹ ਕਹਿਣ ਤੋਂ ਪਾਪ ਮਗਰ ਨਾ ਰਹਿ ਜਾਏ, ਕਿਤੇ ਉਹਦੇ 'ਚ ਵੀਕ ਨਾ ਰਹਿ ਜਾਏ। ਜੇ ਕਮਜ਼ੋਰ ਰਹਿ ਗਿਆ, ਵੀਕ ਰਹਿ ਗਿਆ ਤਾਂ ਪਕੜਨਾ ਹੀ, ਅਤੇ ਅੱਗੇ ਜਾ ਕੇ ਉਹਨੂੰ ਫਿਊਚਰ ਬਹੁਤ ਵੱਡੀ ਪ੍ਰੋਬਲਮ ਸਾਹਮਣਾ ਕਰਨਾ ਪੈ ਸਕਦਾ। ਮੈਂ ਕਈ ਵਾਰੀ ਇਸੇ ਤਰ੍ਹਾਂ ਸੋਚਦਾ ਵੀ ਭਾਈ ਗੁਰਦਾਸ ਜੀ ਨੇ ਵੀ ਇੱਕ ਤਰ੍ਹਾਂ ਦੀ ਸਾਡੀ ਸਿੱਖ ਰੂਪੀ ਵਿਦਿਆਰਥੀਆਂ ਦੀ ਵੱਖਰੀ ਟਿਊਸ਼ਨੇ ਲਾਈ ਇੱਕ ਤਰ੍ਹਾਂ ਦੀ, ਐਸੇ ਸੋਹਣੇ ਢੰਗ ਦੇ ਨਾਲ ਫਿਰ ਸਮਝਾ ਦਿੰਦੇ ਨੇ। ਜਿਹੜੇ ਗੁਰੂ ਸਾਹਿਬ ਜੀ ਸਾਨੂੰ ਕੁਝ ਇਸ਼ਾਰੇ ਕਰਦੇ ਨੇ, ਸਮਝਾਉਂਦੇ ਨੇ, ਉਹ ਸਾਨੂੰ ਹੋਰ ਸੌਖੇ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੇ ਨੇ। ਅਤੇ ਇਸ ਕਰਕੇ ਆਪਾਂ ਰੋਜ਼ ਵਾਚਦੇ ਵੀ ਹਾਂ ਪੂਰਾ ਧਿਆਨ ਦੇ ਨਾਲ, ਅਤੇ ਗੁਰੂ ਕਿਰਪਾ ਕਰਨ ਅੱਜ ਭਾਈ ਸਾਹਿਬ ਜੀ ਕਿ ਇਸ ਸਵੱਈਏ ਅੰਦਰ ਕੀ ਸੇਧ ਦੇ ਰਹੇ ਨੇ, ਆਪਾਂ ਇਹਨੂੰ ਵਾਚਣਾ, ਵਿਚਾਰਨਾ। ਉਸ ਤੋਂ ਪਹਿਲਾਂ ਆਓ ਇੱਕ ਵਾਰ ਸਾਰੀ ਸੰਗਤ ਪ੍ਰੇਮ

ਹਿਲਾ ਕੇ ਰੱਖ ਦਿੰਦੀ ਆ ਵੀ ਏਡਾ ਜ਼ੁਲਮ ਸਦੀਆਂ ਤੋਂ ਸਹਿਣਾ ਪਿਆ, ਬਰਦਾਸ਼ਤ ਕਰਨਾ ਪਿਆ। ਆ ਸਤੀ ਪ੍ਰਥਾ ਵਰਗੀਆਂ ਜਿਹੜੀਆਂ ਰਸਮਾਂ ਸੀਗੀਆਂ ਹਿੰਦੁਸਤਾਨ ਦੇ ਵਿੱਚ, ਇਹ ਕਿਹਨਾਂ ਵਾਸਤੇ ਸੀ? ਔਰਤਾਂ ਵਾਸਤੇ ਸੀ, ਭਾਵੇਂ ਪਰ ਜਵਾਨੀ 'ਚ ਹੈ ਉਹ, ਭਾਵੇਂ ਉਹਦੇ ਵਿਆਹ ਨੂੰ ਹਲੇ ਚੰਦ ਦਿਨ ਹੋਏ ਨੇ। ਜੇ ਕਿਸੇ ਵੀ ਕਾਰਨ, ਰੱਬ ਨਾ ਕਰੇ, ਕਿਸੇ ਵੀ ਕਾਰਨ ਉਹਦਾ ਪਤੀ ਚੱਲ ਵੱਸਦਾ, ਉਹਨੂੰ ਧੱਕੇ ਦੇ ਨਾਲ ਉਹਦੀ ਚਿਖਾ 'ਚ ਲਟਾਇਆ ਜਾਂਦਾ ਸੀ। ਕਸੂਰ ਉਹਦਾ ਕੀ ਸੀ? ਕੁਝ ਵੀ ਨਹੀਂ। ਭਾਵੇਂ ਘਰ ਵਾਲਾ ਕੋਈ ਬਿਮਾਰੀ ਨਾਲ ਮਰੇ ਹੈ, ਐਕਸੀਡੈਂਟ ਨਾਲ ਮਰੇ ਹੈ, ਜਾਂ ਕਿਸੇ ਹੋਰ ਕਾਰਨ ਮਰੇ ਹੈ, ਭਾਵੇਂ ਉਹ ਹਾਲੇ ਉਹਦਾ ਚਾਅ ਵੀ ਨਹੀਂ ਪੂਰਾ ਹੋਇਆ, ਹਾਲੇ ਉਹਦੇ ਸ਼ਗਨ ਵੀ ਨਹੀਂ ਪੂਰੇ ਹੋਏ, ਬਸ ਉਹ ਢੋਲ ਵਜਾ ਕੇ ਅਤੇ ਕਈ ਤਰ੍ਹਾਂ ਦੇ ਮੰਤਰ ਪੜ੍ਹ ਕੇ ਔਰ ਉਹਨੂੰ ਧੱਕੇ ਦੇ ਨਾਲ ਖਿੱਚ ਖਿੱਚ ਕੇ ਉਹਨੂੰ ਚਿਖਾ ਦੇ ਉੱਪਰ ਲਟਾ ਕੇ ਖਤਮ ਕਰ ਦਿੱਤਾ ਜਾਂਦਾ ਸੀ। ਸਤੀ ਪ੍ਰਥਾ ਸੀ ਜਿਹਨੂੰ ਸਤੀ ਹੋਣਾ, ਇਹ ਸਮਾਜ ਦੇ ਮੱਥੇ 'ਤੇ ਕਲੰਕ ਸੀਗਾ। ਗੁਰੂ ਸਾਹਿਬਾਨਾਂ ਨੇ ਇਸ ਦੇ ਉੱਪਰ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਵੇਖਿਆ ਵੀ ਔਰਤ ਜਾਤੀ 'ਤੇ ਇਤਨਾ ਜ਼ੁਲਮ, ਇਤਨਾ ਤਸ਼ੱਦਦ, ਹੁਣ ਇਹਨੇ ਵਿਚਾਰੀ ਨੇ ਕਿਹੜਾ ਆਪਣੀ ਮਰਜ਼ੀ ਨਾਲ ਜਨਮ ਲਿਆ, ਨਾਲੇ ਇਹਦੇ ਤੋਂ ਬਿਨਾਂ ਕਿਹੜਾ ਸੰਸਾਰ ਦੀ ਖੇਡ ਅੱਗੇ ਤੁਰਨੀ ਹੈ। ਇਸ ਕਰਕੇ ਕੋਰਟ ਦੇ ਵਿੱਚ ਗਵਾਹੀ ਨਹੀਂ ਸੀ ਕੌਰ ਦੀ ਮੰਨੀ ਜਾਂਦੀ, ਇਹਨੂੰ ਮਤ ਨਹੀਂ। ਇਸ ਤਰ੍ਹਾਂ ਦਾ ਬਹੁਤ ਕੁਝ ਹੈ, ਮੈਂ ਸੰਖੇਪ 'ਚ ਬੇਨਤੀ ਕਰਨੀ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ। ਧੰਨ ਗੁਰੂ ਨਾਨਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਗੁਰੂ ਨਾਨਕ ਸਭ ਤੋਂ ਵੱਡਾ ਕਿਉਂ ਹੈ? ਉਮਰ ਵੱਡੀ ਸੀ ਕੋਈ ਉਹਨਾਂ ਦੀ? ਇਹਨਾਂ ਤੋਂ ਤਾਂ ਵੱਡੀਆਂ ਵੱਡੀਆਂ ਉਮਰਾਂ ਵਾਲੇ ਸਿੱਧ ਬੈਠੇ ਸੀ। ਗੁਰੂ ਨਾਨਕ ਸਾਹਿਬ ਜੀ ਦੀ ਉਮਰ ਤਾਂ 70 ਸਾਲ 7 ਮਹੀਨੇ ਕੁਝ ਦਿਨ ਬਣਦੀ ਹੈ ਟੋਟਲ ਸੰਸਾਰਕ ਉਮਰ, ਸਰੀਰਕ ਉਮਰ, ਪਰ ਯੋਗੀਆਂ ਦੀ ਉਮਰ ਤਾਂ ਸੈਂਕੜੇ ਸਾਲ ਸੀ, ਹਜ਼ਾਰਾਂ ਸਾਲ ਸੀ। ਉਹ ਤਾਂ ਗੁਰੂ ਨਾਨਕ ਨੂੰ ਵਾਲਾ ਕਹਿੰਦੇ ਨੇ, ਬੱਚਾ ਕਹਿੰਦੇ ਨੇ। ਫਿਰ ਇਹਦਾ ਭਾਵ ਕੀ ਹੈ ਵੀ ਜਿਹੜੇ ਗੁਰੂ ਨਾਨਕ ਨੇ ਸਭ ਤੋਂ ਵੱਡੇ ਕਿਵੇਂ ਹੋਏ? ਗੁਰੂ ਨਾਨਕ ਸਾਹਿਬ ਜੀ ਦਾ ਫਿਜ਼ੀਕਲ ਜਿਹੜਾ ਕੱਦ ਕਾਠ ਹੈ ਉਹ ਕੋਈ ਬਹੁਤਾ ਲੰਮਾ ਚੌੜਾ ਥੋੜ੍ਹਾ ਸੀ, ਵੀ ਬਹੁਤ ਲੰਮੇ ਸੀ, 7 ਫੁੱਟ 10 ਫੁੱਟ ਦੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਵੱਡੇ ਕਿਵੇਂ ਹੋਏ? ਗੁਰੂ ਸਾਹਿਬ ਜੀ ਦਾ ਫਲਸਫਾ ਵੱਡਾ ਸੀ, ਗੁਰੂ ਸਾਹਿਬ ਜੀ ਦੀ ਸੋਚ ਵੱਡੀ ਸੀ, ਗੁਰੂ ਸਾਹਿਬ ਜੀ ਦਾ ਵਿਚਾਰਧਾਰਾ ਵੱਡੀ ਸੀ, ਗੁਰੂ ਸਾਹਿਬ ਜੀ ਦਾ ਨਜ਼ਰੀਆ ਵਿਸ਼ਾਲ ਸੀ। ਆਪਾਂ ਕਈ ਵਾਰੀ ਬੰਦਿਆਂ ਨੂੰ ਵੱਖਰੇ ਵੱਖਰੇ ਸ਼ਬਦ, ਆਹ ਬੰਦਾ ਬੜਾ ਵੱਡਾ ਹੈ ਜੀ, ਕਈ ਤਾਂ ਫਿਜ਼ੀਕਲ ਤੌਰ 'ਤੇ ਵੱਡਾ ਹੁੰਦਾ, ਕਈ ਵਾਰੀ ਕਹਿੰਦੇ ਆਪਾਂ ਬੰਦਾ ਜੀ ਭਾਵੇਂ ਦੇਖਣ ਨੂੰ ਮਾੜਕੂ ਜਿਹਾ ਲੱਗਦਾ ਪਰ ਦਿਲ ਦਾ ਬਹੁਤ ਵੱਡਾ ਹੈ। ਕਈ ਵਾਰੀ ਆਪਾਂ ਕਹਿੰਦੇ ਹਾਂ ਜੀ ਇਹ ਬੰਦਾ ਬੜਾ ਵੱਡਾ, ਇਹਦੇ ਹੱਥ ਬਹੁਤ ਨੇ ਸਰਕਾਰੇ ਦਰਬਾਰੇ, ਉਹਦੇ ਅਰਥ ਨੇ ਨਾ ਵੱਖਰੇ ਵੱਖਰੇ, ਵੀ ਇਹ ਬੰਦਾ ਵੱਡਾ, ਬਹੁਤ ਉੱਚੀ ਅਵਸਥਾ ਹੈ ਜੀ ਇਹਦੀ। ਕਈ ਵਾਰੀ ਆਪਾਂ ਕਹਿੰਦੇ ਇਹਦੇ ਵਿਚਾਰ ਬਹੁਤ ਵੱਡੇ ਨੇ, ਇਹਦੀ ਸੋਚ ਬੜੀ ਵੱਡੀ ਹੈ, ਜਿੱਥੇ ਇਹ ਸੋਚਦਾ ਉੱਥੇ ਤੱਕ ਆਮ ਬੰਦਾ ਨਹੀਂ ਸੋਚ ਸਕਦਾ। ਆਮ ਬੰਦੇ ਦਾ ਨਜ਼ਰੀਆ ਥੋੜ੍ਹਾ ਹੁੰਦਾ, ਕੁਝ ਬੰਦੇ ਹੁੰਦੇ ਨੇ ਜਿਹਨਾਂ ਦਾ ਨਜ਼ਰੀਆ ਬਹੁਤ ਲੰਮਾ ਹੁੰਦਾ, ਦੂਰ ਅੰਦੇਸ਼ ਹੁੰਦੇ ਨੇ। ਗੁਰੂ ਨਾਨਕ ਸਾਹਿਬ ਜੀ ਇਸ ਕਰਕੇ ਵੱਡੇ ਨੇ, ਉਂਝ ਨਹੀਂ ਕਿਤੇ ਚੱਕਰਾਂ 'ਚ ਪੈ ਜਾਓ ਵੀ ਉਮਰ ਦੇ ਵਿੱਚੋਂ, ਉਮਰਾਂ 'ਚ ਤਾਂ ਗੁਰੂ ਅੰਗਦ, ਗੁਰੂ ਅਮਰਦਾਸ ਵੀ ਵੱਡੇ ਨੇ ਮਹਾਰਾਜ ਜੀ ਤੋਂ, ਤਕਰੀਬਨ 25 ਸਾਲ ਵੱਡੇ ਨੇ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਜੀ ਤੋਂ। ਉਹਨਾਂ ਨੂੰ ਨਹੀਂ ਆਖਿਆ ਵੀ ਸਭ ਤੋਂ ਵੱਡਾ ਗੁਰੂ ਅਮਰਦਾਸ ਨਾ, ਸਭ ਤੋਂ ਵੱਡਾ ਸਤਿਗੁਰ ਨਾਨਕ ਹੈ। ਗੁਰੂ ਨਾਨਕ ਸਾਹਿਬ ਨੇ ਆਪਣਾ ਪੰਥ ਚਲਾਇਆ, ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਮਾਰਗ ਚਲਾਇਆ, ਗੁਰੂ ਸਾਹਿਬ ਦਾ ਫਲਸਫਾ ਵਿਸ਼ਾਲ ਹੈ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਵਿਸ਼ਾਲ ਹੈ। ਇੱਕ ਇਸੇ ਟਾਈਟਲ ਦੇ ਹੇਠ ਤੁਸੀਂ ਬੜੇ ਧਿਆਨ ਨਾਲ ਸਰਵਣ ਕਰਦੇ ਹੋ, ਮੈਂ ਤਾਂ ਬੇਨਤੀ ਕਰ ਰਿਹਾ, ਇਸੇ ਟਾਈਟਲ ਦੇ ਹੇਠ ਇੱਕ ਕਿਤਾਬ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ, ਭਾਈ ਵੀਰ ਸਿੰਘ ਜੀ ਹੋਰਾਂ ਨੇ ਉਹਨੂੰ ਕਹਿਣ ਤੋਂ ਭਾਵ ਲਿਖਿਆ। ਉਹ ਕਿਤਾਬ ਜੇ ਕਿਤੇ ਮਿਲੇ ਨਾ ਪੜ੍ਹਿਓ, ਉਹਦੇ ਵਿੱਚ ਦੱਸਿਆ ਵੀ ਰਾਮ ਤੋਂ, ਕ੍ਰਿਸ਼ਨ ਤੋਂ, ਸਾਰੇ ਅਵਤਾਰਾਂ ਤੋਂ ਗੁਰੂ ਨਾਨਕ ਵੱਡੇ ਕਿਵੇਂ ਨੇ। ਰਾਮ ਨੇ ਤਾਂ ਆਪਣੀ ਘਰਵਾਲੀ ਸੀਤਾ ਦੀਆਂ ਪ੍ਰੀਖਿਆਵਾਂ ਲਈਆਂ, ਉਹਦੇ ਡਾਊਟ ਕੀਤਾ, ਸ਼ੱਕ ਕੀਤਾ, ਹੋਰ ਬਹੁਤ ਸਾਰੇ ਐਸੇ ਪ੍ਰਸੰਗ ਹੈਗੇ ਨੇ ਕਿਵੇਂ ਕਰਨਾ, ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਔਰਤ ਜਾਤੀ ਦਾ, ਇਸਤਰੀ ਜਾਤੀ ਦਾ ਹਾਲ ਵੇਖਿਆ, ਦੁਰਦਸ਼ਾ ਵੇਖੀ, ਔਰ ਫਿਰ ਉਹਨੂੰ ਮਹਿਸੂਸ ਕੀਤਾ, ਫਿਰ ਉਹਦੇ ਪੱਖ ਦੇ ਵਿੱਚ ਖੜ ਗਏ ਮਹਾਰਾਜ। ਮਹਾਰਾਜ ਨੇ ਵੇਖਿਆ ਅਬਲਾ, ਇਹ ਨਾਰੀ ਦੇ ਉੱਪਰ ਜ਼ੁਲਮ ਹੋ ਰਿਹਾ ਹੈ, ਇਹਦੇ ਨਾਲ ਧੱਕਾ ਹੋ ਰਿਹਾ ਹੈ, ਤੇ ਇਹ ਪੀੜਾ 'ਚ ਹੈ। ਮਹਾਰਾਜ ਨੇ ਉਹਦਾ ਹਾਲ ਵੇਖ ਕੇ ਔਰ ਉਹਨੂੰ ਚੰਗੀ ਤਰ੍ਹਾਂ ਵੇਖਿਆ, ਫਿਰ ਉਹਦੇ ਪੱਖ ਵਿੱਚ ਵੀ ਖੜ ਗਏ। ਕਿੰਨੇ ਅਵਤਾਰੀ ਪੁਰਸ਼ ਸੀ ਉਸ ਵੇਲੇ, ਕੋਈ ਪੱਖ ਵਿੱਚ ਖੜੇ ਹੈ? ਗੁਰੂ ਨਾਨਕ ਖੜੇ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਤੁਸੀਂ ਪੜ੍ਹਦੇ ਹੋ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਹ ਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ
ਰਾਹ ਪੰਡ ਮੋਆ ਪੰਡ ਭਾਲੀ ਹੈ ਪੰਡ ਹੋਵੇ ਬੰਧਾਨ ਸਾਹਿਬ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮ ਹੈ ਰਾਜਾਨ ਕਿਸੇ ਹੋਰ ਅਵਤਾਰੀ ਪੁਰਸ਼ ਨੇ ਗੱਲ ਕਹੀ ਹੋਵੇ ਤੇ ਮੈਨੂੰ ਦੱਸ ਦਿਓ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਤੇ ਨਕਲ ਕਰਕੇ ਕਿਸੇ ਨੇ ਕਹਿਤਾ ਗੱਲ ਵੱਖਰੀ ਹੈ ਪਰ ਕਿਸੇ ਨੇ ਸਪੋਰਟ ਇੰਨੀ ਕੀਤੀ ਹੋਵੇ ਕਿਸੇ ਨੇ ਐ ਪੱਖ ਵਿੱਚ ਖੜਨਾ ਕੀਤਾ ਹੋਵੇ ਉਹ ਗੁਰੂ ਨਾਨਕ ਨੇ ਸਿਰਫ ਮਹਾਰਾਜ ਕਹਿੰਦੇ ਭੰਡ ਜੰਮੀ ਹੈ ਭੰਡ ਨਿੰਮੀ ਹੈ ਤੁਸੀਂ ਉਹਨੂੰ ਭੰਡੀ ਜਾਂਦੇ ਹੋ ਔਰਤ ਨੂੰ ਜਾਤੀ ਨੂੰ ਤੇ ਉਹਦੇ ਨਾਲ ਤਾਂ ਤੁਸੀਂ ਸੰਸਾਰ ਵਿੱਚ ਆਏ ਹੋ ਉਹਨੇ ਤਾਂ ਤੁਹਾਨੂੰ ਜਨਮ ਦਿੱਤਾ ਉਹਨੇ ਤਾਂ ਤੁਹਾਨੂੰ ਆਪਣਾ ਦੁੱਧ ਚੰਗਾਇਆ ਉਹਨੇ ਤਾਂ ਆਪਣਾ ਖੂਨ ਜਿਹੜਾ ਤੁਹਾਨੂੰ ਦੁੱਧ ਰੂਪ ਦੇ ਵਿੱਚ ਪਿਲਾਇਆ ਉਹਨੇ ਤੁਹਾਡੇ ਤੋਂ ਆਪਣਾ ਸਭ ਕੁਝ ਕੁਰਬਾਨ ਕਰਤਾ ਜਵਾਨੀ ਉਹਨੇ ਮਾਂ ਬਣ ਕੇ ਆਪਣੇ ਫਰਜ਼ ਅਦਾ ਕੀਤੇ ਤੇ ਤੁਸੀਂ ਉਹਨੂੰ ਫਿਟਕਾਰੀ ਜਾਂਦੇ ਹੋ ਦੁਰਕਾਰੀ ਜਾਂਦੇ ਹੋ ਉਹਦੇ ਤੇ ਜ਼ੁਲਮ ਕਰੀ ਜਾਂਦੇ ਹੋ ਤੇ ਪਰ ਜੇ ਕੋਈ ਭੰਡ ਜੰਮੀ ਹੈ ਭੰਡ ਨਿੰਮੀ ਹੈ ਭੰਡ ਮੰਗਣ ਵੀ ਆਹ ਹੋ ਪਰ ਵਿਆਹ ਕਰਨਾ ਇਸਤਰੀ ਨਾਲ ਫਿਰ ਕਈ ਕਈ ਵਿਆਹਾਂ ਦਾ ਵੀ ਦੌਰ ਰਿਹਾ ਹੈਗਾ ਭੰਡੋ ਹੋਵੇ ਦੋਸਤੀ ਦੋਸਤੀ ਵੀ ਫਰੈਂਡਸ਼ਿਪ ਵੀ ਉੱਧਰ ਹੈ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਹੋ ਭੰਡ ਮੋਆ ਜੇ ਇਸਤਰੀ ਮਰ ਜਾਏ ਮੋਆ ਦਾ ਮਤਲਬ ਭੰਡ ਭਾਲੀ ਆ ਹੋਰ ਇਸਤਰੀ ਲੱਭ ਲਈ ਹੋਰ ਵਿਆਹ ਕਰਾ ਲਿਆ ਕਿੰਨੇ ਕਿੰਨੇ ਵਿਆਹ ਬੰਦਾ ਕਰਾ ਲੈਂਦਾ ਸੀ ਬਹੁਤ ਵਿਆਹ ਦਾ ਵੀ ਰਿਵਾਜ਼ ਸੀਗਾ ਤੇ ਪਰ ਇਹ ਥੋੜੋ ਵੀ ਜੇ ਇੱਕ ਇਸਤਰੀ ਮਰ ਗਈ ਤੇ ਪਤੀ ਨੇ ਕਦੇ ਵਿਆਹ ਹੀ ਨਹੀਂ ਕਰਾਉਣਾ ਮਰਦ ਨੇ ਖਿਮਾ ਕਰਨਾ ਮੈਨੂੰ ਮਰਦ ਪ੍ਰਧਾਨ ਸਮਾਜ ਦੇ ਵਿੱਚ ਐਸਾ ਸੀ ਪਰ ਕੋਈ ਮਰਦ ਮਰ ਜਾ ਇਸਤਰੀ ਸਾਰੀ ਜ਼ਿੰਦਗੀ ਰੰਗਦਾਰ ਕੱਪੜੇ ਨਹੀਂ ਸੀ ਪਾ ਸਕਦੀ ਚਿੱਟੇ ਕੱਪੜੇ ਵਿਚਾਰੀ ਨੇ ਪਾ ਕੇ ਰੱਖਣੇ ਨੇ ਹਾਰ ਸ਼ਿੰਗਾਰ ਨਹੀਂ ਕਰ ਸਕਦੀ ਖੁੱਲ੍ਹ ਕੇ ਵਿਚਰ ਨਹੀਂ ਸਕਦੀ ਕਿਤੇ ਰਹਿ ਨਹੀਂ ਸਕਦੀ ਦੁਬਾਰਾ ਵਿਆਹ ਦਾ ਵਿਧਾਨ ਕੋਈ ਨਹੀਂ ਸੀ ਪਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਕਹਿੰਦੇ ਭੰਡ ਮੋਆ ਜੇ ਭੰਡ ਮਤਲਬ ਇਸਤਰੀ ਮਰ ਜਾਏ ਭੰਡ ਭਾਲੀ ਹੈ ਹੋਰ ਭਾਲ ਲਈ ਹੋਰ ਵਿਆਹ ਕਰਾ ਲਿਆ ਭੰਡ ਹੋਵੇ ਬੰਧਾਨ ਤੇ ਸੋ ਕਿਉਂ ਮੰਦਾ ਆਖੀ ਹੈ ਭਾਈ ਇੰਨਾ ਮੰਦਾ ਕਿਉਂ ਆਖਦੇ ਹੋ ਇੰਨਾ ਕਿਉਂ ਧੱਕਾ ਜਿੱਤ ਜੰਮੇ ਰਾਜਾਨ ਜੀ ਨੇ ਵੱਡੇ ਵੱਡੇ ਰਾਜਿਆਂ ਨੂੰ ਮਹਾਰਾਜਿਆਂ ਨੂੰ ਜਨਮ ਦਿੱਤਾ ਅਵਤਾਰਾਂ ਨੂੰ ਜਨਮ ਦਿੱਤਾ ਰਿਸ਼ੀਆਂ ਮੁਨੀਆਂ ਨੂੰ ਜਨਮ ਦਿੱਤਾ ਸ਼ਹੀਦਾਂ ਨੂੰ ਜਨਮ ਦਿੱਤਾ ਕਿਉਂਕਿ ਮਾਂ ਦੇ ਰਾਹੀਂ ਹੀ ਅਸੀਂ ਸਾਰੇ ਸੰਸਾਰ ਵਿੱਚ ਆਉਂਦੇ ਹਾਂ ਨਾ ਮਾਮਾ ਨੇ ਜਨਮ ਦਿੱਤਾ ਤਾਂ ਪਰ ਕਿੱਡੀ ਹੈਰਾਨਗੀ ਔਰ ਦੁੱਖ ਦੀ ਗੱਲ ਜਦੋਂ ਕੋਈ ਅਵਤਾਰ ਬਣ ਗਿਆ ਉਹ ਕਹਿੰਦਾ ਮੈਂ ਇਸਤਰੀ ਦੇ ਮੱਥੇ ਨਹੀਂ ਲੱਗਣਾ ਲੈ ਮਹਾਤਮਾ ਬੁੱਧ ਕਹਿੰਦਾ ਇਸਤਰੀ ਨਰਕ ਦਾ ਦੁਆਰ ਹੈ ਮੈਨੂੰ ਖਿਮਾ ਕਰਿਓ ਤੁਸੀਂ ਹੈਰਾਨ ਹੋ ਕੋਈ ਸਟੱਡੀ ਕਰਿਓ ਉਹ ਕਹਿੰਦਾ ਇਸਤਰੀ ਚ ਆਤਮਾ ਨਹੀਂ ਹੁੰਦੀ ਬੁੱਧਿਜ਼ਮ ਕਹਿੰਦਾ ਇਸਤਰੀ ਚ ਆਤਮਾ ਨਹੀਂ ਹੈ ਇਸਤਰੀ ਮੁਕਤ ਨਹੀਂ ਹੋ ਸਕਦੀ ਜੇ ਮੁਕਤ ਹੋਣਾ ਉਹਨੂੰ ਮਰ ਕੇ ਬੰਦਾ ਬਣਨਾ ਪਏਗਾ ਲੋ ਇਹਦਾ ਮਤਲਬ ਬੰਦੇ ਸਾਰੇ ਹੀ ਮੁਕਤ ਨੇ ਜਦੋਂ ਸਟੱਡੀ ਕਰੀਦੀ ਹੈ ਰਿਲੀਜ਼ਨ ਦੀ ਧਰਮ ਦੀ ਫਿਰ ਬੜਾ ਹੈਰਾਨ ਹੋਈਦਾ ਬੁੱਧ ਧਰਮ ਬੜਾ ਹਿੰਦੁਸਤਾਨ ਦੇ ਵਿੱਚ ਫੈਲਿਆ ਬੜਾ ਉਹਦਾ ਪ੍ਰਚਾਰ ਹੋਇਆ ਬੜੇ ਬੜੇ ਰਾਜੇ ਅਸ਼ੋਕ ਵਰਗੇ ਰਾਜ ਉਹਦੇ ਪ੍ਰਭਾਵ ਹੇਠ ਆਏ ਔਰ ਉਹਨਾਂ ਨੇ ਆਪਣੇ ਸ਼ਸਤਰ ਤਿਆਗ ਤੇ ਠੂਠੇ ਫੜ ਲਏ ਪਰ ਮੈਂ ਕਿਸੇ ਧਰਮ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ ਮੇਰੀ ਕੋਈ ਐਸੀ ਮਨਸ਼ਾ ਨਹੀਂ ਹੈ ਵੀ ਮੈਂ ਕਿਸੇ ਧਰਮ ਨੂੰ ਟਾਰਗੇਟ ਕਰਾਂ ਪਰ ਆਪਣੇ ਗੁਰੂ ਦੀ ਵਡਿਆਈ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਆਪਣੇ ਗੁਰੂ ਦੀ ਮਹਿਮਾ ਤੁਹਾਡੇ ਸਾਹਮਣੇ ਰੱਖ ਰਿਹਾ ਵੀ ਜਿਨ੍ਹਾਂ ਨੂੰ ਕਿਹਾ ਵੀ ਇਸਤਰੀ ਚ ਆਤਮਾ ਨਹੀਂ ਹੈ ਔਰਤ ਨਰਕ ਦਾ ਦੁਆਰ ਹੈ ਔਰਤ ਤੁਹਾਡੀ ਮੁਕਤੀ ਦੇ ਰਸਤੇ ਵਿੱਚ ਰੋੜ ਹੈ ਔਰਤ ਹੋ ਕੇ ਕੋਈ ਮੁਕਤ ਨਹੀਂ ਹੋ ਸਕਦੀ ਗੁਰੂ ਨਾਨਕ ਕਹਿੰਦੇ ਇਹ ਕਿਹੜਾ ਪੈਮਾਨਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਬੜੇ ਬੜੇ ਰਾਜਿਆਂ ਨੂੰ ਜਨਮ ਦੇਣ ਵਾਲੀ ਬੜੇ ਬੜੇ ਰਿਸ਼ੀਆਂ ਮੁਨੀਆਂ ਨੂੰ ਅਵਤਾਰ ਦੇ ਜਨਮ ਦੇਣ ਵਾਲੀ ਔਰ ਉਹ ਔਰਤ ਨੂੰ ਇਸ ਤਰ੍ਹਾਂ ਕਿਉਂ ਪਾਈ ਮਹਾਰਾਜ ਨੇ ਇਹ ਸਿਰਫ ਕਹਿਆ ਹੀ ਨਹੀਂ ਫਿਰ ਜਦੋਂ ਸਮਾਂ ਆਇਆ ਫਿਰ ਮਹਾਰਾਜ ਪੱਖ ਵਿੱਚ ਵੀ ਖੜੇ ਤੁਸੀਂ ਸਾਖੀਆਂ ਸੁਣਦੇ ਹੋ ਮਹਾਰਾਜ ਦੀ ਵੱਡੀ ਭੈਣ ਬੇਬੇ ਨਾਨਕੀ ਗੁਰੂ ਸਾਹਿਬ ਜੀ ਨੂੰ ਬਹੁਤ ਪਿਆਰ ਕਰਦੀ ਹੈ ਗੁਰੂ ਸਾਹਿਬ ਵੀ ਬਹੁਤ ਸਤਿਕਾਰ ਕਰਦੇ ਨੇ ਬੇਬੇ ਨਾਨਕੀ ਨੇ ਪਿਆਰ ਕੀਤਾ ਗੁਰੂ ਨਾਨਕ ਨੂੰ ਗੁਰੂ ਨਾਨਕ ਨੇ ਬੇਬੇ ਨਾਨਕੀ ਦਾ ਸਤਿਕਾਰ ਕੀਤਾ ਬਹੁਤ ਬਹੁਤ ਰਿਸਪੈਕਟ ਕਰਦੇ ਸੀ ਬੇਬੇ ਨਾਨਕੀ ਦਾ ਕਦੇ ਬਚਨ ਨਹੀਂ ਸੀ ਮੋੜਦੇ ਗੁਰੂ ਨਾਨਕ ਸਾਹਿਬ ਤੇ ਬੇਬੇ ਨਾਨਕੀ ਵੀ ਗੁਰੂ ਨਾਨਕ ਸਾਹਿਬ ਨੂੰ ਕਦੇ ਨਾਰਾਜ਼ ਨਹੀਂ ਸੀ ਕਰਦੇ ਤੇ ਜਦੋਂ ਥੋੜੇ ਜਿਹੇ ਸਾਲਾਂ ਦੇ ਹੋਏ ਜਿਵੇਂ ਉਸ ਵੇਲੇ ਸਾਡਾ ਸਮਾਜ ਸੀਗਾ ਬ੍ਰਾਹਮਣ ਦਾ ਪ੍ਰਭਾਵ ਜਨੇਊ ਪਾਉਣਾ ਹੈ ਨਾ ਕਈ ਰਸਮਾਂ ਸੀਗੀਆਂ ਜਿਵੇਂ ਮੁਸਲਮਾਨਾਂ ਦੇ ਵਿੱਚ ਸੁੰਨਤ ਵਗੈਰਾ ਹੈ ਹਿੰਦੂ ਵੀਰਾਂ ਦੇ ਵਿੱਚ ਜਨੇਊ ਵਗੈਰਾ ਸੀਗਾ ਕਈ ਕੁਝ ਹੁੰਦਾ ਇਸ ਤਰ੍ਹਾਂ ਦੀਆਂ ਰਸਮਾਂ ਤੇ ਜਦੋਂ ਰਸਮ ਦੀ ਜਨੇਊ ਦੀ ਰਸਮ ਦਾ ਸਮਾਂ ਆਇਆ ਕੁਲ ਦਾ ਪੁਰੋਹਿਤ ਪੰਡਿਤ ਹਰਦਿਆਲ ਨੇ ਸਾਰਾ
ਕੁਝ ਦੱਸਤਾ, ਮੈਂ ਤਾਂ ਕਲਿਆਣ ਦਾਸ ਪਿਤਾ ਜੀ ਨੇ ਸਾਰਾ ਅਰੇਂਜਮੈਂਟ ਕਰ ਲਿਆ, ਸਾਰਾ ਪ੍ਰਬੰਧ ਕਰ ਲਿਆ, ਰਿਸ਼ਤੇਦਾਰ ਆ ਗਏ, ਇਕੱਠ ਹੋ ਗਿਆ ਬੜਾ ਵੱਡਾ। ਗੁਰੂ ਸਾਹਿਬ ਜੀ ਨੂੰ ਪਤਾ ਸੀ, ਮਹਾਰਾਜ ਚਾਹੁੰਦੇ ਤਾਂ ਪਹਿਲਾਂ ਹੀ ਮਨਾ ਕਰ ਸਕਦੇ ਸੀ, ਪਰ ਗੁਰੂ ਸਾਹਿਬ ਦਾ ਇੱਕ ਆਪਣਾ ਤਰੀਕਾ ਸੀ। ਐਨ ਜਦੋਂ ਗੱਲ ਪੀਕ 'ਤੇ ਪਹੁੰਚਦੀ ਸੀ ਉਦੋਂ ਫਿਰ ਮਹਾਰਾਜ ਬਚਨ ਕਰਦੇ ਸੀ। ਜਿਹਨੂੰ ਆਪਾਂ ਕਹਿੰਦੇ ਵੀ ਜਦੋਂ ਲੋਹਾ ਐਨ ਗਰਮ ਹੋ ਗਿਆ ਉਦੋਂ ਸੱਟ ਮਾਰੀ, ਉਹਦਾ ਅਸਰ ਜ਼ਿਆਦਾ ਹੁੰਦਾ। ਤੁਸੀਂ ਲੋਹੇ ਨੂੰ ਕੋਈ ਸ਼ੇਪ ਦੇਣੀ ਚਾਹੁੰਦੇ ਹੋ, ਕੋਈ ਲੋਹੇ ਨੂੰ ਆਕਾਰ ਦੇਣਾ ਚਾਹੁੰਦੇ ਹੋ, ਤੁਸੀਂ ਊਂ ਮਾਰੀ ਚੱਲੋ ਥੌੜੇ, ਲੋਹਾ ਟੁੱਟ ਜੂਗਾ, ਬਿੰਗਾ ਟੇਢਾ ਹੋ ਜੂਗਾ, ਪਰ ਉਹਨੂੰ ਕੋਈ ਸ਼ੇਪ ਨਹੀਂ ਮਿਲੇਗੀ, ਆਕਾਰ ਨਹੀਂ ਮਿਲੇਗਾ। ਆ ਜਿੰਨੀਆਂ ਗੇਟ ਗ੍ਰਿਲਾਂ ਜਾਂ ਜੋ ਵੀ ਹੈ, ਇਹਨੂੰ ਇੱਕ ਤਰੀਕਾ ਹੈ ਸ਼ੇਪ ਦੇਣ ਦਾ। ਗੁਰੂ ਸਾਹਿਬ ਜੀ ਦਾ ਇੱਕ ਆਪਣਾ ਢੰਗ ਸੀ, ਜਦੋਂ ਐਨ ਮਾਹੌਲ ਗਰਮ ਹੋ ਜਾਂਦਾ ਸੀ, ਗੱਲ ਪੀਕ 'ਤੇ ਪਹੁੰਚ ਜਾਂਦੀ ਸੀ, ਉਦੋਂ ਫਿਰ ਮਹਾਰਾਜ ਆਪਣੀ ਗੱਲ ਰੱਖਦੇ ਸਨ, ਉਹਦਾ ਅਸਰ ਜ਼ਿਆਦਾ ਹੁੰਦਾ ਸੀ, ਪਹਿਲਾਂ ਉਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਸਨ। ਜਦੋਂ ਪੰਡਿਤ ਹਰਦਿਆਲ ਨੇ ਆਖਿਆ ਵੀ ਜਨੇਊ ਪਾਉਣਾ ਹੈ, ਤਿਆਰੀਆਂ ਕਰ ਲਈਆਂ, ਬੱਕਰੇ ਵੀ ਲਿਆਂਦੇ, ਜੋ ਕੁਝ ਵੀ ਸੀਗਾ ਸਾਰਾ ਕੁਝ ਹੈ ਨਾ, ਉਹ ਜਨੇਊ ਵੀ ਤਿਆਰ ਕਰ ਲਿਆ। ਜਿਵੇਂ ਜਨੇਊ ਵੀ ਤੁਸੀਂ ਹੈਰਾਨ ਹੋਵੋਗੇ, ਬ੍ਰਾਹਮਣ ਦਾ ਜਨੇਊ ਵੱਖਰਾ ਹੈ, ਉਹਦੀਆਂ ਗੰਢਾਂ ਦੀ ਗਿਣਤੀ ਵੱਖਰੀ ਹੈ, ਜਿਹੜਾ ਬੈਸ ਦਾ ਜਨੇਊ ਹੈ ਉਹਦੀਆਂ ਗੰਢਾਂ ਵੱਖਰੀਆਂ ਨੇ, ਔਰ ਉਹ ਜਿਹੜਾ ਜਨੇਊ ਵੱਖਰੀ ਉਮਰ 'ਚ ਪਾਇਆ ਜਾਂਦਾ, ਵੈਸ ਦਾ ਜਨੇਊ ਵੱਖਰੀ ਉਮਰ 'ਚ ਹੈ, ਇਹ ਵੀ ਵਿਧਾਨ ਹੈ, ਪਰ ਜਿਹੜਾ ਸ਼ੂਦਰ ਦਾ ਜਨੇਊ ਹੈ, ਇਹ ਸ਼ੂਦਰ ਨੂੰ ਤਾਂ ਜਨੇਊ ਪੈ ਹੀ ਨਹੀਂ ਸਕਦਾ। ਕਹਿੰਦੇ ਸ਼ੂਦਰ ਦਾ ਜਨੇਊ ਦਾ ਅਧਿਕਾਰੀ ਉਹ ਨਹੀਂ ਹੈ, ਉਹਨੂੰ ਕਿਸੇ ਤਰ੍ਹਾਂ ਦਾ ਵੀ ਜਨੇਊ ਕਿਸੇ ਵੀ ਉਮਰ 'ਚ ਕਦੇ ਵੀ ਨਹੀਂ ਪੈਂਦਾ, ਨਾ ਔਰਤ ਨੂੰ ਪੈਂਦਾ, ਇਹ ਕਹਿੰਦੇ ਅਧਿਕਾਰੀ ਨਹੀਂ ਹੈਗੇ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜਨੇਊ ਪਹਿਨਾਉਣ ਲੱਗੇ, ਤਾਂ ਫਿਰ ਮਹਾਰਾਜ ਨੇ ਪੰਡਿਤ ਹਰਦਿਆਲ ਨੂੰ ਪੁੱਛ ਲਿਆ ਵੀ ਪੰਡਿਤ ਜੀ ਇਹ ਕੋਈ ਜ਼ਰੂਰੀ ਹੈ? ਕਹਿੰਦੇ ਬਿਲਕੁਲ ਜ਼ਰੂਰੀ ਹੈ, ਹਰ ਹਿੰਦੂ ਲਈ ਜ਼ਰੂਰੀ ਹੈ, ਇਹਦੋਂ ਬਿਨਾਂ ਨਹੀਂ ਚੱਲਣਾ ਕੰਮ। ਕਹਿੰਦੇ ਨਹੀਂ ਨਹੀਂ ਇਹਦੋਂ ਬਿਨਾਂ ਕਿਵੇਂ ਕੰਮ ਚੱਲੂਗਾ? ਅਤੇ ਫਿਰ ਮਹਾਰਾਜ ਜੀ ਨੇ ਜਾਣ ਬੁੱਝ ਕੇ ਉਹੋ ਜਿਹਾ ਸਮਾਂ ਦੇਖ ਕੇ ਫਿਰ ਆਖਿਆ, ਕਹਿੰਦੇ ਮੇਰੀ ਵੱਡੀ ਭੈਣ ਬੇਬੇ ਨਾਨਕੀ ਨੂੰ ਪਹਿਲਾਂ ਜਨੇਊ ਪਹਿਨਾਓ, ਮੇਰੇ ਤੋਂ ਵੱਡੀ ਹੈ। ਪੰਡਿਤ ਕਹਿੰਦਾ ਵੀ ਔਰਤ ਤੇ ਪਾ ਨਹੀਂ ਸਕਦੀ, ਉਹ ਤਾਂ ਅਧਿਕਾਰੀ ਨੇ, ਕੀ ਗੱਲ, ਉਹਦਾ ਕੀ ਗੁਨਾਹ ਹੈ, ਉਹਦਾ ਕੀ, ਉਹਨੇ ਕੀ ਐਸਾ ਕਰਤਾ ਵੀ ਉਹਨੂੰ, ਮੇਰੀ ਭੈਣ ਹੈ, ਮੇਰਾ ਇੰਨਾ ਖਿਆਲ ਰੱਖਦੀ ਹੈ, ਮੇਰੀ ਖਾਣ ਪੀਣ ਦਾ, ਮੇਰੇ ਹਰ ਚੀਜ਼ ਦਾ, ਅਤੇ ਮੈਂ ਚਾਹੁੰਦਾ ਵੀ ਜੇ ਇੰਨੀ ਜ਼ਰੂਰੀ ਹੈ ਇਹ, ਮੈਂ ਆਪਣੀ ਭੈਣ ਨੂੰ ਪਹਿਲਾਂ ਪਵਾਉਣਾ ਚਾਹੁੰਦਾ, ਇਹ ਮੇਰੀ ਇੱਛਾ ਹੈ ਵੀ ਮੇਰੀ ਵੱਡੀ ਭੈਣ ਪਹਿਲਾਂ, ਜਿਵੇਂ ਆਪਾਂ ਕੋਈ ਚੀਜ਼ ਕਹਿੰਦੇ ਵੀ ਨਹੀਂ ਤੁਸੀਂ ਵੱਡੇ ਹੋ ਜੀ ਤੁਸੀਂ ਪਹਿਲਾਂ ਕਰੋ। ਅਤੇ ਪੰਡਿਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਉਹ ਕਹਿੰਦਾ ਇਹ ਕੈਸੀਆਂ ਗੱਲਾਂ ਕਰਨ ਲੱਗ ਪਏ ਹੋ, ਮੈਂ ਤਾਂ ਕਲਿਆਣ ਦਾਸ ਤੇਰਾ ਪੁੱਤਰ ਕੀ ਕਹੀ ਜਾ ਰਿਹਾ। ਉਹਨੂੰ ਭਾਜੜਾਂ ਪੈ ਗਈਆਂ, ਸਮਝਾਉਣ ਗੁਰੂ ਬਾਬਾ ਜੀ ਨੂੰ, ਮਹਾਰਾਜ ਤਾਂ ਸਮਝਾਉਣ ਆਏ ਨੇ ਦੁਨੀਆਂ ਨੂੰ, ਉਹਨਾਂ ਨੂੰ ਸਮਝਾਉਣ ਵਾਲਾ ਕੌਣ ਹੈ? ਪੰਡਿਤ ਹਰਦਿਆਲ ਨੂੰ ਕਹਿਣ ਲੱਗੇ ਵੀ ਇਹ ਜੇ ਜਨੇਊ ਸਾਰਿਆਂ ਲਈ ਹੈ, ਫਿਰ ਮੇਰੀ ਭੈਣ ਲਈ ਕਿਉਂ ਨਹੀਂ? ਹੁਣ ਪੰਡਿਤ ਕੋਲੇ ਕੀ ਜਵਾਬ ਹੈ? ਫਿਰ ਨਾਲੇ ਮਹਾਰਾਜ ਕਹਿੰਦੇ ਜਿਹੜਾ ਤੁਹਾਡਾ ਜਨੇਊ ਹੈ, ਚਲੋ ਮੈਂ ਪਾ ਲੈਂਦਾ, ਇਹ ਕੁਝ ਸਵਾਰੇਗਾ ਵੀ ਮੇਰਾ? ਮੇਰਾ ਕੋਈ ਮਨ, ਮੇਰੇ ਕੋਈ ਵਿਚਾਰ, ਮੇਰਾ ਕੋਈ ਕੀ ਸਵਾਰੇਗਾ? ਇਹ ਜਿਨ੍ਹਾਂ ਨੇ ਪਾਇਆ ਉਹ ਕਿੰਨੇ ਕੁ ਸਵਰ ਗਏ, ਤੇ ਇਹ ਪਾਉਣ ਵਾਲਿਆਂ ਨੇ ਮੈਂ ਵੇਖਿਆ ਬੜੇ ਬੜੇ ਪਾਪ ਕਰਦੇ ਨੇ, ਠੱਗੀਆਂ ਮਾਰਦੇ ਨੇ, ਨਫ਼ਰਤ ਕਰਦੇ ਨੇ, ਸਭ ਕੁਝ ਹੈ। ਤੇ ਫਿਰ ਮਹਾਰਾਜ ਕਹਿੰਦੇ ਜਨੇਊ ਤੁਹਾਡਾ ਪੰਡਿਤ ਜੀ ਜਲੇਗਾ ਵੀ, ਸੜੇਗਾ ਵੀ, ਸਵਾਹ ਵੀ ਹੋਵੇਗਾ, ਪੁਰਾਣਾ ਵੀ ਹੋਵੇਗਾ, ਬਦਲਣਾ ਵੀ ਪੈਣਾ, ਫਿਰ ਮੈਂ ਜਨੇਊ ਨਹੀਂ ਪਾਉਣਾ। ਪੰਡਿਤ ਨੂੰ ਪਹਿਲੀ ਵਾਰੀ ਕਿਸੇ ਨੇ ਕਿਹਾ ਸੀ, ਹੱਕਾ ਬੱਕਾ ਰਹਿ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਛੋਟੀ ਜਿਹੀ ਉਮਰ ਦੇ ਅੰਦਰ ਏਡੇ ਵੱਡੇ ਬਚਨ ਕੀਤੇ, ਸਭ ਤੇ ਵੱਡਾ ਸਤਿਗੁਰੂ ਨਾਨਕ ਤਾਂ ਹੈ, ਵੱਡਾ ਤੇ ਪੰਡਿਤ ਹਰਦਿਆਲ ਹੈ, ਪਰ ਗੁਰੂ ਨਾਨਕ ਕਹਿਣ ਲੱਗੇ, ਕਹਿੰਦੇ ਨਹੀਂ, ਮੈਂ ਤਾਂ ਉਹ ਜਨੇਊ ਆਲਰੇਡੀ ਪਾਇਆ ਹੋਇਆ, ਜਾਂ ਮੈਂ ਉਸ ਜਨੇਊ ਦਾ ਧਾਰਨੀ ਹੋਵਾਂਗਾ ਜਿਹੜਾ ਜਨੇਊ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਹੈ। ਪੰਡਿਤ ਜੀ ਇਹ ਜਨੇਊ ਜੇ ਹੈਗਾ ਤਾਂ ਪਾ ਦਿਓ, ਆ ਤੁਹਾਡੇ ਵਾਲਾ ਜਨੇਊ ਤਾਂ ਤੁਸੀਂ ਕਪਾਹ ਤੋਂ ਲਿਆਂਦਾ, ਸਣ ਤੋਂ ਲਿਆਂਦਾ, ਕਦੇ ਕਿਤੋਂ ਲਿਆਂਦਾ, ਇਹ ਤਾਂ ਗਲੇਗਾ, ਸੜੇਗਾ, ਪੁਰਾਣਾ ਹੋਵੇਗਾ, ਪਰ ਦਇਆ ਕਪਾਹ, ਦਇਆ ਦੀ ਕਪਾਹ, ਕਪਾਹ ਦੀ ਦਇਆ ਮਤਲਬ ਭਾਵ ਅਰਥ ਨੇ ਇਹਦੇ, ਸੰਤੋਖ ਦਾ ਸੂਤ, ਜੱਤ ਦੀਆਂ ਗੰਢਾਂ ਕਰੈਕਟਰ ਦੀਆਂ, ਸੱਤ ਦਾ ਬੱਟ, ਇੱਦਾਂ ਜੇ ਜਨੇਊ ਤਿਆਰ ਕੀਤਾ ਤਾਂ ਹੈਗਾ ਤਾਂ ਮੇਰੇ ਪਾ ਦਿਓ, ਮੈਂ ਹੱਸ ਕੇ ਪਾਵਾਂਗਾ। ਪਰ ਪੰਡਿਤ ਨੂੰ ਤਾਂ ਇਹ ਜਨੇਊ ਦੀ ਸਮਝ ਹੀ ਨਹੀਂ ਸੀਗੀ, ਉਹਨੇ ਤਾਂ ਕਦੇ ਸਣ ਵੱਟ ਲਿਆ, ਕਦੇ ਕਪਾਹ ਵੱਟ ਲਈ, ਗੰਢਾਂ ਮਾਰੀਆਂ ਅਤੇ ਮੰਤਰ ਪੜ੍ਹੇ ਅਤੇ ਪਾ ਤਿਆ ਜਨੇਊ, ਜਿਹੜਾ ਗੁਰੂ ਨਾਨਕ ਅੱਜ ਜਨੇਊ ਕਹਿੰਦੇ ਨੇ। ਪੰਡਿਤ ਦੀਆਂ ਅੱਖਾਂ ਹੀ ਕਹਿਣ ਤੋਂ ਭਾਵ ਖੋਲਤੀਆਂ।
ਫਿਰ ਮਹਾਰਾਜ ਕਹਿੰਦੇ ਇਹ ਜਨੇਊ ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹਨੇ ਟੁੱਟਣਾ ਨਾ ਇਹਨੂੰ ਮੈਲ ਲੱਗਣੀ ਹੈ, ਨਾ ਇਹ ਜਲੈ ਨਾ ਜਾਏ, ਨਾ ਇਹਨੇ ਜਲਣਾ। ਜਦੋਂ ਬੰਦੇ ਦਾ ਸੰਸਕਾਰ ਹੁੰਦਾ ਇਹਨੇ ਜਲਣਾ ਨਹੀਂ ਹੈ। ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਮਹਾਰਾਜ ਕਹਿੰਦੇ ਜਿਹਨੇ ਆਹ ਜਨੇਊ ਪਾ ਲਿਆ ਧੰਨ ਹੈ ਉਹ। ਮੈਂ ਤਾਂ ਬੇਨਤੀ ਕਰ ਰਿਹਾ ਸੀ ਵੀ ਚਲੋ ਮੈਂ ਥੋੜਾ ਵਿਸਥਾਰ ਚਲਾ ਗਿਆ। ਸਾਡੇ ਘਰਾਂ ਦੇ ਵਿੱਚ ਧੀਆਂ ਪੁੱਤਰ ਨੇ, ਪਰ ਪੁੱਤਰਾਂ ਨੂੰ ਤਰਜੀਹ ਕੁਝ ਜ਼ਿਆਦਾ ਦਿੱਤੀ ਜਾਂਦੀ ਰਹੀ ਹੈ ਔਰ ਅਰਦਾਸਾਂ ਉਹਨਾਂ ਦੀਆਂ ਹੁੰਦੀਆਂ ਰਹੀਆਂ ਨੇ, ਸੁੱਖਾਂ ਉਹਨਾਂ ਦੀਆਂ ਸੁੱਖੀਆਂ ਜਾਂਦੀਆਂ ਰਹੀਆਂ ਨੇ ਔਰ ਕਦੇ ਕਿਸੇ ਨੇ, ਸ਼ਾਇਦ ਅੱਜ ਵੀ ਤੁਸੀਂ ਦੇਖ ਲਓ ਕਿਤੇ ਸਥਾਨ ਹੋਵੇ ਤੇ ਮੈਨੂੰ ਦੱਸ ਦਿਓ ਵੀ ਇੱਥੇ ਧੀਆਂ ਦੀ ਸੁੱਖ ਪੂਰੀ ਹੁੰਦੀ ਹੈ ਵੀ ਕੋਈ ਇੱਥੇ ਧੀਆਂ ਦੀ ਸੁੱਖ ਸੁੱਖ ਦਾ। ਪੁੱਤਰਾਂ ਦੀਆਂ ਸੁੱਖਾਂ ਨੇ ਸਾਰੀਆਂ ਥਾਵਾਂ ਤੇ ਲਿਖਿਆ ਹੋਏਗਾ, ਫਲਾਣੀ ਥਾਂ ਤੇ ਜਾਓ ਜੀ ਉੱਥੇ ਆਏ ਹੈ। ਇਹ ਸਾਡੀ ਸੋਚ ਹੈ, ਸਾਡੀ ਸਮਝ ਹੈ, ਗੁਰੂ ਸਾਹਿਬ ਜੀ ਨੇ ਬਰਾਬਰ ਰੱਖਿਆ। ਭਾਈ ਗੁਰਦਾਸ ਕਹਿੰਦੇ ਜਿਵੇਂ ਆਪਣਾ ਪੁੱਤਰ ਸਭ ਨੂੰ ਪਿਆਰਾ ਲੱਗਦਾ ਔਰ ਉਸੇ ਤਰ੍ਹਾਂ ਕੀ ਹੈ, ਜਾਨੀ ਹੈ ਬੈਸੋਈ ਪਿਆਰੇ ਸਕਲ ਸੰਸਾਰ ਕੋ, ਤਿਵੇਂ ਹੀ ਸਮਝਣਾ ਚਾਹੀਦਾ ਕਿ ਸਾਰੇ ਸੰਸਾਰ ਦੇ ਹਰੇਕ ਜੀਵ ਨੂੰ ਆਪਣਾ ਆਪਣਾ ਪੁੱਤਰ ਪਿਆਰਾ ਹੈ। ਜਿਵੇਂ ਸਾਨੂੰ ਸਾਡੇ ਪੁੱਤ ਪਿਆਰੇ ਨੇ, ਸਾਡੇ ਬੱਚੇ ਪਿਆਰੇ ਨੇ, ਉਦਾਂ ਸਾਰੇ ਸੰਸਾਰ ਦੇ ਹਰੇਕ ਜੀਵ ਨੂੰ, ਸਾਰੇ ਭਾਵੇਂ ਉਹ ਕਿਸੇ ਕਮਿਊਨਿਟੀ 'ਚ ਹੈ, ਕਿਸੇ ਰਿਲੀਜ਼ਨ ਦੇ ਵਿੱਚ ਹੈ, ਕਿਸੇ ਵੀ ਥਾਂ 'ਤੇ ਹੈ, ਸਾਰਿਆਂ ਨੂੰ ਆਪਣੇ ਬੱਚੇ ਆਪਣੇ ਔਲਾਦ ਪਿਆਰੀ ਲੱਗਦੀ ਹੈ। ਈਵਨ ਹੋਰ ਦੇਖੋ ਪਸ਼ੂਆਂ ਪੰਛੀਆਂ 'ਚ ਵੀ ਐਸਾ ਹੈ। ਸ਼ੇਰ ਹੈ ਔਰ ਉਹ ਗਰਭਵਤੀ ਹਿਰਨੀਆਂ ਨੂੰ ਵੀ ਨਹੀਂ ਛੱਡਦਾ, ਛੋਟੇ ਛੋਟੇ ਬੱਚਿਆਂ ਨੂੰ ਵੀ ਐਂ ਖਾ ਜਾਂਦਾ, ਤਰਸ ਕਰਦਾ ਕਿਤੇ। ਪਰ ਸ਼ੇਰ ਆਪਣੇ ਬੱਚੇ ਨੂੰ ਐਂ ਚੱਕ ਚੱਕ ਕੇ ਉਸੇ ਮੂੰਹ ਦੇ ਨਾਲ, ਉਸੇ ਜਿਹੜਾ ਖੂੰਖਾਰ ਉਹਦਾ ਮੂੰਹ ਹੈ, ਜਵਾੜਾ, ਜਿਹਦੇ ਨਾਲ ਸਾਰਿਆਂ ਨੂੰ ਮਾਰ ਕੇ ਖਾ ਜਾਂਦਾ, ਉਹਦੇ ਨਾਲ ਆਪਣੇ ਬੱਚਿਆਂ ਨੂੰ ਐਂ ਚੁੱਕ ਕੇ ਲੈ ਕੇ ਜਾਂਦਾ। ਬਿੱਲੀ ਦੇਖ ਲਓ ਤੁਸੀਂ, ਚੂਹਿਆਂ ਨੂੰ ਔਰ ਚੀਜ਼ਾਂ ਨੂੰ ਕਿਵੇਂ ਖਾ ਜਾਂਦੀ ਹੈ, ਪਰ ਆਪਣੇ ਬੱਚਿਆਂ ਨੂੰ ਕਿਵੇਂ ਚੁੱਕੀ ਫਿਰਦੀ ਹੈ, ਉਹੀ ਮੂੰਹ ਹੈ, ਉਹੀ ਦੰਦ ਹੈ। ਪਸ਼ੂਆਂ ਪੰਛੀਆਂ ਦੇ ਵਿੱਚ ਹਰੇਕ ਜੀਵ ਨੂੰ ਮਨੁੱਖ ਦੇ ਵਿੱਚ ਤੇ ਹੈ ਹੀ ਹੈ। ਬਾਂਦਰੀ ਦੇਖੋ ਤੁਸੀਂ, ਬਾਂਦਰੀ ਦਾ ਬੱਚਾ ਮਰ ਵੀ ਜਾਏ ਨਾ, ਉਹ ਮਰੇ ਹੋਏ ਬੱਚੇ ਨੂੰ ਵੀ ਨਹੀਂ ਛੱਡਦੀ, ਮਰੇ ਹੋਏ ਬੱਚੇ ਨੂੰ ਵੀ ਆਪਣੀ ਛਾਤੀ ਨਾਲ ਲਾ ਕੇ ਰੱਖਦੀ ਹੈ ਉਹਨਾਂ ਚਿਰ ਜਿੰਨਾ ਚਿਰ ਅਗਲਾ ਬੱਚਾ ਨਹੀਂ ਹੋ ਜਾਂਦਾ, ਮਰੇ ਹੋਏ ਬੱਚੇ ਨੂੰ ਵੀ ਨਹੀਂ ਛੱਡਦੀ ਉਹ, ਇਹ ਕੁਦਰਤੀ ਹੈ। ਇੱਥੇ ਭਾਈ ਸਾਹਿਬ ਕਹਿੰਦੇ ਸਾਰੇ ਸੰਸਾਰ ਦੇ ਹਰੇਕ ਜੀਵ ਨੂੰ ਆਪਣਾ ਬੱਚਾ ਆਪਣਾ ਪੁੱਤਰ ਪਿਆਰਾ ਲੱਗਦਾ। ਠੀਕ ਹੈ ਭਾਈ ਸਾਹਿਬ, ਅਸੀਂ ਇਹ ਗੱਲ ਸਮਝ ਗਏ। ਹੁਣ ਸਮਝਾਉਣਾ ਕੀ ਚਾਹੁੰਦੇ ਨੇ ਅਗਲੀ ਪੰਕਤੀ ਦੇ ਵਿੱਚ, ਕਹਿਣ ਲੱਗੇ ਆਪਣੋ ਦਰਬ ਜੈਸੋ ਰਾਖੀ ਹੈ ਜਾਂ ਤਨ ਕਰ ਬੈਸੋਈ ਸਮਝ ਸਭ ਕਾਹੂ ਕੇ ਵਿਵਹਾਰ ਕੋ। ਹੁਣ ਦੂਸਰੀ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਆਪਣਾ ਧਨ ਪਦਾਰਥ ਮਨੁੱਖ ਜਿਹੜਾ ਕਮਾਉਂਦਾ ਉਹਨੂੰ ਸੰਭਾਲ ਸੰਭਾਲ ਕੇ ਰੱਖਦਾ, ਬਹੁਤ ਸੰਭਾਲ ਕੇ ਰੱਖਦਾ ਧਨ ਨੂੰ, ਘਰਾਂ ਦੇ ਵਿੱਚ ਵੀ, ਬੈਂਕਾਂ 'ਚ ਵੀ, ਤਿਜੋਰੀਆਂ 'ਚ ਵੀ, ਇਹ ਸ਼ੁਰੂ ਤੋਂ ਹੀ ਹੈ। ਜਿਵੇਂ ਜਿਵੇਂ ਸਾਧਨ ਬਦਲਦੇ ਰਹੇ, ਕਦੇ ਮਨੁੱਖ ਘੜਿਆਂ 'ਚ ਪਾ ਕੇ, ਕਹਿਣ ਤੋਂ ਭਾਵ ਕੁੱਜਿਆਂ 'ਚ ਪਾ ਕੇ ਦੱਬ ਦਿੰਦਾ ਸੀ ਵੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਪੁਰਾਣੀਆਂ ਬਿਲਡਿੰਗਾਂ ਦੇ ਵਿੱਚ ਜਿੱਥੇ ਢਾਉਂਦੇ ਨੇ ਨਾ, ਜਿੱਥੇ ਪੁਰਾਤਨ ਇਸ ਤਰ੍ਹਾਂ ਨੇ, ਉੱਥੇ ਜਦੋਂ ਖੁਦਾਈ ਹੁੰਦੀ ਹੈ ਹੇਠੋਂ ਧਨ ਨਿਕਲਦਾ ਹੈਗਾ, ਅਤੇ ਉਦੋਂ ਉਹੀ ਸਮਾਂ ਸੀ। ਹੁਣ ਬੈਂਕਾਂ 'ਚ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਮਨੁੱਖ ਜਿਹੜਾ ਧਨ ਕਮਾਉਂਦਾ ਹੈ, ਉਹ ਆਪਣੇ ਧਨ ਨੂੰ ਯਤਨ ਕਰਕੇ ਸੰਭਾਲ ਸੰਭਾਲ ਕੇ ਰੱਖਦਾ ਹੈ ਬਈ। ਫਿਰ ਅੱਗੇ ਕਹਿੰਦੇ ਨੇ ਬੈਸੋ ਹੀ ਸਮਝ ਸਭ ਕਾਹੂ ਕੇ ਵਿਵਹਾਰ ਕੋ, ਕਹਿੰਦੇ ਤਿਵੇਂ ਹੀ ਹਰੇਕ ਮਨੁੱਖ ਦੇ ਮਾਇਕ ਕਾਰ ਵਿਹਾਰ ਨੂੰ ਸਮਝਣਾ ਚਾਹੀਦਾ। ਜਿਵੇਂ ਅਸੀਂ ਆਪਣੇ ਧਨ ਨੂੰ ਸਮਝਦੇ ਹਾਂ, ਉਸੇ ਤਰ੍ਹਾਂ ਦੂਸਰਿਆਂ ਦਾ ਵੀ ਧਨ ਉਨੇ ਕੀਮਤੀ ਹੈ, ਉਹ ਆਪਣੇ ਧਨ ਨੂੰ ਉਸੇ ਤਰ੍ਹਾਂ ਸਮਝਣਾ ਚਾਹੀਦਾ। ਜਿਵੇਂ ਅਸੀਂ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਵੇਖਦੇ ਹਾਂ, ਸਾਰੇ ਜੀਵਾਂ ਨੂੰ ਆਪਣੇ ਬੱਚੇ ਪਿਆਰੇ ਨੇ, ਸਾਰਿਆਂ ਨੂੰ ਉਸੇ ਤਰ੍ਹਾਂ ਸਮਝਣਾ ਚਾਹੀਦਾ। ਪਰ ਆਪਾਂ ਵੇਖਦੇ ਹਾਂ, ਖਿਮਾ ਕਰਨਾ ਮੈਨੂੰ, ਪਸ਼ੂ ਪੰਛੀਆਂ ਦੇ ਵਿੱਚ ਤਾਂ ਚਲੋ ਕਿਤੇ ਕਿਤੇ ਐਸਾ ਦੇਖਿਆ ਬਈ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਬਿੱਲੀਆਂ ਸ਼ੇਰਾਂ ਕੁੱਤਿਆਂ ਇਤਿਆਦਿਕ ਦਾ ਵੀ ਦੂਸਰਿਆਂ ਦੇ ਬੱਚਿਆਂ ਨੂੰ ਖਾਣ ਤੋਂ ਗੁਰੇਜ਼ ਨਹੀਂ ਕਰਦੇ, ਮਾਰਨ ਦੇ ਵਿੱਚ ਮਿੰਟ ਨਹੀਂ ਲਾਉਂਦੇ, ਕਿਉਂਕਿ ਪਸ਼ੂ ਜੂਨੀ ਹੈ, ਚਲੋ ਪਤਾ ਨਹੀਂ ਹੈ। ਪਰ ਘੱਟੋ ਘੱਟ ਮਨੁੱਖ ਨੂੰ ਤਾਂ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਸੀ, ਪਰ ਮਨੁੱਖ ਤਾਂ ਇਸ ਤੋਂ ਵੀ ਅੱਗੇ ਚਲਾ ਗਿਆ। ਕਿਵੇਂ ਮਨੁੱਖ ਆਪਣੇ ਔਲਾਦ ਵਾਸਤੇ ਵੀ ਸਾਡੇ ਬੱਚਾ ਹੋ ਜਾਏ, ਉਹ ਕਈ ਵਾਰੀ ਆਪਣੇ ਜਿਵੇਂ ਉਹਨੂੰ ਕਿਸੇ ਅਖੌਤੀ ਸਿਆਣੇ ਨੇ, ਕਿਸੇ ਕੋਈ ਇਸ ਤਰ੍ਹਾਂ ਦੇ ਪਖੰਡੀ ਨੇ ਕਹਿਤਾ, ਔਰ ਉਹ ਸਾਰਾ ਕੁਝ ਕਰਨ ਲਈ ਤਿਆਰ ਹੋ ਜਾਂਦਾ।
ਪਿੱਛੇ ਜੇ ਮਾਲਵੇ ਦੇ ਵਿੱਚ ਇੱਕ ਪਖੰਡੀ ਸਾਧ ਸੀ, ਐਸਾ ਤੁਸੀਂ ਸ਼ਾਇਦ ਸੁਣਿਆ ਹੋਣਾ, ਨੈੱਟ 'ਤੇ ਵੀ ਉਹ ਖਬਰਾਂ ਆਉਂਦੀਆਂ ਸੀ, ਅਤੇ ਉਹਦੇ ਉਹ ਇੱਕ ਬੀਬੀ ਗਈ, ਉਹਦੇ ਕੋਲ ਬੱਚਾ ਨਹੀਂ ਸੀ, ਉਹਨੇ ਬੜਾ ਯਤਨ ਕੀਤਾ, ਉਹ ਕਹਿਣ ਲੱਗਿਆ ਵੀ ਤੇਰੇ ਬੱਚਾ ਹੋ ਸਕਦਾ, ਤੈਨੂੰ 12-13 ਸਾਲਾਂ ਦੇ ਬੱਚੇ ਦੀ ਬਲੀ ਦੇਣੀ ਪੈਣੀ ਹੈ। ਉਹਦੇ ਬੱਚਾ ਹੈ ਨਹੀਂ ਸੀ, ਉਹ ਕਹਿਣ ਲੱਗਿਆ ਵੀ ਕਿਸੇ ਦਾ ਵੀ ਬੱਚਾ ਹੋਵੇ ਤੈਨੂੰ ਬਲੀ ਦੇਣੀ ਪੈਣੀ ਹੈ। ਕਮਾਲ ਦੀ ਗੱਲ ਹੈ, ਪਹਿਲਾਂ ਬੱਕਰਿਆਂ ਅਤੇ ਆਦਿ ਕੀਤਾ ਸੁਣਿਆ ਸੀ ਵੀ ਹੋਰ ਪਸ਼ੂਆਂ ਦੀ ਬੱਕਲੀ ਬਲੀ, ਉਸ ਬੀਬੀ ਨੇ ਇਹਨੂੰ ਉਹਦੇ ਮਾੜੇ ਕਰਮ ਕਹਿ ਲਓ ਅਤੇ ਜਾਂ ਉਹ ਪਖੰਡੀ ਨੇ ਉਹਨੂੰ ਐਸਾ ਕਰਤਾ ਕੁਝ, ਉਹਨੇ ਆਪਣੇ ਗੁਆਂਢੀਆਂ ਦਾ 12-13 ਸਾਲਾਂ ਦਾ ਬੱਚਾ ਦਾਤਰ ਨਾਲ ਕਤਲ ਕਰਤਾ ਅਤੇ ਉੱਥੇ ਲੈ ਗਿਆ, ਲੈ ਗਈ ਅਤੇ ਕਹਿੰਦਾ ਜੀ ਲਓ ਬਲੀ, ਅਤੇ ਉਹ ਗੱਲ ਸਾਹਮਣੇ ਆ ਗਈ ਅਤੇ ਉਹ ਹਾਲੇ ਵੀ ਜੇਲ੍ਹ 'ਚ ਬੈਠੀ ਹੈ, ਸਜ਼ਾ ਹੋਈ ਆ ਉਹਨੂੰ। ਕਹਿਣ ਤੋਂ ਭਾਵ ਕਿੱਥੋਂ ਤੱਕ ਮਨੁੱਖ ਚਲਾ ਜਾਂਦਾ। ਭਾਈ ਗੁਰਦਾਸ ਕਹਿੰਦੇ ਜਿਸੇ ਆਪਣੇ ਬੱਚੇ ਨੇ ਸਾਰਿਆਂ ਦੇ ਬੱਚੇ ਨੂੰ ਉਸੇ ਤਰ੍ਹਾਂ ਵੇਖਣਾ ਚਾਹੀਦਾ, ਜਿਵੇਂ ਅਸੀਂ ਆਪਣੇ ਧਨ ਨੂੰ ਸੰਭਾਲ ਸੰਭਾਲ ਕੇ ਰੱਖਦੇ ਹਾਂ। ਹਰ ਬੰਦੇ ਲਈ ਆਪਣਾ ਧਨ ਉਨਾ ਹੀ ਕੀਮਤੀ ਹੈ, ਇਸੇ ਕਰਕੇ ਮਹਾਰਾਜ ਨੇ ਕਿਹਾ ਸੀ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ। ਤੇ ਮਹਾਰਾਜ ਨੇ ਇਹ ਬਾਣੀ 'ਚ ਇਸ਼ਾਰੇ ਕੀਤੇ, ਉਹਨਾਂ ਨੂੰ ਭਾਈ ਗੁਰਦਾਸ ਖੋਲ੍ਹ ਰਹੇ ਨੇ। ਤੀਸਰੀ ਉਦਾਹਰਨ ਦਿੱਤੀ ਹੈ, ਕਹਿੰਦੇ ਅਸਤੁਤ ਨਿੰਦਾ ਸੁਨ ਵਿਆਪਤ ਹਰਖ ਸੋਗ, ਬੈਸੀਏ ਲਗਤ ਜਗ ਅਨਕ ਪ੍ਰਕਾਰ ਕੋ। ਜਿਵੇਂ ਆਪਣੀ ਉਸਤਤੀ ਸੁਣ ਕੇ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ, ਮਨੁੱਖ ਦਾ ਸੁਭਾਅ ਹੈ, ਉਹਦੀ ਉਸਤਤੀ ਕਰ ਦਿਓ ਭਾਵੇਂ ਝੂਠੀ ਉਹ ਕਰ ਦਿਓ, ਉਹ ਬਹੁਤ ਖੁਸ਼ੀ ਵਿੱਚ ਖੁੱਲ ਜਾਂਦਾ, ਉਹਨੂੰ ਖੁਸ਼ੀ 'ਚ ਸਮਾਉਂਦਾ ਨਹੀਂ ਹੈਗਾ ਉਹ। ਅਤੇ ਨਿੰਦਿਆ ਕਰ ਦਿਓ, ਉਹ ਬਹੁਤ ਔਖਾ ਹੁੰਦਾ, ਪਰੇਸ਼ਾਨ ਹੁੰਦਾ। ਭਾਵੇਂ ਕਿ ਸਾਨੂੰ ਮਹਾਰਾਜ ਜੀ ਨੇ ਜਿਵੇਂ ਬਾਣੀ 'ਚ ਨਹੀਂ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ, ਉਸਤਤ ਨਿੰਦਾ ਦੋਉ ਤਿਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਸਾਰੀ ਦੁਨੀਆ ਉਸਤਤ ਨਿੰਦਿਆ ਦੇ ਵਿੱਚ ਪਈ ਹੈ, ਅਤੇ ਜੇ ਕਿਸੇ ਦੀ ਨਿੰਦਿਆ ਕਰ ਦਿਓ, ਬੰਦਾ ਸੰਬੰਧ ਤੋੜ ਲੈਂਦਾ, ਬੋਲਦਾ ਨਹੀਂ ਹੈ, ਰਿਸ਼ਤੇ ਨਾਤੇ ਟੁੱਟ ਜਾਂਦੇ ਨੇ, ਬਹੁਤ ਦੁਖੀ ਹੁੰਦਾ, ਪਰੇਸ਼ਾਨ ਹੁੰਦਾ। ਪਰ ਕਿਸੇ ਦੀ ਝੂਠੀ ਉਸਤਤ ਕਰ ਦਿਓ, ਮਹਿਮਾ ਕਰ ਦਿਓ, ਅਤੇ ਉਹ ਬੰਦਾ ਕਹਿਣ ਤੋਂ ਭਾਵ ਖੁਸ਼ੀ 'ਚ ਫੁੱਲਿਆ ਨਹੀਂ ਸਮਾਉਂਦਾ। ਹਾਲਾਂਕਿ ਦੋਨੇ ਚੀਜ਼ਾਂ ਮਨੁੱਖ ਲਈ ਨੁਕਸਾਨਦੇਹ ਨੇ, ਝੂਠੀ ਉਸਤਤ ਵੀ ਮਾੜੀ ਹੈ, ਝੂਠੀ ਨਿੰਦਿਆ ਵੀ, ਨਿੰਦਿਆ ਵੈਸੇ ਹੁੰਦੀ ਉਹ ਝੂਠੀ ਹੈ, ਮਾੜੀ ਹੈ। ਚੰਗੇ ਨੂੰ ਚੰਗਾ ਕਹਿਣਾ, ਮਾੜੇ ਨੂੰ ਮਾੜਾ ਕਹਿਣਾ ਤਾਂ ਸੱਚ ਹੈ। ਅਤੇ ਇਸੇ ਕਰਕੇ ਮਹਾਰਾਜ ਕਹਿੰਦੇ ਸਾਰੀ ਦੁਨੀਆ ਦੇ ਵਿੱਚ ਫਸੀ ਹੈ, ਜੇ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਇਗਨੋਰ ਕਰ ਦਿਓ, ਵੀ ਮੇਰੀ ਕੌਣ ਉਸਤਤੀ ਕਰਦੇ, ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਅੱਗ ਲਾਓ ਇਹਨਾਂ ਨੂੰ, ਦੁਨੀਆ ਕੀ ਕਹਿੰਦੀ ਹੈ, ਵਾਹ ਵਾਹ ਕਹਿੰਦੀ ਹੈ, ਕੋਈ ਫਰਕ ਨਹੀਂ, ਵਾਹ ਵਾਹ ਕਹਿਣ ਨਾਲ ਕੀ ਹੈ, ਜਾਂ ਦੁਨੀਆ ਮੇਰੀ ਨਿੰਦਿਆ ਕਰਦੀ ਹੈ। ਇਹ ਆਪਣੇ ਆਪ ਦੇ ਵਿੱਚ ਸਹੀ ਹੋਣਾ ਚਾਹੀਦਾ ਮਨੁੱਖ, ਉਹ ਆਪਣੀਆਂ ਨਜ਼ਰਾਂ 'ਚ ਨਹੀਂ ਗਿਰਨਾ ਚਾਹੀਦਾ, ਉਹਦੀ ਆਪਣੀ ਜ਼ਮੀਰ ਜਿਉਂਦੀ ਰਹਿਣੀ ਚਾਹੀਦੀ ਹੈ। ਨਿੰਦਿਆ ਕਰਨ ਨੂੰ ਤਾਂ ਕਬੀਰ ਸਾਹਿਬ ਦੀ ਨਿੰਦਿਆ ਕੀਤੀ ਲੋਕਾਂ, ਕਬੀਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕੀਤੀ, ਗੁਰੂ ਸਾਹਿਬ ਜੀ ਦੀ ਨਿੰਦਿਆ ਕਿਹਦੀ ਨਹੀਂ ਕੀਤੀ, ਕਬੀਰ ਸਾਹਿਬ ਦੀ ਨਿੰਦਿਆ ਹੋਈ, ਕਬੀਰ ਸਾਹਿਬ ਨੇ ਕਿਹੜਾ ਕੋਈ ਇਤਰਾਜ਼ ਕੀਤਾ, ਸਗੋਂ ਤਾਂ ਖੁਸ਼ ਹੋ ਕਹਿੰਦੇ ਸੀ, ਕਹਿੰਦੇ ਨਿੰਦੋ ਨਿੰਦੋ ਮੋਕਾ ਲੋਕ ਨਿੰਦੋ, ਨਿੰਦੋ ਲੋਕੋ ਦੁਨੀਆ ਦੇ ਮੈਨੂੰ, ਉਹ ਤਾਂ ਕਹਿੰਦੇ ਨਿੰਦਾ ਸਾਡਾ ਬਹੁਤ ਫਾਇਦਾ ਕਰ ਰਹੀ ਹੈ, ਨਿੰਦਾ ਬਾਪ ਨਿੰਦਾ ਮਹਿਤਾਰੀ ਕਿਹਾ ਉਹਨਾਂ ਨੇ, ਕਿਉਂ ਉਹਨਾਂ ਨੂੰ ਪਤਾ ਸੀ, ਕਹਿੰਦੇ ਨਿੰਦਕ ਤਾਂ ਸਾਡੇ ਕੱਪੜੇ ਧੋ ਰਹੇ ਆ, ਨਿੰਦਕ ਹਮਰੇ ਕੱਪੜੇ ਧੋਵੇ, ਜਿਹੜੇ ਆਪਾਂ ਸ਼ਬਦ ਪੜ੍ਹਦੇ ਹਾਂ, ਕਿਵੇਂ ਉਹ ਸਾਡੀਆਂ ਗਲਤੀਆਂ ਸਾਡੇ ਗੁਨਾਹ ਸਾਡੀਆਂ ਕੋਈ ਕਮੀਆਂ ਦੇਖ ਰਿਹਾ ਹੈ, ਅਤੇ ਉਹ ਇੱਕ ਅੱਧੀ ਕਮੀ ਜਿਹੜੀ ਸਾਡੀ ਹੁੰਦੀ ਹੈ, ਗੁਣ ਨਹੀਂ ਦੇਖਦਾ ਨਿੰਦਕ, ਉਹਨੇ ਉਹਦਾ ਰੌਲਾ ਪਾਉਣਾ। ਕਬੀਰ ਸਾਹਿਬ ਕਹਿੰਦੇ ਮੈਨੂੰ ਪਤਾ ਲੱਗ ਜਾਂਦਾ, ਮੈਂ ਆਪਣੀ ਉਹ ਕਮੀ ਵੀ ਦੂਰ ਕਰ ਲੈਂਦਾ, ਕਿੱਡੀ ਕਮਾਲ ਦੀ ਗੱਲ ਹੈ, ਅਤੇ ਇਹ ਤਾਂ ਮੈਨੂੰ ਫਾਇਦਾ ਹੈ, ਮੇਰਾ ਬੈਨੀਫਿਟ ਹੈ, ਮੇਰਾ ਭਲਾ ਕਰ ਰਿਹਾ ਨਿੰਦਕ ਤਾਂ, ਨਿੰਦਕ ਤਾਂ ਮੇਰੇ ਕੱਪੜੇ ਧੋ ਰਿਹਾ। ਉਸਤਤ ਕਰਨ ਵਾਲਾ ਬੰਦਾ ਤੁਹਾਡੀ ਘਾਟ ਜਿਹੜੀ ਹੈ, ਤੁਹਾਡੇ 'ਚ ਕੋਈ ਕਮੀ ਹੈ, ਉਹ ਨਹੀਂ ਦੱਸਦਾ ਹੁੰਦਾ, ਵੈਸੇ ਚਾਹੀਦਾ ਤਾਂ ਇਹੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਮਹਾਰਾਜ ਜੀ ਦੀ ਲੋਕਾਂ ਨਿੰਦਿਆ ਕੀਤੀ, ਝੱਲਾ ਭੂਤਨਾ ਬਿਆਬਰਾ ਆਖਿਆ, ਪਰ ਆਮ ਬੰਦਾ ਇਸ ਚੀਜ਼ ਤੋਂ ਔਖਾ ਹੁੰਦਾ। ਗੁਰੂ ਸਾਹਿਬ ਕਹਿੰਦੇ ਛੱਡ ਦਿਓ ਉਸਤਤ ਵੀ, ਛੱਡੋ ਆਪਣੀ ਛੁਣਨੀ, ਨਿੰਦਾ ਵੀ ਕੋਈ ਕਰਦਾ ਉਹਦੀ ਵੀ ਪਰਵਾਹ ਨਾ ਕਰੋ, ਦੋ ਤਿਆਗ ਹੈ, ਫਿਰ ਜਾ ਕੇ ਤੁਸੀਂ ਅਧਿਆਤਮਕ ਮਾਰਗ 'ਤੇ ਕੋਈ ਸਫਲਤਾ ਹਾਸਲ ਕਰੋਗੇ, ਖੋਜੈ ਪਦ ਨਿਰਵਾਨਾ। ਪਰ ਨਾਲੇ ਮਹਾਰਾਜ ਕਹਿੰਦੇ ਜਨ ਨਾਨਕ ਇਹ ਖੇਲ ਕਠਨ ਹੈ, ਇੰਨਾ ਸੌਖਾ ਖੇਡ ਨਹੀਂ ਹੈਗਾ, ਇੰਨੀ ਸੌਖੀ ਖੇਡ ਨਹੀਂ ਵੀ ਤੁਸੀਂ ਆਪਣੀ ਨਿੰਦਿਆ ਸੁਣ ਕੇ ਤੁਹਾਨੂੰ ਅਸਰ ਨਾ ਹੋਵੇ, ਤੁਹਾਨੂੰ ਉਸਤਤ ਸੁਣ ਕੇ ਆਪਣਾ ਕੋਈ ਅਸਰ ਨਾ ਹੋਵੇ, ਇਹ ਸੌਖੀ ਖੇਡ ਨਹੀਂ। ਉਸਤਤ ਕਰ ਦਿਓ, ਬੰਦੇ ਆਸਮਾਨ ਦੇ ਵਿੱਚ ਉੱਡਣ ਲੱਗ ਜਾਂਦੇ ਨੇ,
ਨਿੰਦਿਆ ਕਰਦੇ ਹੋ, ਬੰਦੇ ਬਿਲਕੁਲ ਅੰਦਰ ਬੈਠ ਜਾਂਦੇ ਨੇ ਵੀ ਸਾਡੇ ਤਾਂ ਨਿੰਦਿਆ ਹੁੰਦੀ ਹੈ ਜੀ, ਅਸੀਂ ਤਾਂ ਕੁਝ ਕਰਨਾ ਹੀ ਨਹੀਂ। ਪਰ ਇਹ ਖੇਲ ਸੌਖਾ ਨਹੀਂ, ਖੇਲ ਬਹੁਤ ਕਠਿਨ ਹੈ। ਪਰ ਜੇ ਕਿਤੇ ਕੋਈ ਇਸ ਚੀਜ਼ ਨੂੰ ਸਮਝ ਲਵੇ, ਜਨ ਨਾਨਕ ਇਹ ਖੇਲ ਕਠਿਨ ਹੈ, ਕਿਨੂੰ ਹੋ ਗੁਰਮੁਖ, ਜਾਂ ਨਾ ਕੋਈ ਗੁਰਮੁਖ ਇਸ ਗੱਲ ਨੂੰ ਜਾਣਦਾ ਸਮਝਦਾ। ਭਾਈ ਗੁਰਦਾਸ ਇੱਕ ਥਾਂ 'ਤੇ ਹੋਰ ਬੜਾ ਸੋਹਣਾ ਬਚਨ ਕਰਦੇ ਨੇ, ਕਹਿੰਦੇ ਮਨੁੱਖ ਦਾ ਸੁਭਾਅ ਕੀ ਹੈ, ਉਸਤਤ ਜਿਹੜਾ ਸੀ ਉਹ ਜ਼ਿਕਰ ਕਰਦੇ ਨੇ ਬਈ ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਉਸਤਤ ਜਦੋਂ ਸੁਣਦੇ ਨੇ ਆਪਾਂ ਹੱਸਦੇ ਹਾਂ ਖੁਸ਼ ਹੁੰਦੇ ਹਾਂ, ਜਦੋਂ ਨਿੰਦਿਆ ਸੁਣਦੇ ਹਾਂ ਤਾਂ ਫਿਰ ਰੋਣ ਧੋਣ ਹੁੰਦਾ, ਫਿਰ ਉਸ ਗੱਲ ਦਾ ਦੁੱਖ ਹੁੰਦਾ। ਹਾਲਾਂਕਿ ਇਹ ਚੀਜ਼ਾਂ ਛੱਡਣੀਆਂ ਨੇ। ਭਾਈ ਗੁਰਦਾਸ ਅੱਜ ਕਹਿੰਦੇ ਗੁਰਮੁਖ ਪਿਆਰਿਓ, ਉਸਤਤ ਨਿੰਦਾ ਸੁਣ ਵਿਆਪਤ ਹਰਖ ਸੋਗ। ਬੰਦਾ ਆਪਣੀ ਉਸਤਤੀ ਸੁਣ ਕੇ ਖੁਸ਼ ਹੁੰਦਾ, ਨਿੰਦਿਆ ਸੁਣ ਕੇ ਦੁਖੀ ਹੁੰਦਾ। ਇਸੇ ਤਰ੍ਹਾਂ ਵੈਸੀ ਇਹ ਲਗਤ ਜਗ ਅਨਕ ਪ੍ਰਕਾਰ ਕੋ, ਉਸੇ ਤਰ੍ਹਾਂ ਹੀ ਸਮਝੀਏ ਕਿ ਜਗਤ ਦੇ ਅਨੇਕ ਪ੍ਰਕਾਰੀ ਮਨੁੱਖ ਨੂੰ ਉਸਤਤੀ ਦੀ ਸੁਣ ਕੇ ਪ੍ਰਸੰਨਤਾ ਹੁੰਦੀ ਹੈ ਤੇ ਨਿੰਦਿਆ ਸੁਣ ਕੇ ਦੁੱਖ ਲੱਗਦਾ। ਇਹ ਉਦਾਹਰਨਾਂ ਦੇਤੀਆਂ। ਹੁਣ ਮੈਂ ਰੋਜ਼ ਤੁਹਾਡੇ ਸਨਮੁੱਖ ਬੇਨਤੀ ਕਰਦਾ ਵੀ ਗੁਰਮੁਖ ਪਿਆਰਿਓ, ਜਦੋਂ ਆਪਾਂ ਕਵਿਤਾ ਨੂੰ ਸਮਝਣਾ ਉਦੋਂ ਅਖੀਰਲੀ ਪੰਕਤੀ ਦੇ ਅੰਦਰ ਭਾਈ ਸਾਹਿਬ ਤੱਤ ਦੱਸਦੇ ਨੇ, ਜਦੋਂ ਭਾਈ ਸਾਹਿਬ ਜੀ ਦੀਆਂ ਪੌੜੀਆਂ ਨੂੰ ਸਮਝਣਾ ਉਦੋਂ ਵੀ ਉਹ ਪਹਿਲਾਂ ਐਗਜ਼ੈਂਪਲਸ ਉਦਾਹਰਨਾਂ ਦ੍ਰਿਸ਼ਟਾਂਤ ਦੇਣਗੇ, ਅਖੀਰ ਦੇ ਵਿੱਚ ਜਾ ਕੇ ਤੱਤ ਰੱਖਣਗੇ। ਹੁਣ ਆਹ ਤਿੰਨ ਚੀਜ਼ਾਂ ਤੁਸੀਂ ਸੁਣੀਆਂ ਨੇ, ਪੁੱਤਰ ਵਾਲੀ ਅਤੇ ਪੈਸਿਆਂ ਵਾਲੀ ਅਤੇ ਉਸਤਤ ਨਿੰਦੇ ਵਾਲੀ, ਅਖੀਰ ਭਾਈ ਸਾਹਿਬ ਜੀ ਚੌਥੀ ਪੰਕਤੀ ਦੇ ਅੰਦਰ ਸਮਝਾ ਰਹੇ ਨੇ।

ਲਓ ਗੁਰਮੁਖ ਪਿਆਰਿਓ, ਕਹਿੰਦੇ ਇਸੇ ਤਰ੍ਹਾਂ ਕੁੱਲ ਰੀਤੀ ਅਨੁਸਾਰ ਜਿਹਦਾ ਜਿਹਦਾ ਜੈਸਾ ਜੈਸਾ ਕਰਮ ਧਰਮ ਹੈ, ਕਾਰ ਵਿਹਾਰ ਹੈ, ਉਸ ਲਈ ਉਹ ਉੱਤਮ ਮੰਨ ਲੈਣਾ ਚਾਹੀਦਾ ਵੀ ਜਿਹੜੀ ਸਾਡੀ ਕੁੱਲ ਹੈ ਠੀਕ ਹੈ, ਉੱਤਮ ਹੈ, ਜਿਹੜੀ ਸਾਡਾ ਜਿੱਥੇ ਸਾਡਾ ਜਨਮ ਹੋਇਆ ਠੀਕ ਹੈ, ਜਿਹੜਾ ਸਾਡਾ ਕਰਮ ਸਾਨੂੰ ਪਰਮਾਤਮਾ ਨੇ ਦਿੱਤਾ ਵਧੀਆ। ਮਤਲਬ ਕਰਮ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ, ਕਰਮ ਕੋਈ ਮਾੜਾ ਨਹੀਂ ਹੈ, ਕੋਈ ਕਿਰਤ ਮਾੜੀ ਨਹੀਂ ਹੈ। ਕਈ ਵਾਰੀ ਅਸੀਂ ਕਹੀ ਜਾਂਦੇ ਵੀ ਸਾਡੀ ਕਿਰਤ ਮਾੜੀ ਹੈ, ਸਾਡੀ ਕਿਰਤ ਚੰਗੀ ਹੈ, ਐਸਾ ਨਹੀਂ ਹੈ। ਕਿਰਤ ਕੋਈ ਮਾੜੀ ਚੰਗੀ ਨਹੀਂ ਹੈ, ਤੁਹਾਡੇ ਕੰਮ ਕਰਨ 'ਤੇ ਡਿਪੈਂਡ ਹੈ। ਮੈਂ ਇੱਕ ਦਿਨ ਤਖ਼ਤ ਸਾਹਿਬ ਤੋਂ ਕਥਾ ਕਰਕੇ ਆਇਆ, ਮੈਨੂੰ ਇੱਕ ਅਫਸਰ ਮਿਲਿਆ, ਪੁਲਿਸ ਸੀਗਾ ਉਹ, ਵੈਸੇ ਰੋਜ਼ ਆਉਂਦਾ ਸੀਗਾ ਕਥਾ ਸੁਣਨ। ਇੱਕ ਦਿਨ ਮੈਨੂੰ ਖੜ ਕੇ ਕਹਿਣ ਲੱਗਾ, ਕਹਿੰਦਾ ਗਿਆਨੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਜੀ ਦੱਸੋ। ਕਹਿੰਦਾ ਮੈਂ ਨਾ ਨੌਕਰੀ ਛੱਡਣੀ ਹੈ, ਪੁਲਿਸ ਦੀ ਨੌਕਰੀ ਸੀ ਉਹਦੀ ਉੱਥੇ, ਮੈਂ ਉਹਨੂੰ ਜਾਣਦਾ ਸੀਗਾ। ਅਤੇ ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਜੀ ਬਸ ਅੱਕ ਗਏ, ਕਹਿੰਦਾ ਬਹੁਤ ਔਖਾ, ਬਹੁਤ ਕੁਝ ਕਰਨਾ ਪੈਂਦਾ, ਹੇਰਾ ਫੇਰੀਆਂ, ਉੱਪਰੋਂ ਪ੍ਰੈਸ਼ਰ ਇੰਨਾ। ਕਹਿੰਦਾ ਜੇ ਗਲਤ ਕੰਮ ਕਰਦੇ ਹਾਂ ਤਾਂ ਜਾ ਕੇ ਅਫਸਰ ਖੁਸ਼ ਹੁੰਦੇ ਨੇ, ਮੇਰੀ ਜ਼ਮੀਰ ਨਹੀਂ ਮੰਨਦੀ, ਮੇਰਾ ਮਨ ਨਹੀਂ ਮੰਨਦਾ। ਉਹ ਰੋਜ਼ ਗੁਰਦੁਆਰੇ ਆਉਂਦਾ ਸੀ, ਉਹਦੇ ਮਨ ਨੂੰ ਹਾਲੇ ਪੂਰੀ ਤਰ੍ਹਾਂ ਮੈਲ ਲੱਗੀ ਨਹੀਂ ਸੀ, ਥੋੜ੍ਹਾ ਠੀਕ ਸੀਗਾ, ਉਹਦੀ ਆਤਮਾ ਨੂੰ ਝੰਜੋੜਦੀ ਸੀ। ਕਹਿੰਦਾ ਜੀ ਮੈਂ ਨੌਕਰੀ ਛੱਡ ਦੇਣੀ ਹੈ। ਮੈਂ ਕਿਹਾ ਫਿਰ ਕੀ ਕਰਨਾ? ਕਹਿੰਦਾ ਮੈਂ ਤੁਹਾਡੇ ਵਾਂਗੂ, ਮਤਲਬ ਮੈਂ ਤਾਂ ਗੁਰਦੁਆਰਾ ਲਾਈਨ ਦੇ ਵਿੱਚ ਜਾਂ, ਤੁਸੀਂ ਠੀਕ ਹੈ ਚਿੱਟੇ ਕੱਪੜੇ ਪਾ ਕੇ। ਮੈਨੂੰ ਯਾਦ ਹੈ ਕਈ ਸਾਲ ਹੋ ਗਏ, ਮੈਂ ਉਹਨੂੰ ਹੱਥ ਜੋੜ ਕੇ ਆਖਿਆ, ਮੈਂ ਕਿਹਾ ਚਿੱਟੇ ਕੱਪੜਿਆਂ ਦੇ ਹੇਠਾਂ ਕਿਹੜਾ ਸਾਰੇ ਸਾਧੂ ਨੇ, ਇੱਥੇ ਪਤਾ ਕਿੱਡੇ ਕਿੱਡੇ ਠੱਗ ਬੈਠੇ ਨੇ, ਕਿੱਡੇ ਕਿੱਡੇ ਚੋਰ ਲੁਕੇ ਹੋਏ ਨੇ ਇਹਨਾਂ ਵਸਤਰਾਂ ਦੇ ਹੇਠ। ਮਹਾਰਾਜ ਨੇ ਕਿਹਾ ਨਹੀਂ, ਮਾਥਾ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ, ਜਾਂ ਹਰ ਕੇ ਸੰਤ ਨਾਖੀਆ ਬਾਣ ਅਰਸ਼ ਕੇ ਠੱਗ। ਇਹਦੇ ਵਿੱਚ ਕਿੰਨੇ ਸਾਧੂਆਂ ਨੂੰ ਜੇਲ੍ਹਾਂ ਹੋਈਆਂ ਨੇ, ਕਿੰਨਿਆਂ ਨੇ ਹੇਰਾ ਫੇਰੀਆਂ ਕੀਤੀਆਂ ਨੇ, ਕਿੰਨਿਆਂ ਨੇ ਜ਼ਮੀਨਾਂ ਦੱਬਲੀਆਂ ਲੋਕਾਂ ਦੀਆਂ, ਕਿੰਨਿਆਂ ਦੇ ਨਾਲ ਸ਼ੋਸ਼ਣ ਕੀਤਾ, ਬੜੇ ਬੜੇ ਸਾਧ ਚਿੱਟਿਆਂ ਕੱਪੜਿਆਂ ਵਾਲੇ ਆਸਾ ਰਾਮ ਵਰਗੇ ਭੁਗਤਦੇ ਨੇ ਜੇਲ੍ਹਾਂ 'ਚ, ਰਾਮ ਰਹੀਮ ਵਰਗੇ ਬੈਠੇ ਨੇ। ਕਹਿਣ ਤੋਂ ਭਾਵ ਇਹ ਕੌਣ ਨੇ? ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਕੰਮ ਨਹੀਂ ਕੋਈ ਮਾੜਾ, ਤੂੰ ਤਾਂ ਪੁਲਿਸ ਦੀ ਡਿਊਟੀ ਕਰਨ ਤੋਂ ਭਲਾ ਕਰ ਸਕਦਾ, ਤੂੰ ਆਪਣਾ ਨਾਂ ਰਿਸ਼ਵਤ ਲੈ। ਕਹਿੰਦਾ ਜੀ ਫਿਰ ਉੱਪਰਲੇ। ਮੈਂ ਕਿਹਾ ਤੂੰ ਤਰੱਕੀ ਉਹ ਨਹੀਂ ਹੋਊਗੀ ਵੱਧ ਤੋਂ ਵੱਧ, ਹੋਰ ਕੀ ਹੈ? ਮੈਨੂੰ, ਮੇਰਾ ਕਹਿਣ ਤੋਂ ਭਾਵ ਇਹ ਆ ਵੀ ਕਈ ਵਾਰੀ ਅਸੀਂ ਇਹ ਦੇਖੀ ਜਾਂਦੇ ਵੀ ਮੇਰਾ ਕੰਮ ਐਂ ਆ, ਉਹਦਾ ਕੰਮ ਐਂ ਆ, ਕੰਮ ਕਰਨ 'ਤੇ ਡਿਪੈਂਡ ਹੈ। ਕਿਰਤ ਕੋਈ ਮਾੜੀ ਨਹੀਂ, ਇੱਥੇ 15 ਭਗਤਾਂ ਦੀ ਬਾਣੀ ਹੈ, ਵੱਖਰੀਆਂ ਵੱਖਰੀਆਂ ਕਿਰਤਾਂ ਨੇ, ਜੁੱਤੀਆਂ ਗੰਢਣੀਆਂ। ਲੋਕ ਉਹਨੂੰ ਚੰਗਾ ਕਹਿੰਦੇ ਸੀ ਚਮੜੇ ਦੇ ਕੰਮ ਨੂੰ, ਪਰ ਬਾਬਾ ਰਵਿਦਾਸ ਸਾਹਿਬ ਜੀ ਨੇ ਜੁੱਤੀਆਂ ਗੰਢੀਆਂ ਨੇ, ਚਮੜੇ ਦਾ ਕੰਮ ਕੀਤਾ। ਉਹਨਾਂ ਦੀ ਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ, 40 ਸ਼ਬਦ ਨੇ 16 ਰਾਗਾਂ ਦੇ ਵਿੱਚ। ਕਿੰਨਾ ਸਤਿਕਾਰ ਹੈ ਉਹਨਾਂ ਦਾ, ਕਿੰਨਾ ਅਦਬ ਹੈ। ਔਰ ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ, ਰਵਿਦਾਸ ਢੋਵੰਤਾ ਢੋਰਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਤੇ ਸੱਜਣ ਠੱਗ ਵਰਗੇ ਕੀ ਕਰਦੇ ਸੀ? ਧਾਰਮਿਕ ਲਿਬਾਸ ਸੀਗਾ, ਧਾਰਮਿਕ ਦਿੱਖ ਸੀਗੀ, ਧਰਮਸ਼ਾਲਾ ਬਣਾਈ ਸੀ, ਲੋਕਾਂ ਨੂੰ ਕਹਿੰਦਾ ਸੀ ਮੈਂ ਲੰਗਰ ਵੀ ਦੇਣਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਕੀ ਕਿਹਾ ਗਾ ਵੀ ਤੂੰ ਠੱਗੀਆਂ ਛੱਡ, ਬੰਦੇ ਮਾਰਨੇ ਛੱਡ। ਸੱਜਣ ਠੱਗ ਕਿਹੜਾ? ਕੋਈ ਠੱਗ ਸੀ? ਤੇ ਸਾਧੂ ਔਖਦਾ ਅਖਵਾਉਂਦਾ ਸੀ, ਨਾਮ ਸੱਜਣ ਰੱਖਿਆ ਸੀ, ਬਹੁਤ ਸਾਰੇ ਭੋਲੇ ਭਾਲੇ ਉਹਦੇ ਲੋਕ ਚੁੰਗਲ 'ਚ ਫਸ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਗਏ, ਸੱਜਣ ਠੱਗ ਦੀ ਨਜ਼ਰ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਵੀ ਸੀ ਨਾ, ਵੀ ਇਹ ਤਕੜੇ ਨੇ, ਰਈਸ ਨੇ, ਮੱਥਾ ਚਮਕਦਾ, ਕੋਈ 4 ਪੈਸੇ ਇਹਨਾਂ ਕੋਲੇ ਹੋਣਗੇ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤਾਂ ਉਹਦੇ ਕਵਾੜ ਖੋਲ੍ਹੇ। ਮੈਂ ਤਾਂ ਬੇਨਤੀ ਕਰ ਰਿਹਾ ਸੀ ਵੀ ਇੱਥੇ ਕੋਈ ਭਾਈ ਗੁਰਦਾਸ ਇਹ ਕਹਿੰਦੇ ਨੇ ਵੀ ਜੈਸੇ ਕੁੱਲ ਧਰਮ ਕਰਮ ਜੈਸੋ ਜੈਸੋ ਕਾਕੋ। ਹੁਣ ਬ੍ਰਾਹਮਣ ਕਹਿੰਦਾ ਸੀ ਮੇਰੀ ਉਹ ਕੁੱਲ ਚੰਗੀ ਹੈ ਬਸ, ਬਾਕੀ ਤਾਂ ਜਿਹੜਾ ਹੋਰ ਕੁੱਲ 'ਚ ਜਨਮ ਲੈ ਲਿਆ ਉਹ ਤਾਂ ਮਾੜਾ ਹੀ ਹੈ, ਪਰ ਜਿਹੜੇ ਅਜ਼ਾਮਲ ਵਰਗੇ ਪਾਪੀ ਬ੍ਰਾਹਮਣਾਂ 'ਚ ਪੈਦਾ ਹੋ ਕੇ ਜਿਨ੍ਹਾਂ ਨੇ ਕੁਕਰਮ ਕੀਤੇ ਉਹਨਾਂ ਨੂੰ ਕਿਵੇਂ ਆਪਾਂ ਸਰਟੀਫਿਕੇਟ ਦੇ ਦੇਵਾਂਗੇ? ਤੇ ਇਸ ਕਰਕੇ ਭਾਈ ਗੁਰਦਾਸ ਨੇ ਬੜੇ ਕਮਾਲ ਦੇ ਬਚਨ ਕੀਤੇ ਨੇ। ਸਿੱਖਾਂ ਦੇ ਵਿੱਚ ਤਾਂ ਹੀ ਜਾਤ ਪਾਤ ਨੇ, ਕੋਈ ਜਾਤ ਮਾੜੀ ਨਹੀਂ ਹੈ, ਕੋਈ ਜਾਤ ਚੰਗੀ ਨਹੀਂ ਹੈ, ਕੋਈ ਆਪਣੇ ਆਪ ਦੇ ਵਿੱਚ ਕਿੱਤਾ ਮਾੜਾ ਨਹੀਂ ਹੈ, ਕੋਈ ਆਪਣੇ ਆਪ ਦੇ ਵਿੱਚ ਕਿੱਤਾ ਚੰਗਾ ਨਹੀਂ ਹੈ। ਜੇ ਕੋਈ ਧਾਰਮਿਕ ਕਿੱਤਾ ਕਰ ਰਿਹਾ ਪਰ ਉਹਦੀ ਭਾਵਨਾ ਸ਼ੁੱਧ ਨਹੀਂ ਹੈ, ਉਹ ਵੀ ਪ੍ਰਵਾਨ ਨਹੀਂ ਹੈ। ਮਹਾਰਾਜ ਨੇ ਉਹਨਾਂ ਨੂੰ ਵੀ ਨਹੀਂ ਕਿਤੇ ਬਾਣੀ ਦੇ ਵਿੱਚ। ਹਾਂ, ਇੱਥੇ ਸਦਨੇ ਕਸਾਈ ਵਰਗੇ ਵੀ ਪ੍ਰਵਾਨ ਹੋ ਗਏ, ਇੱਥੇ ਕਬੀਰ ਸਾਹਿਬ ਵਰਗੇ, ਇੱਥੇ ਭਗਤ ਨਾਮ ਦੇਵ ਜੀ ਵਰਗੇ ਵੀ ਪ੍ਰਵਾਨ ਹੋਏ। ਇਸ ਕਰਕੇ ਕੰਮ ਕਰਨ 'ਤੇ ਡਿਪੈਂਡ ਹੈ ਤੁਹਾਡਾ ਕੰਮ ਕਿਵੇਂ। ਗੁਰੂ ਨਾਨਕ ਸਾਹਿਬ ਜੀ ਨੇ ਖੇਤੀ ਵੀ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਮੱਝਾਂ ਵੀ ਚਾਰੀਆਂ, ਗੁਰੂ ਨਾਨਕ ਸਾਹਿਬ ਨੇ ਦੁਕਾਨਦਾਰੀ ਵੀ ਕਰਕੇ ਦਿਖਾਈ। ਮੋਦੀ ਖਾਨੇ ਦੇ ਵਿੱਚ ਜਿੱਥੇ ਪਹਿਲਾਂ ਬੜੇ ਬੜੇ ਮੋਦੀ ਰਹਿ ਕੇ ਗਏ, ਬੜਾ ਹੇਰਾ ਫੇਰੀ ਹੁੰਦੀ ਸੀ, ਬੜਾ ਚੋਰ ਬਜ਼ਾਰੀ ਦਾ ਦੌਰ ਸੀਗਾ,
ਜਦੋਂ ਗੁਰੂ ਨਾਨਕ ਸਾਹਿਬ ਜੀ ਗਏ, ਮਹਾਰਾਜ ਨੇ ਪਾਰਦਰਸ਼ਤਾ ਨਾਲ ਕੰਮ ਕੀਤਾ, ਉਹ ਸਾਰਾ ਕੁਝ ਬੰਦ ਹੋ ਗਿਆ। ਉਹ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਸੀ ਉਹਨਾਂ ਨੇ ਰੌਲਾ ਪਾਤਾ, ਗੁਰੂ ਨਾਨਕ ਸਾਹਿਬ ਦੀਆਂ ਸ਼ਿਕਾਇਤਾਂ ਹੋਈਆਂ, ਗੁਰੂ ਸਾਹਿਬ ਜੀ ਦਾ ਡਾਟਾ ਚੈੱਕ ਕੀਤਾ ਗਿਆ ਸਾਰਾ ਕੁਝ, ਤੇ ਫਿਰ ਵੀ ਪੈਸੇ ਮਹਾਰਾਜ ਦੇ ਉੱਧਰ ਬਦਲਦੇ ਨਿਕਲੇ, ਵੱਧਦੇ, ਕਦੇ 760, ਕਦੇ 690, ਕਦੇ ਕੁਝ। ਤੇ ਜਿਹੜੇ ਪਹਿਲੇ ਸੀ ਉਹਨਾਂ ਨੇ ਨਵਾਬ ਦੇ ਕੰਨ ਭਰੇ, ਤੇਰਾ ਮੋਦੀ ਖਾਨਾ ਇਹ ਡਬੋਊਗਾ, ਇਹ ਕੈਸਾ ਮੋਦੀ ਰੱਖ ਲਿਆ, ਇਹ ਤਾਂ ਖਤਮ ਕਰੂਗਾ, ਤੇਰਾ ਤੇਰਾ ਤੋਲੀ ਜਾਂਦਾ। ਗੁਰੂ ਨਾਨਕ ਸਾਹਿਬ ਨੇ ਕੋਈ ਆਏ ਥੋੜੋ ਕੀਤਾ ਸੀ, ਉਹਨਾਂ ਨੇ ਵੀ ਉੱਥੇ ਹੀ ਕੰਮ ਕੀਤਾ ਜਿੱਥੇ ਪਹਿਲਾਂ ਲੋਕ ਕੰਮ ਕਰਦੇ ਸੀ। ਫਿਰ ਨਵਾਬ ਪ੍ਰਭਾਵਿਤ ਵੀ ਹੁੰਦਾ, ਗੁਰੂ ਸਾਹਿਬ ਦਾ ਮੁਰੀਦ ਵੀ ਬਣਦਾ, ਗੁਰੂ ਸਾਹਿਬ ਅਸਥਾਨ ਬਣੇ ਨੇ, ਤੁਸੀਂ ਜਾਓ ਉੱਥੇ, ਯਾਦਾਂ ਪਈਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ। ਸੋ ਮੈਂ ਤਾਂ ਬੇਨਤੀ ਕਰ ਰਿਹਾ ਸੀ, ਕਹਿੰਦੇ ਜੈਸੇ ਕੁੱਲ ਧਰਮ ਕਰਮ ਜੈਸੋ ਜੈਸੋ ਕਾਕੋ, ਜਿਸ ਤਰ੍ਹਾਂ ਦੀ ਕਿਸੇ ਦੀ ਕੁੱਲ ਹੈ, ਇੱਥੇ ਕੋਈ ਬ੍ਰਾਹਮਣ ਭਗਤ ਬੈਠਾ ਹੈ, ਕੋਈ ਚਮਾਰ ਭਗਤ ਬੈਠਾ ਹੈ, ਕੋਈ ਜੁਲਾਹਾ ਭਗਤ ਬੈਠਾ ਹੈ, ਕੋਈ ਨਾਈ ਭਗਤ ਬੈਠਾ ਹੈ, ਅਤੇ ਕੁਲਾਂ ਦਾ ਤਾਂ ਕੋਈ ਮੈਟਰ ਹੀ ਨਹੀਂ ਹੈ, ਕੋਈ ਦੇਖਿਆ ਹੈਗਾ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਜੈਸਾ ਜੈਸਾ ਕਰਮ ਧਰਮ ਕਾਰ ਵਿਹਾਰ ਹੁੰਦਾ, ਔਰ ਉਸ ਉਹ ਉਸ ਲਈ ਉਹ ਹੀ ਉੱਤਮ ਕਰਕੇ ਮੰਨ ਲੈਣਾ ਚਾਹੀਦਾ, ਵੀ ਜਿੱਥੇ ਪਰਮਾਤਮਾ ਨੇ ਰੱਖਿਆ ਠੀਕ ਹੈ, ਬਸ ਅਸੀਂ ਠੀਕ ਰਹਿਣਾ, ਅਸੀਂ ਸਹੀ ਰਹਿਣਾ। ਫਿਰ ਕਹਿੰਦੇ ਭਾਵ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਇਸੇ ਵਿੱਚ ਹੀ ਪਾਰ ਬ੍ਰਹਮ ਵਾਹਿਗੁਰੂ ਦੀ ਸਰਬ ਵਿਆਪਕਤਾ ਸਮਾਈ ਹੋਈ ਹੈ। ਕਿਸੇ ਬੰਦੇ ਨੂੰ ਮਾੜਾ ਨਹੀਂ ਕਹਿਣਾ, ਕਿਸੇ ਕੁੱਲ ਨੂੰ ਮਾੜਾ ਨਹੀਂ ਕਹਿਣਾ, ਕਿਸੇ ਜਾਤੀ ਨੂੰ ਮਾੜਾ ਨਹੀਂ ਕਹਿਣਾ, ਤੇ ਸਾਰੇ ਹੀ ਪਰਮਾਤਮਾ ਨੇ ਪੈਦਾ ਕੀਤੇ ਨੇ, ਤੇ ਸਾਰੇ ਪਰਮਾਤਮਾ ਨੇ ਵੱਖਰੇ ਵੱਖਰੇ ਕਿੱਤਿਆਂ 'ਚ ਲਾਏ ਨੇ, ਸਾਰਿਆਂ ਨੂੰ ਵੱਖਰਾ ਵੱਖਰਾ ਪਰਮਾਤਮਾ ਨੇ ਕਿਰਤ ਕਰ ਦਿੱਤੀ ਹੈ, ਤੇ ਇਹ ਤਾਂ ਪਰਮਾਤਮਾ ਦੀ ਬਸ ਬਲਿਹਾਰ ਜਾਣਾ ਚਾਹੀਦਾ, ਉਹਦੀ ਸਰਵ ਵਿਆਪਕਤਾ ਹੈ, ਸਾਰਿਆਂ ਦੇ ਵਿੱਚ ਤੂੰ ਹੈ। ਤਾਂ ਹੀ ਤਾਂ ਮਹਾਰਾਜ ਨੇ ਬਾਣੀ 'ਚ ਆਖਿਆ ਸੀ ਵੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਬੋਲੇ ਗੁਸਈਆਂ, ਕੋਈ ਅੱਲਾਹ ਹੈ, ਕੋਈ ਮਸਲਾ ਹੀ ਨਹੀਂ ਹੈ। ਸਾਰੇ ਮੁਬਾਰਕ ਨੇ, ਕੋਈ ਅੱਲਾਹ ਕਹੇ, ਕੋਈ ਰਾਮ ਕਹੇ, ਕੋਈ ਖੁਦਾ ਕਹੇ, ਕੋਈ ਵਾਹਿਗੁਰੂ ਕਹੇ, ਕੋਈ ਮੈਟਰੇ ਨਹੀਂ ਹੈ। ਪਰ ਇੱਥੇ ਜਦੋਂ ਔਰੰਗਜ਼ੇਬ ਵਰਗਿਆਂ ਦਾ ਸਮਾਂ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਜੇ ਰਾਮ ਕਹੋਗੇ ਬਹਿਣ ਲਾਤਾ ਉਹਨਾਂ ਨੇ, ਅੱਲਾ ਅੱਲਾ ਕਹੋ। ਪਰ ਜਦੋਂ ਹੁਣ ਇਹਨਾਂ ਕੋਲੇ ਤਾਕਤ ਆਈ, ਇਹ ਧੱਕੇ ਨਾਲ ਰਾਮ ਰਾਮ ਕਹਾ ਰਹੇ ਨੇ, ਇਹ ਵੀ ਠੀਕ ਨਹੀਂ ਹੈ। ਮੰਦਰ ਢਾਹੇ ਮਸਜਿਦਾਂ ਬਣੀਆਂ ਗਲਤ ਸੀ, ਪਰ ਹੁਣ ਮਸਜਿਦਾਂ ਢਾਹ ਕੇ ਜੇ ਮੰਦਰ ਉਸਰ ਰਹੇ ਨੇ, ਇਹਨਾਂ ਨੂੰ ਸਹੀ ਕਿਵੇਂ ਕਿਹਾ ਜਾ ਸਕਦਾ? ਇਸ ਕਰਕੇ ਭਾਈ ਗੁਰਦਾਸ ਕਹਿੰਦੇ ਸਰਬ ਵਿਆਪਕਤਾ, ਪ੍ਰਭੂ ਦਾ ਖਿਲਾਰਾ, ਪ੍ਰਭੂ ਦਾ ਪਸਾਰਾ, ਪ੍ਰਭੂ ਦੀ ਖੇਡ ਹੈ, ਇਹਦੀ ਰਚਨਾ, ਇਹ ਸੁੰਦਰ ਹੈ। ਔਰੰਗਜ਼ੇਬ ਦੋ ਤੋਂ ਇੱਕ ਕਰਨਾ ਚਾਹੁੰਦਾ ਸੀ, ਪਰ ਮਹਾਰਾਜ ਕਹਿੰਦੇ ਦੋ ਤੋਂ ਇੱਕ ਨਹੀਂ, ਤੀਸਰਾ ਪੰਥ ਵੀ ਸਾਜਾਂਗੇ, ਔਰ ਹੋਇਆ। ਇਹੀ ਤੇ ਚੀਜ਼ ਹੈ, ਇਸੇ ਨੂੰ ਤਾਂ ਆਪਾਂ ਤੂੰ ਅਚਰਜ ਕੁਦਰਤ ਤੇਰੀ ਵਿਸਮਾ, ਹੇ ਵਾਹਿਗੁਰੂ ਤੂੰ ਅਚਰਜ ਹੈ, ਤੇਰੀ ਕੁਦਰਤ ਵੀ ਅਚਰਜਤਾ ਵਾਲੀ ਹੈ। ਪਰ ਇਸ ਕਰਕੇ ਸਾਰਿਆਂ ਨੂੰ ਆਪਣਾ ਧਰਮ, ਆਪਣੀ ਜਾਤੀ, ਆਪਣਾ ਕੁੱਲ, ਆਪਣਾ ਕਿੱਤਾ ਠੀਕ ਮੰਨਣਾ ਚਾਹੀਦਾ, ਕਿਸੇ ਨੂੰ ਮਾੜਾ ਜਾਂ ਚੰਗਾ ਨਹੀਂ, ਸਾਰਾ ਹੀ ਕੁਝ ਪਰਮਾਤਮਾ ਦਾ ਸਿਰਜਿਆ ਹੋਇਆ, ਇੱਥੇ ਸਾਰਾ ਕੁਝ ਠੀਕ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਉਹ ਇਸ਼ਾਰਾ ਕੀਤਾ, ਜਿਵੇਂ ਆਪਾਂ ਆਮ ਤੌਰ 'ਤੇ ਪੜ੍ਹਦੇ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਜਾਣੈ ਸੋਇ, ਹੈ ਨਾ, ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਅਸੀਂ ਆਪਣੇ ਧਰਮ ਦੇ ਉੱਪਰ ਮਾਣ ਕਰੀਏ, ਅਸੀਂ ਸਾਰਿਆਂ ਦਾ ਸਤਿਕਾਰ ਕਰੀਏ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬੜੇ ਪ੍ਰੇਮ ਨਾਲ, ਬੜੇ ਟਿਕਾ ਸਹਿਜ ਨਾਲ ਸਰਵਣ ਕੀਤਾ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਮਾਫ਼ੀ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਮਾਨਯੋਗ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵੇਗਾ, ਇਸੇ ਤਰ੍ਹਾਂ ਆਪ ਜੀ ਨੇ ਲਾਹੇ ਲੈਣੇ। ਜੈ

ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸਾਹਿਬ ਕਮਾਲ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬੜੇ ਅਦਬ ਸਹਿਤ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ। ਸਰਬੱਤ ਸੰਗਤ ਪਿਆਰ ਨਾਲ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹਰ ਰੋਜ਼ ਦੀ ਤਰ੍ਹਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਆਪ ਜੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਕਵਿਤ ਸਵਾਈਆਂ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ। ਢਾਡੀ ਜਥਾ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਇਆ। ਆਓ ਕੁਝ ਕਹਿਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਆਪ ਜੀ ਗੁਰਦੁਆਰਾ ਸੁਧਾਰ ਲਹਿਰ ਦੇ ਲੜੀਵਾਰ ਇਤਿਹਾਸ ਵਿੱਚ ਕੱਲ ਸਰਵਣ ਕਰ ਰਹੇ ਸੀ ਗੁਰਦੁਆਰਾ ਗੁਰੂ ਕੇ ਬਾਗ ਦਾ ਮੋਰਚਾ ਕਿਵੇਂ ਲੱਗਾ, ਕਿਹੜੀਆਂ ਘਟਨਾਵਾਂ ਹੋਈਆਂ, ਆਪ ਜੀ ਨੇ ਸਰਵਣ ਕੀਤਾ। 25 ਅਗਸਤ 1922 ਵਾਲੇ ਦਿਨ ਗੁਰੂ ਕੇ ਬਾਗ ਵਿੱਚ ਮੱਸਿਆ ਦਾ ਦੀਵਾਨ ਸਜਿਆ। ਕੱਲ ਆਪ ਜੀ ਸਰਵਣ ਕਰ ਚੁੱਕੇ ਹੋ, ਪਰ ਮੈਂ ਆਪਣੀ ਗੱਲ ਨੂੰ ਦੁਹਰਾਉਣੀ ਚਾਹੁੰਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਖੁੱਲ੍ਹੇ ਪੰਡਾਲ ਵਿੱਚ ਦਰਬਾਰ ਸਾਹਿਬ ਤੋਂ ਬਾਹਰ ਦੀਵਾਨ ਸਜਿਆ। ਪਹਿਲਾਂ ਨਾਲੋਂ ਵੀ ਜ਼ਿਆਦਾ ਇਕੱਠ ਹੋਇਆ। ਇਸ ਵੇਲੇ ਤੱਕ ਗੁਰਦੁਆਰਾ ਸੁਧਾਰ ਲਹਿਰ ਦੇ ਹਾਮੀਆਂ ਉੱਪਰ, ਅਕਾਲੀ ਸਿੰਘਾਂ ਉੱਪਰ ਸਰਕਾਰ ਨੇ ਬੜੀ ਸਖਤੀ ਕਰ ਦਿੱਤੀ ਸੀ, ਕਿਉਂਕਿ ਸਰਕਾਰ ਇਹਨੂੰ ਹੁਣ ਇੱਕ ਰਾਜਨੀਤਿਕ ਲਹਿਰ ਸਮਝਣ ਲੱਗ ਪਈ ਸੀ, ਆਪਣੇ ਰਾਜ ਭਾਗ ਲਈ ਖਤਰਾ ਸਮਝਣ ਲੱਗ ਪਈ ਸੀ। ਸਰਕਾਰ ਦੁਆਰਾ ਸਖਤੀ ਕੀਤੇ ਜਾਣ ਦੇ ਨਾਲ ਨਾਲ ਸਰਕਾਰ ਦੇ ਜਿਹੜੇ ਆਪਣੇ ਝੋਲੀ ਚੁੱਕ ਸਨ, ਜਿਹੜੇ ਆਮ ਲੋਕਾਂ ਵਿੱਚ ਭਾਵੇਂ ਪੇਂਡੂ ਵਸੋਂ ਸੀ, ਜਿਹੜੇ ਲੋਕ ਸਰਕਾਰ ਦੇ ਨੰਬਰਦਾਰ ਸਨ, ਜੈਲਦਾਰ ਸਨ, ਸਫੈਦ ਪੋਸ਼ ਸਨ, ਇਹਨਾਂ ਸਾਰਿਆਂ ਦੇ ਨਾਲ ਆਮ ਲੋਕਾਂ ਨੇ ਆਪਣਾ ਸਖਤੀ ਭਰਿਆ ਵਤੀਰਾ ਆਰੰਭ ਦਿੱਤਾ। ਇਹਨਾਂ ਦੇ ਨਾਲ ਕੋਈ ਬੋਲਚਾਲ ਨਹੀਂ ਰੱਖੀ, ਕੋਈ ਇਹਨਾਂ ਨੂੰ ਬੁਲਾ ਕੇ ਨਹੀਂ ਰਾਜੀ। ਸਾਰੇ ਲੋਕ ਇਹਨਾਂ ਨੂੰ ਆਪਣੇ ਵਿਰੋਧੀ ਅਤੇ ਸਰਕਾਰ ਦੇ ਹਮਦਰਦ ਸਮਝਦੇ ਨੇ, ਸਰਕਾਰ ਦੇ ਝੋਲੀ ਚੁੱਕ ਸਮਝਦੇ ਨੇ। ਹੁਣ ਇਹ ਸਮਾਂ ਸੀ ਜਦੋਂ ਆਮ ਲੋਕਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ, ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਦਾ ਬੜਾ ਵੱਡਾ ਉਤਸ਼ਾਹ ਸੀ। ਸਾਰੇ ਲੋਕ ਉਤਸੁਕ ਸਨ, ਕੁਰਬਾਨੀਆਂ ਕਰਨ ਲਈ ਕਾਹਲੇ ਸਨ। ਸਿੱਖਾਂ ਦੇ ਨਾਲ ਹਿੰਦੂ ਅਤੇ ਮੁਸਲਮਾਨ ਵੀ ਇਸ ਗੱਲ ਵਿੱਚ ਆਪਣੀ ਹਮਦਰਦੀ ਰੱਖਦੇ ਸਨ ਕਿ ਗੁਰਦੁਆਰਿਆਂ ਦਾ ਸੁਧਾਰ ਹੋਣਾ ਚਾਹੀਦਾ, ਪ੍ਰਬੰਧ ਸੁਧਾਰਨੇ ਚਾਹੀਦੇ ਨੇ। ਪਰ ਦੂਜੇ ਪਾਸੇ ਜਿਹੜੇ ਇਹ ਜੈਲਦਾਰ, ਸਫੈਦ ਪੋਸ਼, ਨੰਬਰਦਾਰ ਸਨ, ਜਿਨ੍ਹਾਂ ਨੂੰ ਸਰਕਾਰ ਦੇ ਵਫ਼ਾਦਾਰ ਸਮਝਿਆ ਜਾਂਦਾ ਸੀ, ਔਰ ਹੈ ਵੀ ਇਹ ਸਰਕਾਰ ਦੇ ਵਫ਼ਾਦਾਰ ਤੋਂ ਉੱਪਰ ਝੋਲੀ ਚੁੱਕ ਸਨ, ਇਹਨਾਂ ਨੇ ਵੇਖਿਆ ਸਾਡਾ ਜਿਉਣਾ ਹਰਾਮ ਹੋ ਗਿਆ, ਇਹਦੇ ਨਾਲੋਂ ਚੰਗਾ ਹੈ ਕਿ ਆਪਣੇ ਅਹੁਦੇ ਤਿਆਗ ਦੇਈਏ। ਬਹੁਤ ਸਾਰਿਆਂ ਦੀਆਂ ਜ਼ਮੀਰਾਂ ਜਾਗੀਆਂ। 25 ਅਗਸਤ ਵਾਲੇ ਦਿਨ ਮੱਸਿਆ ਦੇ ਦੀਵਾਨ ਵਿੱਚ ਗੁਰਦੁਆਰਾ ਗੁਰੂ ਕੇ ਬਾਗ ਦੇ ਵੱਡੇ ਇਕੱਠ ਵਿੱਚ ਇੱਕ ਈਸ਼ਰ ਸਿੰਘ ਨਾਂ ਦੇ ਜ਼ੈਲਦਾਰ ਨੇ ਆਪਣੀ ਜ਼ੈਲਦਾਰੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਜੈਕਾਰੇ ਗੂੰਜ ਪਏ, ਸੰਗਤ ਵਿੱਚ ਬੜਾ ਉਤਸ਼ਾਹ ਸੀ। ਇਹ ਬਹੁਤ ਵੱਡੀ ਜਿੱਤ ਸੀ ਕਿ ਸਰਕਾਰ ਦਾ ਇੱਕ ਵਫ਼ਾਦਾਰ ਬੰਦਾ ਜੈਲਦਾਰੀ ਛੱਡਣ ਲਈ ਤਿਆਰ ਹੋ ਗਿਆ, ਕੋਈ ਛੋਟੀ ਗੱਲ ਨਹੀਂ ਸੀ। ਉਸ ਤੋਂ ਇਲਾਵਾ ਇੱਕ ਆਸਾ ਸਿੰਘ ਲਸ਼ਕਰੀ ਨੰਗਲ ਵਾਲੇ ਨੇ ਸਫੈਦ ਪੋਸ਼ੀ ਤਿਆਗ ਦੇਣ ਦਾ ਫੈਸਲਾ ਕਰ ਲਿਆ। ਇਸ ਤੋਂ ਇਲਾਵਾ ਬਲਕਲਾਂ ਪਿੰਡ ਦੇ 2 ਨੰਬਰਦਾਰਾਂ ਨੇ ਵੀ ਨੰਬਰਦਾਰੀਆਂ ਨੂੰ ਠੋਕਰ ਮਾਰ ਦਿੱਤੀ। ਇਹ ਸਾਰਾ ਕੁਝ ਹੋ ਰਿਹਾ ਸੀ ਤੇ ਅੰਗਰੇਜ਼ ਸਰਕਾਰ ਦੀ ਭੇਜੀ ਹੋਈ ਪੁਲਿਸ ਵੇਖ ਤੇ ਸੁਣ ਰਹੀ ਸੀ, ਇਹਨਾਂ ਲੋਕਾਂ ਨੂੰ ਦਬਾਉਣਾ ਚਾਹੁੰਦੀ ਸੀ। ਹਮਲਾ ਹੋ ਗਿਆ, ਆਪ ਜੀ ਨੇ ਸਰਵਣ ਕੀਤਾ, ਲਾਠੀ ਚਾਰਜ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ। ਤਾਬਿਆ ਬੈਠੇ ਸਿੰਘ ਨੂੰ ਵੀ ਕੇਸਾਂ ਤੋਂ ਫੜ ਕੇ ਘੜੀਸ ਲੈ ਗਿਆ, ਉਹਦੀ ਦਸਤਾਰ ਲਾ ਦਿੱਤੀ, ਕੇਸਾਂ ਦੀ ਬੇਅਦਬੀ ਹੋਈ। ਬਸ ਇਸ ਘਟਨਾ ਨੇ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ। ਫਿਰ ਕੀ ਸੀ, ਅਗਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਹੋਈ 26 ਅਗਸਤ ਵਾਲੇ ਦਿਨ। ਇਸ ਮੀਟਿੰਗ ਵਿੱਚ ਸਰਕਾਰ ਨੇ ਸ਼ਾਮਲ ਹੋਏ ਮੁੱਖ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ।
8 ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਿਫਤਾਰ ਕਰ ਲਏ ਗਏ। ਪੰਥ ਵਿੱਚ ਹਾਹਾਕਾਰ ਮਚ ਗਈ। ਸਰਕਾਰ ਵੱਲੋਂ ਐਲਾਨ ਹੋ ਗਿਆ, ਡੀਸੀਆਂ ਨੂੰ ਹੁਕਮ ਘੱਲ ਦਿੱਤੇ ਗਏ ਕਿ ਕੋਈ ਵੀ ਜਥਾ ਗੁਰੂ ਕੇ ਬਾਗ ਗੁਰਦੁਆਰੇ ਨਹੀਂ ਪਹੁੰਚਣਾ ਚਾਹੀਦਾ। ਪਰ ਸਿੰਘਾਂ ਨੇ ਆਪਣਾ ਇਰਾਦਾ ਉਸੇ ਤਰ੍ਹਾਂ ਕਾਇਮ ਰੱਖਿਆ, ਕਿਸੇ ਨਾ ਕਿਸੇ ਤਰੀਕੇ ਗੁਰਦੁਆਰਾ ਸਾਹਿਬ ਪਹੁੰਚਣਾ ਤੇ ਗੁਰਦੁਆਰਾ ਸਾਹਿਬ ਜਾ ਕੇ ਆਪਣਾ ਲੱਕੜਾਂ ਵੱਢਣ ਦਾ ਹੱਕ ਉਸੇ ਤਰ੍ਹਾਂ ਬਰਕਰਾਰ ਰੱਖਣਾ, ਗੁਰੂ ਕੇ ਲੰਗਰਾਂ ਵਿੱਚ ਜਾ ਕੇ ਸੇਵਾ ਕਰਨੀ ਹੈ। ਕਿਉਂਕਿ ਪਿੱਛੇ ਜਦੋਂ ਅਸੀਂ ਝਾਤ ਮਾਰਦੇ ਹਾਂ, ਬੇਸ਼ੱਕ ਪਹਿਲਾਂ ਜਦੋਂ ਮਹੰਤ ਸੁੰਦਰ ਦਾਸ ਨੇ ਅੰਮ੍ਰਿਤ ਛਕਿਆ, ਜੋਗਿੰਦਰ ਸਿੰਘ ਬਣਿਆ, ਪ੍ਰਬੰਧ ਇਹਦੇ ਹੱਥਾਂ ਵਿੱਚ ਦੇ ਦਿੱਤਾ ਗਿਆ। ਇਹ ਸਰਕਾਰ ਦੇ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਰਹਿਣਾ ਮੰਨ ਗਿਆ ਸੀ। ਪਰ ਕੁਝ ਸਮੇਂ ਬਾਅਦ ਜਦੋਂ ਇਹਨੇ ਆਪਣੀਆਂ ਹਰਕਤਾਂ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਸਰਕਾਰ ਦਾ ਰੁੱਖ ਬਦਲਿਆ ਵੇਖ ਕੇ, ਸਰਕਾਰ ਦੀ ਅਕਾਲੀਆਂ ਤੇ ਸਖਤੀ ਕੀਤੀ ਵੇਖ ਕੇ ਬਦਲਿਆ, ਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਪ੍ਰਬੰਧ ਸੀ ਉਹ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ, ਮਹੰਤ ਤੋਂ ਖੋਲਿਆ। ਮਹੰਤ ਨੇ ਬਾਅਦ ਵਿੱਚ ਮਿੰਤ ਸਫੈਦ ਕੀਤੀ, ਫਿਰ ਉਹਨੂੰ ਅੰਮ੍ਰਿਤਸਰ ਵਿੱਚ ਇੱਕ ਮਕਾਨ ਵੀ ਲੈ ਕੇ ਦੇ ਦਿੱਤਾ ਰਹਿਣ ਲਈ। ਪਰ ਇਸ ਤੋਂ ਬਾਅਦ ਅੰਗਰੇਜ਼ਾਂ ਦੀ ਸ਼ਹਿ ਤੇ ਮਹੰਤ ਨੇ ਗੁਰਦੁਆਰੇ ਦਾ ਜਿਹੜਾ ਪ੍ਰਬੰਧ ਸੀ, ਜਿਹੜੇ ਗੁਰਦੁਆਰੇ ਦੇ ਦਫ਼ਤਰ ਵਿੱਚ ਫਾਈਲਾਂ ਸਨ, ਕਾਗਜ਼ਾਤ ਸਨ, ਉਹ ਸਾਰੇ ਅੱਗ ਲਾ ਕੇ ਸਾੜ ਦਿੱਤੇ ਤੇ ਆਪ ਗੁਰਦੁਆਰੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰ ਇਹਨੂੰ ਸ਼ਹਿ ਦੇ ਰਹੀ ਸੀ। ਹੁਣ ਮਹੰਤ ਇੱਕ ਪਾਸੇ ਹੈ, ਇਹ ਘਟਨਾ ਵਾਪਰ ਚੁੱਕੀ ਹੈ, ਵੱਖ ਵੱਖ ਥਾਵਾਂ ਤੋਂ ਅਕਾਲੀਆਂ ਦੇ ਜਥੇ ਬੜੇ ਉਤਸ਼ਾਹ ਨਾਲ ਕੁਰਬਾਨੀ ਕਰਨ ਦਾ ਜਜ਼ਬਾ ਲੈ ਕੇ ਗੁਰੂ ਕੇ ਬਾਗ ਵੱਲ ਜਾਣੇ ਸ਼ੁਰੂ ਹੋ ਗਏ। ਪਰ ਵੱਖ ਵੱਖ ਸਟੇਸ਼ਨਾਂ ਤੇ ਪੁਲਿਸ ਦਾ ਪਹਿਰਾ ਹੈ, ਜੇ ਕਿਤੋਂ ਟ੍ਰੇਨ ਰੇਲ ਗੱਡੀ ਆਉਂਦੀ ਹੈ ਉਹਨੂੰ ਰੋਕਿਆ ਜਾਂਦਾ, ਉਹਦੇ ਵਿੱਚ ਜੇ ਅਕਾਲੀ ਆਗੂ ਨੇ, ਜੇ ਕੋਈ ਅਕਾਲੀਆਂ ਦਾ ਜਥਾ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ, ਉਹਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਇੱਥੋਂ ਤੱਕ ਕਿ ਗੁਰਦੁਆਰਾ ਗੁਰੂ ਕੇ ਬਾਗ ਵਿੱਚ ਜਿਹੜੇ ਲੋਕ ਰਸਦਾਂ ਲੈ ਕੇ ਲੰਗਰ ਲਈ ਜਾਂਦੇ ਨੇ ਉਹਨਾਂ ਨੂੰ ਰਸਦਾਂ ਲਿਜਾਣ ਤੋਂ ਵੀ ਰੋਕ ਦਿੱਤਾ ਗਿਆ। ਗੁਰਦੁਆਰਾ ਗੁਰੂ ਕੇ ਬਾਗ ਵਿੱਚ ਕਿਸੇ ਸਿੱਖ ਨੂੰ ਨਹੀਂ ਜਾਣ ਦਿੱਤਾ ਜਾਂਦਾ, ਪਰ ਇਸ ਗੁਰਦੁਆਰਾ ਗੁਰੂ ਕੇ ਬਾਗ ਦੇ ਇਲਾਕੇ ਦੇ ਕੁਝ ਪਿੰਡਾਂ ਵਿੱਚੋਂ, ਜਿਨ੍ਹਾਂ ਵਿੱਚ ਜਗਦੇਵ ਕਲਾਂ, ਸਹੰਸਰਾ, ਤੇੜਾ ਪਿੰਡ, ਇਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੇ ਇੱਕ ਜਥਾ ਬਣਾਇਆ। ਸੋਹਣ ਸਿੰਘ ਜੋਸ਼ ਉਹਨਾਂ ਨੇ ਉਹਨੂੰ ਡੁਰਲੀ ਜਥਾ ਲਿਖਿਆ। ਇਸ ਜਥੇ ਦਾ ਇੱਕੋ ਕੰਮ ਸੀ, ਰਸਦ ਤੇ ਲੰਗਰ ਵਿੱਚ ਗੁਰੂ ਘਰ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਉਹ ਲੋੜੀਂਦੀਆਂ ਚੀਜ਼ਾਂ ਇਕੱਠੀਆਂ ਕਰਕੇ ਇਹ ਨਹਿਰ ਪਾਰ ਕਰਕੇ ਕਿਸੇ ਨਾ ਕਿਸੇ ਤਰੀਕੇ ਸਰਕਾਰੀ ਅਫਸਰਾਂ ਸਿਪਾਹੀਆਂ ਨੂੰ ਚਕਮਾ ਦੇ ਕੇ ਗੁਰਦੁਆਰਾ ਸਾਹਿਬ ਪਹੁੰਚਦੇ ਸਨ, ਤਾਂ ਕਿ ਗੁਰੂ ਕੇ ਲੰਗਰ ਦੀ ਲੰਗਰ ਤਿਆਰ ਕਰਨ ਦੀ ਮਰਿਆਦਾ ਉਸੇ ਤਰ੍ਹਾਂ ਨਿਭੇ, ਲੰਗਰ ਮਸਤਾਨੇ ਨਾ ਹੋਣ। ਇੱਧਰ ਕੌਮ ਕੁਰਬਾਨੀ ਕਰਨ ਲਈ ਤਿਆਰ ਹੈ ਤਾਂ ਸਰਕਾਰ ਨੇ ਪੂਰੀ ਸਖਤੀ ਕੀਤੀ ਹੋਈ ਹੈ। ਆਖਿਰਕਾਰ 31 ਅਗਸਤ ਨੂੰ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ 200 ਅਕਾਲੀ ਸਿੰਘਾਂ ਦਾ ਇੱਕ ਜਥਾ ਗੁਰੂ ਕੇ ਬਾਗ ਜਾਣ ਲਈ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਇਆ, ਅਰਦਾਸ ਕੀਤੀ। ਜਥੇਦਾਰ ਨੇ ਪ੍ਰਣ ਦਵਾਇਆ ਕਿ ਤੁਸੀਂ ਮਨ ਬਚਨ ਕਰਕੇ ਸ਼ਾਂਤ ਰਹਿਣਾ, ਤੁਸੀਂ ਕੁਰਬਾਨੀ ਕਰਨ ਲਈ ਜਾਣਾ, ਗੁਰੂ ਘਰ ਸ਼ਾਂਤ ਰਹਿ ਕੇ ਜਾਣਾ, ਤੁਹਾਡੇ ਉੱਪਰ ਜ਼ੁਲਮ ਹੋਵੇ, ਡਾਂਗਾਂ ਚੱਲਣ, ਗੋਲੀਆਂ ਚੱਲਣ, ਤੁਸੀਂ ਹੱਥ ਨਹੀਂ ਚੁੱਕਣਾ, ਤੁਸੀਂ ਸ਼ਾਂਤ ਰਹਿਣਾ। ਸਾਰਿਆਂ ਤੋਂ ਇਹ ਪ੍ਰਣ ਕਰਵਾਇਆ ਜਾਂਦਾ। ਜਥੇ ਵਿਚਲਾ 200 ਸਿੰਘ ਹੁਣ ਚਾਰ ਚਾਰ ਦੀਆਂ ਕਤਾਰਾਂ ਬਣਾ ਕੇ ਦਰਬਾਰ ਸਾਹਿਬ ਤੋਂ ਚੱਲ ਕੇ ਗੁਰੂ ਕੇ ਬਾਗ ਦੇ ਰਾਹੇ ਪੈ ਗਿਆ। ਤੇ ਇੱਧਰ ਮਿਸਟਰ ਡੰਨਟ ਅੰਮ੍ਰਿਤਸਰ ਦੇ ਡੀਸੀ ਨੇ ਇਹ ਫੈਸਲਾ ਕੀਤਾ ਸੀ ਕਿ ਜਥੇ ਨੂੰ ਅੱਗੇ ਨਹੀਂ ਜਾਣ ਦੇਣਾ। ਜਦੋਂ ਜਥਾ ਗੁਰੂ ਕੇ ਬਾਗ ਵਾਲੇ ਰਸਤੇ ਪਿਆ, ਇਹਨੂੰ ਗੁਮਟਾਲੇ ਪਿੰਡ ਦੇ ਪੁਲ ਉੱਪਰ ਰੋਕਿਆ ਗਿਆ। ਜਥੇ ਉੱਪਰ ਲਾਠੀਚਾਰਜ ਸ਼ੁਰੂ ਹੋ ਗਿਆ। ਇਹ ਨਹੀਂ ਵੇਖਿਆ ਗਿਆ ਕਿ ਡਾਂਗ ਕਿੱਥੇ ਵੱਜਦੀ ਹੈ। ਬੜੀ ਬੁਰੀ ਤਰ੍ਹਾਂ ਅਕਾਲੀ ਸਿੰਘਾਂ ਦੀ ਕੁੱਟਮਾਰ ਕੀਤੀ ਗਈ। ਕੁਝ ਬੇਹੋਸ਼ ਹੋ ਗਏ, ਕੁਝ ਭਿਆਨਕ ਜ਼ਖਮੀ ਹੋ ਗਏ, ਪਰ ਜ਼ਖਮੀ ਹੋਏ ਸਿੰਘਾਂ ਨੂੰ ਚੁੱਕ ਚੁੱਕ ਕੇ ਪਾਣੀ ਦੇ ਟੋਭਿਆਂ ਵਿੱਚ ਸੁੱਟਿਆ ਜਾਂਦਾ। ਇੱਥੇ ਬਸ ਨਹੀਂ, ਬਸ ਹਰ ਰੋਜ਼ 100-100 ਜਾਂ ਇਸ ਤੋਂ ਵੱਧ ਸਿੰਘਾਂ ਦੇ ਜਥੇ ਆਉਣੇ ਸ਼ੁਰੂ ਹੋ ਗਏ। ਬਕਾਇਦਾ ਮੋਰਚਾ ਲੱਗ ਗਿਆ ਤੇ ਜਿਹੜਾ ਵੀ ਜਥਾ ਆਉਂਦਾ ਉਸ ਜਥੇ ਨੂੰ ਇਸੇ ਤਰ੍ਹਾਂ ਲਾਠੀ ਚਾਰਜ ਕੀਤਾ ਜਾਂਦਾ, ਕੁੱਟਿਆ ਜਾਂਦਾ, ਮਾਰਿਆ ਜਾਂਦਾ, ਜ਼ਖਮੀ ਕਰ ਦਿੱਤਾ ਜਾਂਦਾ। ਪਰ ਸਿੰਘ ਇੱਕ ਵੀ ਕਦਮ ਪਿੱਛੇ ਨਹੀਂ ਪੁੱਟਦੇ, ਸ਼ਾਂਤ ਰਹਿੰਦੇ ਨੇ, ਜ਼ੁਬਾਨ ਤੋਂ ਕੋਈ ਮਾੜਾ ਲਫ਼ਜ਼ ਨਹੀਂ ਬੋਲਦੇ, ਜ਼ੁਬਾਨ ਤੋਂ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਬਾਣੀ ਦੇ ਸ਼ਬਦ ਉਚਾਰੇ ਜਾ ਰਹੇ ਨੇ।
ਸਿੰਘ ਸ਼ਾਂਤ ਰਹਿ ਕੇ ਇਸ ਜ਼ਾਲਮ ਸਰਕਾਰ ਨਾਲ ਟੱਕਰ ਲੈ ਰਹੇ ਨੇ ਤੇ ਵੇਖਣ ਵਾਲੇ ਦਰਸ਼ਕ ਦੂਰ ਦੁਰਾਡੇ ਤੋਂ ਪਿੰਡਾਂ ਦੇ ਲੋਕ ਇਹਨਾਂ ਅਕਾਲੀਆਂ ਦੇ ਜੋਸ਼ ਨੂੰ ਇਹਨਾਂ ਦੇ ਅੰਦਰ ਦੇ ਸਿਦਕ ਨੂੰ ਵੇਖ ਕੇ ਆਸ਼ਿਸ਼ ਕਰ ਰਹੇ ਨੇ। ਤੱਕੋ ਜ਼ਰਾ ਗੁਰੂ ਕੇ ਬਾਗ ਵਿੱਚ ਖਾਲਸਾ ਪੰਥ ਉੱਪਰ ਸ਼ਾਂਤਮਈ ਸਿੰਘਾਂ ਉੱਪਰ ਜਿਵੇਂ ਜ਼ਾਲਮ ਬੀਟੀ ਡਾਂਗਾਂ ਦੇ ਨਾਲ ਜ਼ੁਲਮ ਕਮਾ ਰਿਹਾ ਉਸ ਵਾਰਤਾ ਨੂੰ ਢਾਡੀ ਜੱਥਾ ਇਉਂ ਬਿਆਨ ਕਰਦਾ।

ਜਿਹੜੇ ਵੀ ਜਥੇ ਗੁਰੂ ਕੇ ਬਾਗ ਵੱਲ ਜਾਂਦੇ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ। ਜਿਹੜੀਆਂ ਡਾਂਗਾਂ ਦੇ ਨਾਲ ਸਿੰਘਾਂ ਨੂੰ ਮਾਰਿਆ ਜਾਂਦਾ, ਉਹਨਾਂ ਡਾਂਗਾਂ ਦੇ ਇੱਕ ਪਾਸੇ ਪਿੱਤਲ ਦੇ ਸੁੰਬ ਨੇ, ਦੂਜੇ ਪਾਸੇ ਲੋਹੇ ਦੇ ਸੁੰਬ ਨੇ। ਜਿੱਥੇ ਡਾਂਗ ਵੱਜਦੀ ਹੈ ਇਹ ਨਹੀਂ ਵੇਖਿਆ ਜਾਂਦਾ, ਸਿਰ ਵਿੱਚ ਵੱਜਦੀ ਹੈ। ਬੁਰੀ ਤਰ੍ਹਾਂ ਡਾਂਗਾਂ ਨਾਲ ਸਿੰਘਾਂ ਨੂੰ ਕੁੱਟਿਆ ਜਾਂਦਾ ਅਤੇ ਸਿੰਘਾਂ ਦੇ ਸਰੀਰ ਲਹੂ ਲੁਹਾਨ ਹੋ ਕੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗਦੇ ਨੇ। ਬੇਸ਼ੱਕ ਨਾਲੋਂ ਨਾਲ ਪੰਥ ਵੱਲੋਂ ਇਹਨਾਂ ਨੂੰ ਸਾਂਭਣ ਦਾ, ਇਹਨਾਂ ਦਾ ਇਲਾਜ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਗਿਆ। ਬਕਾਇਦਾ ਇਹਨਾਂ ਨੂੰ ਲਾਰੀਆਂ ਵਿੱਚ ਲੱਦ ਕੇ ਜ਼ਖਮੀ ਹਾਲਤ ਵਿੱਚ ਹਸਪਤਾਲਾਂ ਵਿੱਚ ਪਹੁੰਚਾਇਆ ਜਾਂਦਾ। ਇਹ ਗੁਰੂ ਕੇ ਬਾਗ ਦਾ ਮੋਰਚਾ ਭਖਿਆ ਹੋਇਆ ਸੀ ਅਤੇ ਇਹਦੀ ਗੱਲ ਅੰਤਰਰਾਸ਼ਟਰੀ ਪੱਧਰ ਤੱਕ, ਇੰਗਲੈਂਡ ਅਮਰੀਕਾ ਤੱਕ ਵੀ ਪਹੁੰਚੀ ਕਿ ਕਿਸ ਹੱਦ ਤੱਕ ਅੰਗਰੇਜ਼ ਸਰਕਾਰ ਹਿੰਦੁਸਤਾਨ ਵਿੱਚ, ਪੰਜਾਬ ਦੀ ਧਰਤੀ 'ਤੇ ਗੁਰੂ ਕੇ ਬਾਗ ਵਿੱਚ ਸਿੰਘਾਂ 'ਤੇ ਜ਼ੁਲਮ ਕਰ ਰਹੀ ਹੈ, ਉਹਨਾਂ ਨੂੰ ਕੁੱਟ ਅਤੇ ਮਾਰ ਰਹੀ ਹੈ। ਹਿੰਦੁਸਤਾਨ ਦੇ ਕਾਂਗਰਸ ਦੇ ਆਗੂ ਲੀਡਰ ਲੋਕ ਇਸ ਤਸ਼ੱਦਦ ਝੱਲਦੇ ਅਕਾਲੀਆਂ ਦੇ ਸਬਰ ਅਤੇ ਸੰਤੋਖ ਨੂੰ ਵੇਖਣ ਲਈ ਆਉਂਦੇ ਅਤੇ ਆਸ਼ਾਸ਼ ਕਰ ਉੱਠਦੇ ਕਿ ਸੱਚਮੁੱਚ ਕੋਈ ਮਨੁੱਖ ਜ਼ੁਲਮ ਦੇ ਅੱਗੇ ਇੰਨਾ ਸ਼ਾਂਤ ਵੀ ਰਹਿ ਸਕਦਾ। ਇੱਥੋਂ ਤੱਕ ਕਿ ਇੱਕ ਅੰਗਰੇਜ਼ ਪਾਦਰੀ ਐਂਡਰਿਊਜ਼, ਉਹ ਕਹਿੰਦਾ ਮੈਂ ਇੱਕ ਈਸਾ ਸੂੜੀ 'ਤੇ ਚੜ੍ਹਦਾ ਵੇਖਿਆ ਸੀ, ਪਰ ਗੁਰੂ ਕੇ ਬਾਗ ਵਿੱਚ ਉਹ ਵੇਖਿਆ ਨਹੀਂ ਸੀ, ਉਹ ਕੇਵਲ ਅਤੇ ਕੇਵਲ ਸੁਣਿਆ ਅਤੇ ਪੜ੍ਹਿਆ ਕਿ ਈਸਾ ਸੂੜੀ 'ਤੇ ਚੜ੍ਹਿਆ। ਉਹ ਕਹਿੰਦਾ ਮੈਂ ਆਪਣੀ ਅੱਖਾਂ ਦੇ ਨਾਲ ਸੈਂਕੜੇ ਈਸਾ ਸੂੜੀ 'ਤੇ ਚੜ੍ਹਦੇ ਗੁਰੂ ਕੇ ਬਾਗ ਵਿੱਚ ਵੇਖੇ ਨੇ। ਉਹ ਕੁਰਲਾ ਉੱਠਿਆ, ਰੋ ਉੱਠਿਆ, ਧਾਹਾਂ ਮਾਰ ਉੱਠਿਆ ਕਿ ਜ਼ੁਲਮ ਹੈ। ਅਤੇ ਇੱਧਰ ਸਿੱਖ ਬਹਾਦਰੀ ਦੇ ਨਾਲ ਜ਼ੁਲਮ ਨੂੰ ਸਹਾਰ ਰਹੇ ਸਨ। ਗੱਲ ਕੇਵਲ ਜਥੇ ਵਿੱਚ ਆਏ ਹੋਏ ਗੁਰੂ ਕੇ ਬਾਗ ਵੱਲ ਜਾ ਰਹੇ ਸਿੰਘਾਂ ਦੀ ਨਹੀਂ ਸੀ, ਪਹਿਲਾਂ ਕੇਵਲ ਉਹਨਾਂ ਨੂੰ ਕੁੱਟਿਆ ਜਾਂਦਾ ਸੀ। ਬਾਅਦ ਵਿੱਚ ਜਿਹੜੇ ਆਲੇ ਦੁਆਲੇ ਦੇ ਲੋਕ ਇਹਨਾਂ ਜ਼ੁਲਮ ਚੱਲ ਰਹੇ, ਜ਼ੁਲਮ ਨਾਲ ਟੱਕਰ ਲੈ ਰਹੇ ਅਕਾਲੀਆਂ ਨੂੰ ਵੇਖਣ ਲਈ ਆਉਂਦੇ ਸਨ, ਉਹਨਾਂ ਉੱਪਰ ਵੀ ਤਸ਼ੱਦਦ ਕੀਤਾ ਜਾਂਦਾ ਸੀ, ਉਹਨਾਂ ਨੂੰ ਭਜਾ ਭਜਾ ਕੇ ਕੁੱਟਿਆ ਜਾਂਦਾ ਸੀ। ਹੁਣ ਸਿੱਖਾਂ ਦਾ ਕੋਈ ਵੀ ਤਬਕਾ ਇਸ ਮੋਰਚੇ ਤੋਂ ਬਾਹਰ ਨਾ ਰਿਹਾ। ਇੱਥੋਂ ਤੱਕ ਕਿ ਅੰਗਰੇਜ਼ਾਂ ਦੀ ਫੌਜ ਵਿੱਚ ਸੇਵਾ ਨਿਭਾਉਣ ਵਾਲੇ ਸਾਬਕਾ ਫੌਜੀ ਉਹ ਵੀ ਗ੍ਰਿਫਤਾਰੀਆਂ ਦੇਣ ਲਈ ਜਥਿਆਂ ਵਿੱਚ ਆਏ ਅਤੇ ਆਮ ਜਿਹੜੇ ਲੋਕ ਸਨ ਉਹ ਹਰ ਤਰ੍ਹਾਂ ਦੇ ਨਾਲ ਮੋਰਚੇ ਨਾਲ ਹਮਦਰਦੀ ਰੱਖਦੇ ਸਨ। ਪਰ ਜ਼ਾਲਮ ਅੰਗਰੇਜ਼ ਸਰਕਾਰ ਇੰਨੀ ਜ਼ਾਲਮ ਹੋ ਚੁੱਕੀ ਸੀ, ਉਹ ਆਮ ਲੋਕਾਂ ਵਿੱਚ ਵੀ ਦਹਿਸ਼ਤ ਪੈਦਾ ਕਰਨੀ ਚਾਹੁੰਦੀ ਸੀ। ਉਹਨਾਂ ਨੂੰ ਦਿਨੋਂ ਦਿਨ ਲੋਕਾਂ ਦਾ ਵੱਧਦਾ ਹੋਇਆ ਉਤਸ਼ਾਹ ਆਪਣੇ ਲਈ ਖਤਰਾ ਜਾਪ ਰਿਹਾ ਸੀ ਅਤੇ ਆਮ ਲੋਕਾਂ 'ਤੇ ਵੀ ਤਸ਼ੱਦਦ ਹੋਣਾ ਸ਼ੁਰੂ ਹੋ ਗਿਆ। ਪਿੰਡਾਂ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਛਾਪੇ ਮਾਰੇ ਜਾਂਦੇ ਕਿ ਕਿਹੜਾ ਬੰਦਾ ਸਰਕਾਰ ਦਾ ਵਿਰੋਧੀ ਹੈ ਅਤੇ ਇਹਨਾਂ ਅਕਾਲੀ ਸਿੰਘਾਂ ਦੀ ਮਦਦ ਕਰ ਰਿਹਾ। ਇੱਥੋਂ ਤੱਕ ਇੱਕ ਉਦਾਹਰਣ ਮਿਲਦੀ ਹੈ ਕਿ ਇੱਕ ਵਾਰ ਇੱਕ ਖੇਤ ਵਿੱਚ ਤੇੜਾ ਖੁਰਦ ਪਿੰਡ ਦੇ ਤਿੰਨ ਜਾਣੇ, ਪਿਓ ਪੁੱਤਰ ਭਗਤ ਸਿੰਘ ਅਤੇ ਉਹਦੇ ਦੋ ਪੁੱਤਰ ਆਸਾ ਸਿੰਘ ਅਤੇ ਤਾਰਾ ਸਿੰਘ, ਮੱਕੀ ਗੁੱਡ ਰਹੇ ਸਨ। ਮੱਕੀ ਗੁੱਡਦੇ ਉਹਨਾਂ ਦਾ ਆਪਣੇ ਕੰਮ ਵਿੱਚ ਧਿਆਨ ਸੀ। ਅਚਾਨਕ ਉਹਨਾਂ ਦੇ ਕੋਲੋਂ ਇੱਕ ਘੁਮਿਆਰ ਆਪਣੇ ਖੋਤੇ ਉੱਪਰ ਕੁਝ ਰਸਦਾਂ ਲੱਦ ਕੇ ਗੁਰੂ ਕੇ ਬਾਗ ਵੱਲ ਨੂੰ ਜਾ ਰਿਹਾ ਸੀ। ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਅੰਗਰੇਜ਼ ਸਿਪਾਹੀਆਂ ਦੀ ਇੱਕ ਟੁਕੜੀ ਆਈ, ਭਗਤ ਸਿੰਘ ਨੂੰ ਪੁੱਛਿਆ ਕਿ ਤੁਸੀਂ ਇੱਥੋਂ ਦੀ ਇੱਕ ਖੋਤੇ ਵਾਲਾ ਲੰਘਦਾ ਵੇਖਿਆ? ਉਹਨਾਂ ਆਖਿਆ ਸਾਡਾ ਕੋਈ ਧਿਆਨ ਨਹੀਂ ਸੀ, ਅਸੀਂ ਆਪਣਾ ਕੰਮ ਕਰ ਰਹੇ ਸਾਂ, ਸਾਨੂੰ ਨਹੀਂ ਪਤਾ। ਬਸ ਇੰਨੀ ਕਹਿਣ ਦੀ ਦੇਰ ਸੀ, ਉਹਨਾਂ ਦਾ ਕਸੂਰ ਕੋਈ ਨਹੀਂ ਸੀ। ਨਾ ਉਹ ਗੁਰਦੁਆਰਾ ਗੁਰੂ ਕੇ ਬਾਗ ਵਿੱਚ ਰਸਦਾਂ ਪਹੁੰਚਾਉਣ ਲਈ ਗਏ ਸਨ, ਨਾ ਉਹਨਾਂ ਨੇ ਆਪ ਰਸਦਾਂ ਦਿੱਤੀਆਂ ਸਨ। ਉਹ ਕੇਵਲ ਆਮ ਕਿਰਤੀ ਲੋਕ ਸਨ, ਆਪਣੇ ਖੇਤ ਵਿੱਚ ਕੰਮ ਕਰ ਰਹੇ ਸਨ। ਬਸ ਇੰਨਾ ਕਹਿਣ 'ਤੇ ਕਿ ਸਾਨੂੰ ਕੋਈ ਪਤਾ ਨਹੀਂ, ਅਸੀਂ ਵੇਖਿਆ ਨਹੀਂ, ਉਹਨਾਂ ਨੂੰ ਉਸੇ ਵਕਤ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇੰਨੇ ਕੁੱਟੇ ਤਿੰਨੇ ਪਿਓ ਪੁੱਤਰ ਕਿ ਅਗਲੇ ਦਿਨ ਭਗਤ ਸਿੰਘ ਆਪ ਦਮ ਤੋੜ ਗਿਆ। ਕੁਝ ਦਿਨਾਂ ਬਾਅਦ ਉਹਦਾ ਵੱਡਾ ਪੁੱਤਰ ਜਿਹੜਾ ਗਹਿਰਾ ਜ਼ਖਮੀ ਸੀ, ਤਾਰਾ ਸਿੰਘ, ਉਹ ਵੀ ਚੜ੍ਹਾਈ ਕਰ ਗਿਆ, ਔਰ ਆਸਾ ਸਿੰਘ ਜ਼ਖਮੀ ਹਾਲਤ ਵਿੱਚ ਪਿੰਡ ਪਿਆ ਸੀ। ਹੁਣ ਤਾਰਾ ਸਿੰਘ ਉਹਦਾ ਚਾਚਾ ਉਹਦੀ ਲਾਸ਼ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ ਗੁਰੂ ਕੇ ਬਾਗ ਵਿੱਚ। ਉੱਥੇ ਉਹ ਬਾਗ ਗੁਰੂ ਕੇ ਬਾਗ ਵਿੱਚ ਤਾਰਾ ਸਿੰਘ ਦੀ ਲਾਸ਼ ਆਮ ਲੋਕਾਂ ਦੇ ਦੀਦਾਰਾਂ ਲਈ ਰੱਖੀ ਗਈ ਅਤੇ ਦਿਖਾਇਆ ਗਿਆ ਕਿ ਉਹਦੇ ਪਿੰਡੇ 'ਤੇ ਕਿੱਥੇ ਕਿੱਥੇ ਨਿਸ਼ਾਨ ਪਏ ਨੇ, ਕਿੰਨੇ ਨਿਸ਼ਾਨ ਪਏ ਨੇ। ਇੰਨੀ ਬੇਰਹਿਮੀ ਦੇ ਨਾਲ ਮਾਰ ਕੁਟਾਈ ਕੀਤੀ ਜਾਂਦੀ ਸੀ ਕਿ ਸਹੰਸਰੇ ਪਿੰਡ ਵਿੱਚ ਇੱਕ ਆਦਮੀ ਦੀ ਪਿੱਠ ਉੱਪਰ
ਲਾਠੀਆਂ ਦੇ 24 ਨਿਸ਼ਾਨ ਸਨ, ਬੁਰੀ ਤਰ੍ਹਾਂ ਉਹਦੀ ਕੰਡ ਸੁੱਜੀ ਹੋਈ ਸੀ। 14 ਨਿਸ਼ਾਨ ਗੁਪਤ ਅੰਗਾਂ ਤੇ ਲੱਗੇ ਸਨ। ਹਿਸਾਬ ਲਾਓ ਕਿੰਨੇ ਕਸਾਈ ਸਨ, ਕਿਹੜਾ ਕਸਾਈ ਪੁਣਾ ਕੀਤਾ ਜ਼ਾਲਮਾਂ ਨੇ। ਕਿਸੇ ਦੀ ਦੇ ਸਰੀਰ ਉੱਪਰ 18 ਜ਼ਖਮ, ਕਿਸੇ ਦੇ 21 ਨਿਸ਼ਾਨ। ਤੇ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਸਾਨੂੰ ਮੁਗਲਾਂ ਦਾ ਵੇਲਾ ਯਾਦ ਆ ਜਾਂਦਾ। ਜਦੋਂ ਅਸੀਂ ਵੱਡੇ ਘੱਲੂਘਾਰੇ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਡੀ ਕੌਮ ਦੇ ਬਹਾਦਰ ਜਰਨੈਲਾਂ ਚੜ੍ਹਤ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਸੂਰਮਿਆਂ ਦੇ ਸਰੀਰਾਂ ਤੇ ਵੀ 21-21 18-18 ਨਿਸ਼ਾਨ ਜ਼ਖਮ ਦੇ ਸਨ। ਉਦੋਂ ਅਬਦਾਲੀ ਬਾਹਰੋਂ ਧਾੜਵੀ ਚੜ੍ਹ ਕੇ ਆਇਆ ਸੀ ਤੇ ਅੰਗਰੇਜ਼ ਧਾੜਵੀ ਸਨ ਜਿਹੜੇ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਵਪਾਰ ਕਰਨ ਆਏ, ਇੱਥੋਂ ਦੇ ਮਾਲਕ ਬਣ ਕੇ ਬਹਿ ਗਏ ਤੇ ਇੱਥੋਂ ਦੇ ਲੋਕਾਂ ਤੇ ਪੰਜਾਬ ਦੀ ਧਰਤੀ ਤੇ ਸਿੱਖਾਂ ਤੇ ਜ਼ੁਲਮ ਕਰਨ ਲੱਗ ਪਏ ਆਮ ਲੋਕਾਂ ਨੂੰ ਬਿਨਾਂ ਕਸੂਰੋਂ। ਕੇਵਲ ਤੇ ਕੇਵਲ ਇਸ ਕਰਕੇ ਕਿ ਲੋਕਾਂ ਵਿੱਚ ਦਹਿਸ਼ਤ ਪਾਈ ਜਾਏ, ਕੋਈ ਹਕੂਮਤ ਦੇ ਖਿਲਾਫ ਬਗਾਵਤ ਨਾ ਕਰ ਸਕੇ। ਇਹ ਲੋਕ ਬਾਗੀਆਂ ਦਾ ਸਾਥ ਨਾ ਦੇਣ, ਇਹ ਅਕਾਲੀਆਂ ਦਾ ਸਾਥ ਨਾ ਦੇਣ, ਇਹਨਾਂ ਦੇ ਅੰਦਰ ਅਕਾਲੀਆਂ ਲਈ ਹਮਦਰਦੀ ਨਹੀਂ ਹੋਣੀ ਚਾਹੀਦੀ। ਆਮ ਲੋਕਾਂ ਨੂੰ ਇਸ ਤਰ੍ਹਾਂ ਕੁੱਟਿਆ ਜਾ ਰਿਹਾ ਸੀ। ਹੁਣ ਇੱਥੇ ਇਹ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਜਦੋਂ ਇਹ ਸਾਰਾ ਕਾਂਡ ਵਾਪਰ ਰਿਹਾ ਸੀ, ਅਗਸਤ ਦੇ ਮਹੀਨੇ ਤੋਂ ਸਤੰਬਰ ਆ ਗਿਆ, ਲਗਭਗ 13 ਤਰੀਕ ਤੱਕ ਇਹ ਮਾਰ ਕੁਟਾਈ ਚੱਲਦੀ ਰਹੀ 13 ਦਿਨ। 13 ਤਰੀਕ ਨੂੰ ਇਹ ਮਾਰ ਕੁਟਾਈ ਬੰਦ ਹੋ ਗਈ, ਗ੍ਰਿਫਤਾਰੀਆਂ ਜਾਰੀ ਰਹੀਆਂ ਜਿਹੜੀਆਂ 17 ਨਵੰਬਰ ਤੱਕ ਗ੍ਰਿਫਤਾਰੀਆਂ ਚੱਲਦੀਆਂ ਰਹੀਆਂ। ਇਹਦੇ ਵਿੱਚ 5605 ਅਕਾਲੀ ਸਿੰਘ ਗ੍ਰਿਫਤਾਰ ਕੀਤੇ ਗਏ। ਹੁਣ ਸਰਕਾਰ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਹੋ ਚੁੱਕੀ ਸੀ। ਗੋਰੇ ਜ਼ੁਲਮ ਕਰ ਰਹੇ ਨੇ, ਗੋਰੇ ਧੱਕਾ ਕਰ ਰਹੇ ਨੇ, ਗੋਰੇ ਸਿੰਘਾਂ ਦੇ ਸਿੱਖਾਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਜ਼ਬਰਦਸਤੀ ਦਖਲ ਦੇ ਰਹੇ ਨੇ, ਮਹੰਤਾਂ ਦੀ ਪਿੱਠ ਪੂਰ ਰਹੇ ਨੇ, ਪਿੱਠ ਥਾਪੜ ਰਹੇ ਨੇ। ਬਦਨਾਮੀ ਵਿੱਚੋਂ ਸਰਕਾਰ ਬਚਣਾ ਚਾਹੁੰਦੀ ਸੀ। ਸਰਕਾਰ ਨੂੰ ਇਹ ਉਮੀਦ ਨਹੀਂ ਸੀ ਕਿ ਮੋਰਚਾ ਇੰਨਾ ਭਖੇਗਾ, ਅੰਤਰਰਾਸ਼ਟਰੀ ਪੱਧਰ ਤੇ ਇਹਦੀ ਗੱਲਬਾਤ ਹੋਵੇਗੀ। ਹੁਣ ਸਰਕਾਰ ਖਹਿੜਾ ਛੁਡਾਉਣਾ ਚਾਹੁੰਦੀ ਹੈ, ਕੋਈ ਤਰੀਕਾ ਨਹੀਂ ਲੱਭ ਰਿਹਾ। ਪਰ ਇਸ ਤੋਂ ਪਹਿਲਾਂ ਇੱਕ ਘਟਨਾ ਮੈਂ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਪਾਦਰੀ ਐਂਡਰਿਊਜ਼ ਕਹਿੰਦਾ ਕਿ ਮੈਂ ਆਪਣੇ ਕੁਝ ਸਾਥੀਆਂ ਸਮੇਤ ਟਾਂਗੇ ਤੇ ਸਵਾਰ ਹੋ ਕੇ ਗੁਰੂ ਕੇ ਬਾਗ ਵੱਲ ਜਾ ਰਿਹਾ ਸੀ। ਰਸਤੇ ਵਿੱਚ ਮੈਨੂੰ ਕੁਝ ਅਕਾਲੀ ਸਿੰਘ ਮਿਲੇ, ਮੈਂ ਉਹਨਾਂ ਵੱਲ ਵੇਖਿਆ, ਉਹਨਾਂ ਦੇ ਅੰਦਰ ਅਥਾਹ ਜਜ਼ਬਾ ਸੀ। ਤੇ ਉਸੇ ਵਕਤ ਇੱਕ ਅਸਮਾਨ ਵਿੱਚ ਪੰਛੀ ਉੱਡ ਰਿਹਾ ਸੀ, ਸਾਰਿਆਂ ਦਾ ਧਿਆਨ ਉਸ ਪੰਛੀ ਵੱਲ ਸੀ। ਤੇ ਪੰਛੀ ਵੱਲ ਵੇਖ ਕੇ ਇਹਨਾਂ ਸਾਰਿਆਂ ਨੇ, ਉਹ ਕਹਿੰਦਾ ਅਸੀਂ ਵੀ ਟਾਂਗੇ ਵਿੱਚੋਂ ਉਤਰ ਕੇ ਖਲੋ ਗਏ, ਆਸੇ ਪਾਸੇ ਝਾਤ ਮਾਰੀ। ਇਹਨਾਂ ਨੇ ਆਖਿਆ, ਉਹ ਵੇਖੋ ਆਕਾਸ਼ ਵਿੱਚ ਇੱਕ ਪੰਛੀ ਬਾਜ਼ ਉੱਡ ਰਿਹਾ ਹੈ, ਤੇ ਇਹ ਬਾਜ਼ ਹਰ ਰੋਜ਼ ਆਉਂਦਾ ਹੈ। ਇਹ ਇੱਥੋਂ ਗੁਰੂ ਕੇ ਬਾਗ ਵਿੱਚ ਜਦੋਂ ਤਸ਼ੱਦਦ ਹੋਣਾ ਸ਼ੁਰੂ ਹੋ ਜਾਂਦਾ, ਇਹ ਇੱਥੋਂ ਉੱਡ ਕੇ ਦਰਬਾਰ ਸਾਹਿਬ ਜਾਂਦਾ, ਦਰਬਾਰ ਸਾਹਿਬ ਸੁਨੇਹਾ ਦੇ ਕੇ ਆਉਂਦਾ ਕਿ ਜ਼ੁਲਮ ਹੋ ਰਿਹਾ। ਇਹ ਬਾਜ਼ ਦੀ ਆਮਦ ਗੁਰੂ ਕੇ ਸਿੱਖ ਦਾ ਬਾਜ਼ ਦੇ ਨਾਲ ਬੜਾ ਗਹਿਰਾ ਸੰਬੰਧ ਹੈ। ਖਾਲਸਾ ਪੰਥ ਦੇ ਪਿਤਾ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਬਾਜਾਂ ਵਾਲਾ ਆਖਿਆ ਜਾਂਦਾ। ਤੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਬਾਜ ਕਈ ਵਾਰ ਆਇਆ, ਕਈ ਇਤਿਹਾਸਕ ਸਾਕਿਆਂ ਵਿੱਚ ਬਾਜ ਦੀ ਆਮਦ ਹੋਈ। ਗੁਰੂ ਕੇ ਬਾਗ ਵਿੱਚ ਵੀ ਇਹ ਬਾਜ ਹਰ ਰੋਜ਼ ਆਉਂਦਾ ਰਿਹਾ। ਤੇ ਜਦੋਂ ਜੈਤੋ ਦਾ ਮੋਰਚਾ ਲੱਗਾ ਹੈ, ਸ਼ਹੀਦੀ ਜਥਾ ਜਿਸ ਦਿਨ ਗਿਆ, ਸ਼ਹੀਦੀ ਜਥੇ ਤੇ ਗੋਲੀ ਚੱਲੀ, ਕਹਿੰਦੇ ਨੇ ਕਈ ਮਿੰਟ ਗੋਲੀ ਚੱਲਦੀ ਰਹੀ। ਆਮ ਤੌਰ ਤੇ ਜ਼ਰਾ ਕੁ ਖੜਾਕ ਹੋਵੇ ਪੰਛੀ ਉੱਡ ਜਾਂਦੇ ਨੇ, ਪਰ ਗੋਲੀ ਚੱਲਣ ਦੇ ਬਾਵਜੂਦ ਵੀ ਸ਼ਹੀਦੀ ਜਥੇ ਦੇ ਸਿੰਘ ਜਦੋਂ ਗੁਰਦੁਆਰਾ ਟਿੱਬੀ ਸਾਹਿਬ ਵੱਲ ਵੱਧ ਰਹੇ ਸਨ ਜੈਤੋ ਦੀ ਧਰਤੀ ਤੇ, ਇਹ ਬਾਜ ਉਸ ਵਕਤ ਵੀ ਸੰਗਤ ਦੇ ਉੱਪਰ ਉੱਡ ਰਿਹਾ ਸੀ। ਸੰਗਤ ਨੂੰ ਮਾਨੋ ਉਤਸ਼ਾਹ ਦੇ ਰਿਹਾ ਹੋਵੇ ਕਿ ਬਾਜਾਂ ਵਾਲਾ ਕਿਤੇ ਗਿਆ ਨਹੀਂ, ਬਾਜਾਂ ਵਾਲਾ ਵੀ ਤੁਹਾਡੇ ਅੰਗ ਸੰਗ ਹੈ। ਹੁਣ ਐਂਡਰਿਊਜ਼ ਪਾਦਰੀ ਕਹਿੰਦਾ ਕਿ ਮੈਂ ਉਸ ਬਾਜ ਦਾ ਰੰਗ ਨਹੀਂ ਵੇਖ ਸਕਿਆ, ਪਰ ਸੰਗਤ ਕਹਿੰਦੀ ਸੀ ਕਿ ਬਾਜ ਦਾ ਰੰਗ ਸੁਨਹਿਰੀ ਹੈ। ਬਾਜ ਆਇਆ ਤੇ ਇਹ ਬਾਜ ਉਸ ਵਕਤ ਵੀ ਆਇਆ ਜਦੋਂ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਪਰ ਹਮਲਾ ਕੀਤਾ। ਹਮਲੇ ਤੋਂ ਬਾਅਦ ਦਿੱਲੀ ਦੇ ਗੁਰਦੁਆਰਿਆਂ ਵਿੱਚ ਸੰਗਤਾਂ ਨੇ ਬਾਜ ਬੈਠਾ ਵੇਖਿਆ, ਤੇ ਜਦੋਂ ਦਿੱਲੀ ਵਿੱਚ ਬਾਜ ਆਇਆ ਨਾ, ਸਰਦਾਰ ਕੇਹਰ ਸਿੰਘ ਹੋਰੀ ਬੇਅੰਤ ਸਿੰਘ ਨੂੰ ਪਰਿਵਾਰ ਸਮੇਤ ਇੱਕ ਸਕੂਟਰ ਤੇ ਆਉਂਦੇ ਮਿਲੇ। ਬੇਅੰਤ ਸਿੰਘ ਨੇ ਸਵਾਲ ਕੀਤਾ, ਫੁੱਫੜ ਜੀ ਅੱਜ ਕਿੱਧਰੋਂ ਆ ਰਹੇ ਹੋ? ਤੇ ਸਰਦਾਰ ਕੇਹਰ ਸਿੰਘ ਕਹਿਣ ਲੱਗੇ, ਬੇਅੰਤ ਸਿੰਘ ਬਾਜ ਦੇ ਦਰਸ਼ਨ ਕਰਕੇ ਆਏ ਹਾਂ।
ਬੇਅੰਤ ਸਿੰਘ ਥੋੜਾ ਜਿਹਾ ਮਾਰਕਸਵਾਦੀ ਸੀ, ਉਹ ਕਾਮਰੇਡਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਚੁੱਕਾ ਸੀ। ਉਹਨੇ ਆਖਿਆ ਫੁੱਫੜ ਜੀ ਇਹ ਸਭ ਫਜ਼ੂਲ ਗੱਲਾਂ ਨੇ, ਹੁਣ ਤੁਸੀਂ ਇਹ ਵੀ ਆਖੋਗੇ ਰਟਿਆ ਰਟਾਇਆ ਤੁਹਾਡਾ ਜਿਹੜਾ ਜਵਾਬ ਮੈਂ ਜਾਣਦਾ ਹਾਂ ਕਿ ਹੁਣ ਬਾਜ ਆਇਆ, ਤੁਸੀਂ ਆਖੋਗੇ ਕੋਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਉੱਠੇਗਾ, ਬਾਜ ਸੁਨੇਹਾ ਦੇਣ ਆਇਆ ਤੇ ਪ੍ਰਧਾਨ ਮੰਤਰੀ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਕੇਰ ਸਿੰਘ ਨੇ ਆਖਿਆ ਬੇਅੰਤ ਸਿੰਘ ਮੈਂ ਇਹੀ ਮੰਨਦਾ ਹਾਂ, ਬਾਜ ਬਾਜਾਂ ਵਾਲੇ ਨੇ ਭੇਜਿਆ, ਬਾਜਾਂ ਵਾਲਾ ਪੰਥ ਦੇ ਅੰਗ ਸੰਗ ਹੈ। ਹੁਣ ਇੱਕ ਦਿਨ ਐਸਾ ਹੋਇਆ ਜਦੋਂ ਕੇਰ ਸਿੰਘ ਜਦੋਂ ਬੇਅੰਤ ਸਿੰਘ ਤੇ ਆਪਣਾ ਇੱਕ ਇਹਦਾ ਹੋਰ ਸਾਥੀ ਸੀ ਬਲਵੀਰ ਸਿੰਘ, ਬਲਵੀਰ ਸਿੰਘ ਤੇ ਬੇਅੰਤ ਸਿੰਘ ਦੋਨੋਂ ਜਾਣੇ ਇੰਦਰਾ ਗਾਂਧੀ ਦੀ ਰਿਹਾਇਸ਼ ਅੱਗੇ ਪਹਿਰਾ ਦੇ ਰਹੇ ਸਨ। ਅਚਾਨਕ ਬਾਜ ਆਇਆ, ਟਾਹਲੀ ਤੇ ਬਹਿ ਗਿਆ। ਬਲਵੀਰ ਸਿੰਘ ਨੇ ਆਖਿਆ ਬੇਅੰਤ ਸਿੰਘ ਉਹ ਸਾਹਮਣੇ ਵੇਖ ਬਾਜ, ਬੇਅੰਤ ਸਿੰਘ ਨੇ ਆਖਿਆ ਬਲਵੀਰ ਸਿੰਘ ਬਾਜ ਇੱਕ ਪੰਛੀ ਹੈ, ਹੋਰ ਵੀ ਪੰਛੀ ਆਉਂਦੇ ਨੇ, ਜੇ ਬਾਜ ਆ ਗਿਆ ਫਿਰ ਕੀ ਹੋ ਗਿਆ। ਇਹਨੇ ਆਖਿਆ ਨਹੀਂ, ਬਾਜ ਕਈ ਦਿਨਾਂ ਦਾ ਦਿੱਲੀ ਵਿੱਚ ਚੱਕਰ ਲਾ ਰਿਹਾ ਹੈ। ਤੇ ਸਰਦਾਰ ਬੇਅੰਤ ਸਿੰਘ ਕਹਿਣ ਲੱਗਾ ਬਲਵੀਰ ਸਿੰਘ ਤੂੰ ਵੀ ਮੇਰੇ ਫੁੱਫੜ ਕੇਰ ਸਿੰਘ ਦਾ ਜੂਠਾ ਖਾ ਲਿਆ ਲੱਗਦਾ, ਤੂੰ ਵੀ ਹੁਣ ਸ਼ਾਇਦ ਕੁਝ ਇਹੀਓ ਕਹੇਗਾ ਕਿ ਹੁਣ ਬੇਅੰਤ ਸਿੰਘ ਹੁਣ ਬੇਅੰਤ ਸਿੰਘ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਆਉਣਗੇ ਤੇ ਪ੍ਰਧਾਨ ਮੰਤਰੀ ਨੂੰ ਗੱਡੀ ਚਾੜਨਗੇ। ਇਹਨੇ ਆਖਿਆ ਹਾਂ ਇਸੇ ਤਰ੍ਹਾਂ ਹੀ ਹੈ। ਬੇਅੰਤ ਸਿੰਘ ਕਹਿਣ ਲੱਗਾ ਫਜ਼ੂਲ ਗੱਲਾਂ ਨੇ, ਜਾਂ ਮੈਂ ਆਖਦਾ ਹਾਂ ਜੇ ਬਾਜ ਉੱਡ ਕੇ ਮੇਰੇ ਹੱਥ ਤੇ ਬਹਿ ਜਾਏ ਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਗੋਲੀਆਂ ਮੈਂ ਮਾਰਾਂਗਾ। ਬੇਅੰਤ ਸਿੰਘ ਨੇ ਸਹਿ ਸੁਭਾਅ ਗੱਲ ਆਖੀ, ਉਹਦੇ ਮਨ ਵਿੱਚ ਬਾਜ ਪ੍ਰਤੀ ਕੋਈ ਸ਼ਰਧਾ ਭਾਵਨਾ ਨਹੀਂ ਸੀ। ਇਹ ਗੱਲ ਆਖਣ ਦੀ ਦੇਰ ਸੀ ਬਾਜ ਉੱਡਿਆ ਤੇ ਉੱਡ ਕੇ ਬੇਅੰਤ ਸਿੰਘ ਦੇ ਹੱਥ ਤੇ ਬਹਿ ਗਿਆ। ਬਲਵੀਰ ਸਿੰਘ ਨੇ ਆਖਿਆ ਬੇਅੰਤ ਸਿੰਘ ਹੁਣ ਦੱਸ। ਬੇਅੰਤ ਸਿੰਘ ਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਧਰਾਲਾਂ ਵਹਿ ਤੁਰੀਆਂ ਤੇ ਬੇਅੰਤ ਸਿੰਘ ਦਾ ਮਨ ਬਣ ਗਿਆ। ਉਸ ਤੋਂ ਬਾਅਦ ਉਹਨੇ ਫੈਸਲਾ ਕਰ ਲਿਆ ਕਿ ਹੁਣ ਪ੍ਰਧਾਨ ਮੰਤਰੀ ਨੂੰ ਸੋਧਣਾ। ਤੇ ਹੁਣ ਪਿੱਛੇ ਜੇ ਇੱਕ ਹੋਰ ਘਟਨਾ ਵਾਪਰੀ, ਤੁਹਾਨੂੰ ਸਾਰਿਆਂ ਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਟੱਬਰ ਕਾਬਜ਼ ਹੋਇਆ, ਕਾਕਾ ਜੀ ਜਿਹੜੇ ਬਾਦਲ ਸਾਹਿਬ ਦੇ ਫਰਜੰਦ ਸੁਖਵੀਰ ਸਿੰਘ ਬਾਦਲ, ਪਿੱਛੇ ਜੇ ਉਹਨਾਂ ਨੂੰ ਵੀ ਬਾਜ ਨੇ ਦਰਸ਼ਨ ਦਿੱਤੇ ਨੇ, ਤੇ ਬੀਬੀ ਹਰਸਿਮਰਨ ਕੌਰ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਵਿੱਚ ਬੜਾ ਰੌਲਾ ਪਾਇਆ ਕਿ ਜਿਹਦੇ ਅੰਗ ਸੰਗ ਬਾਜ਼ਾਂ ਵਾਲਾ ਹੋਵੇ ਉਹਨੂੰ ਤੱਤੀ ਵਾਹ ਨਹੀਂ ਲੱਗ ਸਕਦੀ। ਪਰ ਹੈਰਾਨੀ ਦੀ ਬਾਤ ਆ, ਕਦੇ ਬੀਬੀ ਕਹਿੰਦੀ ਸੀ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਸਾਡਾ ਕੱਖ ਨਾ ਰਹੇ, ਤੇ ਵੋਟਾਂ ਵਿੱਚ ਇਹਨਾਂ ਦਾ ਰਿਹਾ ਵੀ ਕੱਖ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੇ ਸਾਧ ਸੰਗਤ ਅੱਜ ਕਹਿ ਰਹੀ ਹੈ ਪਤਾ ਨਹੀਂ ਇਹ ਲੋਕ ਕਿਸ ਤਰ੍ਹਾਂ ਦੇ ਨੇ, ਇਹਨਾਂ ਦਾ ਕਿਰਦਾਰ ਕਿੱਦਾਂ ਦਾ ਹੈ। ਇਹ ਕਹਿ ਰਹੇ ਨੇ ਬਾਜਾਂ ਵਾਲਾ ਸਾਡੇ ਅੰਗ ਸੰਗ ਹੈ, ਤੁਸੀਂ ਬਾਜਾਂ ਵਾਲੇ ਨੂੰ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਤੁਹਾਡੇ ਰਾਜ ਵਿੱਚ ਰੋਲੇ ਗਏ ਤੇ ਤੁਸੀਂ ਕਹਿੰਦੇ ਹੋ ਬਾਜਾਂ ਵਾਲਾ ਸਾਡੇ ਅੰਗ ਸੰਗ ਹੈ। ਸਾਧ ਸੰਗਤ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ। ਸਤਿਗੁਰੂ ਰਹਿਮਤ ਕਰਨ, ਗੱਲ ਆਪਾਂ ਬਾਜ ਦੀ ਕਰ ਰਹੇ ਹਾਂ, ਬਾਜ ਉੱਡ ਕੇ ਆਇਆ ਇਹ ਇੱਕ ਇਤਿਹਾਸਕ ਘਟਨਾ ਹੈ। ਬਾਜਾਂ ਵਾਲਾ ਪੰਥ ਦੇ ਅੰਗ ਸੰਗ ਹੈ, ਸਤਿਗੁਰੂ ਸੰਕੇਤ ਦਿੰਦੇ ਨੇ ਰੱਬ ਲਈ ਗੁਰੂ ਲਈ ਕੋਈ ਵੱਡੀ ਗੱਲ ਨਹੀਂ ਬਾਜ ਭੇਜ ਦੇਣਾ। ਤਰਕਵਾਦੀ ਆਖਣਗੇ ਬਾਜਾਂ ਵਾਲਾ ਗੁਰੂ ਤਾਂ 300 ਸਾਲ ਪਹਿਲਾਂ ਜੋਤੀ ਜੋਤ ਸਮਾ ਗਿਆ, ਉਹਦਾ ਬਾਜ ਵੀ ਨਹੀਂ ਰਿਹਾ ਤੇ ਇਹ ਬਾਜ ਕਿੱਥੋਂ ਆ ਗਿਆ, ਗੁਰੂ ਲਈ ਕੋਈ ਗੱਲ ਨਹੀਂ। ਗੁਰੂ ਨੇ ਭਾਵੇਂ ਆਪਣੇ ਵਾਲਾ ਬਾਜ ਦੁਬਾਰਾ ਭੇਜ ਦਿੱਤਾ ਜਾਂ ਕੋਈ ਨਵਾਂ ਬਾਜ ਭੇਜਿਆ, ਬਾਜ ਇੱਕ ਸੰਕੇਤ ਸੀ ਪੰਥ ਵਿੱਚ, ਪੰਥ ਨੂੰ ਚੜ੍ਹਦੀ ਕਲਾ ਦਾ ਹੁਲਾਰਾ ਦੇਣ ਲਈ। ਖੈਰ ਸਿੰਘ ਬੜੇ ਚੜ੍ਹਦੀ ਕਲਾ ਵਿੱਚ ਨੇ, ਸਰਕਾਰ ਹੁਣ ਦੁਚਿੱਤੀ ਵਿੱਚ ਪੈ ਰਹੀ ਹੈ, ਸਰਕਾਰ ਡੋਲ ਗਈ ਘਬਰਾ ਗਈ ਕਿਉਂਕਿ ਸਰਕਾਰ ਦੀ ਭੰਡੀ ਬੜੀ ਹੋ ਰਹੀ ਹੈ। ਅਖਬਾਰਾਂ ਵਿੱਚ ਅਕਾਲੀ ਸਿੰਘਾਂ ਦੀ ਬਹਾਦਰੀ ਦੇ ਸੋਹਲੇ ਗਾਏ ਜਾ ਰਹੇ ਨੇ ਪਰ ਸਰਕਾਰ ਨੂੰ ਲਾਹਨਤਾਂ ਪੈ ਰਹੀਆਂ ਨੇ। ਹੁਣ ਸੋਚ ਰਹੇ ਨੇ ਅੰਗਰੇਜ਼ ਕੀਤਾ ਕੀ ਜਾਏ, ਖਹਿੜਾ ਕਿਵੇਂ ਛੁਡਾਇਆ ਜਾਏ। ਹੁਣ ਆਪਣੀ ਜ਼ੁਬਾਨ ਤੋਂ ਇਹ ਨਹੀਂ ਕਹਿ ਸਕਦੇ ਕਿ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਸੰਭਾਲਿਆ ਜਾਏਗਾ। ਇਹ ਕੁਝ ਕਰਨਾ ਚਾਹੁੰਦੇ ਨੇ, ਕੀ ਕੀਤਾ ਜਾਏ। ਆਖਿਰਕਾਰ ਇਹਨਾਂ ਨੇ ਇੱਕ ਆਦਮੀ ਲੱਭਿਆ, ਇਸ ਆਦਮੀ ਦਾ ਨਾਮ ਸੀ ਗੰਗਾ ਰਾਮ ਸੇਠ। ਸੇਠ ਗੰਗਾ ਰਾਮ ਨੂੰ ਮਹੰਤ ਸੁੰਦਰ ਦਾਸ ਪਾਸੋਂ ਇੱਕ ਫਰਜ਼ੀ ਤੌਰ ਤੇ ਗੁਰਦੁਆਰੇ ਦੀ ਜ਼ਮੀਨ ਠੇਕੇ ਤੇ ਦਵਾ ਦਿੱਤੀ ਤੇ ਇਸ ਗੰਗਾ ਰਾਮ ਸੇਠ ਨੇ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਪੁਲਿਸ ਦੀ ਕੋਈ ਲੋੜ ਨਹੀਂ, ਹੁਣ ਇੱਥੇ ਗੁਰੂ ਕੇ ਬਾਗ ਵਿੱਚ ਪੁਲਿਸ ਨਹੀਂ ਚਾਹੀਦੀ, ਪੁਲਿਸ ਵਾਪਸ ਲੈ ਲਓ। ਉਹਨੇ ਆਖਿਆ ਮੈਨੂੰ ਕੋਈ ਇਤਰਾਜ਼ ਨਹੀਂ, ਗੁਰਦੁਆਰੇ ਦੀਆਂ ਜ਼ਮੀਨ ਵਿੱਚੋਂ ਜਿਹੜੀ ਮੈਂ ਜ਼ਮੀਨ ਠੇਕੇ ਤੇ ਲਈ ਹੈ ਮਹੰਤ ਪਾਸੋਂ, ਇਹਦੇ ਵਿੱਚੋਂ ਜੇ ਸਿੱਖਾਂ ਨੂੰ ਲੋੜ ਹੈ ਤੇ ਉਹ ਲੱਕੜਾਂ ਵੀ ਕੱਟ ਸਕਦੇ ਨੇ। ਬਸ ਇਹੀਓ ਤਾਂ ਰੌਲਾ ਸੀ, ਹਰ ਰੋਜ਼ ਜਿਹੜਾ ਜੱਥਾ ਜਾਂਦਾ ਸੀ ਗੁਰੂ ਕੇ ਬਾਗ ਉਹ ਲੱਕੜਾਂ ਕੱਟਣ ਦੇ ਇਰਾਦੇ ਨਾਲ ਹੀ ਜਾਂਦਾ ਸੀ। ਇਹਨੇ ਆਖਿਆ ਲੱਕੜਾਂ ਕੱਟ ਲਓ। ਸਰਕਾਰ ਨੇ ਗੰਗਾ ਰਾਮ ਸੇਠ ਰਾਹੀਂ ਇਸ ਮੋਰਚੇ

0: ਇਸ ਤਰ੍ਹਾਂ 7 ਨਵੰਬਰ 1922 ਨੂੰ ਗੁਰੂ ਕੇ ਬਾਗ ਦਾ ਮੋਰਚਾ ਫਤਿਹ ਹੋ ਗਿਆ ਤੇ ਅਕਾਲੀ ਸਿੰਘਾਂ ਦੀ ਬਹਾਦਰੀ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਨੇ ਔਰ ਅਖਬਾਰਾਂ ਰਾਹੀਂ ਬਾਹਰ ਬੈਠੇ ਲੋਕਾਂ ਨੇ ਵੀ ਵੇਖ ਲਈ ਕਿ ਅਕਾਲੀ ਲੋਕ ਸਿੱਖ ਕਿੰਨੇ ਬਹਾਦਰ ਨੇ। ਸਤਿਗੁਰੂ ਰਹਿਮਤ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਿਖੀਆਂ ਜਾਚਨਾ ਹੈ, ਨੀਅਤ ਕੀਤਾ ਸਮਾਂ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਢਾਡੀ ਵਾਰਾਂ ਗੁਰੂ ਕੇ ਬਾਗ ਦੇ ਮੋਰਚੇ ਦੇ ਇਤਿਹਾਸ ਰਾਹੀਂ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਜਾਚਕ, ਉਹਨਾਂ ਦੇ ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਸ ਵੇਲੇ ਆਪ ਜੀ ਬੀਬੀ ਪਰਮਜੀਤ ਕੌਰ ਜੀ ਗਿੱਲ ਉਹਨਾਂ ਦੇ ਅੰਤਿਮ ਸੰਸਕਾਰ ਉਪਰੰਤ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹੋ। ਹੁਣ ਅਲਾਹਣੀਆਂ ਦੇ ਪਾਠ ਹੋਣਗੇ, ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਫਿਰ ਰਾਮ ਕਲੀ ਸਾਧ ਜੀ ਕੇ ਪਾਠ, ਗੁਰਬਾਣੀ ਕੀਰਤਨ ਅਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਹੋਵੇਗੀ। ਆਪ ਸਮੂਹ ਸੰਗਤਾਂ ਨੇ ਇਸੇ ਹੀ ਤਰ੍ਹਾਂ ਪ੍ਰੇਮ, ਅਦਬ ਅਤੇ ਸਤਿਕਾਰ ਦੇ ਨਾਲ ਸੱਜ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ।

ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ, ਕਾਇਆ ਹੰਸ ਥੀਆ ਵਿਛੋੜਾ, ਜਾਂਦਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧਨ ਸਿਰੰਦਾ ਸੱਚਾ ਪਾਤ ਸਾਹੂ, ਜਿਨ ਜਗ ਧੰਦਾ ਲਾਇਆ।

ਗੱਲ ਭਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੁ ਨਾਨਕ ਸੁਨਰੇ ਮਨਾ ਹਰ ਭਾਵੈ ਸੋ ਹੋਏ ਜਗਤ ਭਿਖਾਰੀ।

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਏਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭਨਾ

ਅਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਅਠੋ ਨੰਦਨ ਪ੍ਰਥਮ ਰਾਗ ਭੈਰਵ ਵਹਿ ਕਰਹੀ ਪੰਚ ਰਾਗ ਨੀ ਸੰਗ ਉਚਰਹੀ ਪ੍ਰਥਮ

ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮਿਲਾਵੇ। ਤੁਸੀਂ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ।

ਚਾਲੀ ਮੁਖ ਤੇ ਸਮੂਹ ਸੰਗਤਾ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਕਾ ਪਾਵਨ ਗੁਰਵਾਕ ਹੈ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੇ ਤੀਰ ਆਪ ਜੀਆਂ ਦੇ ਬਖਸ਼ਿਸ਼ ਕੀਤੇ ਹੋਏ ਸਮੇਂ ਅਤੇ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆ ਬੀਬੀ ਪਰਮਜੀਤ ਕੌਰ ਜੀ ਗਿੱਲ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਤਿਨਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਂਟ ਕਰਨ ਤੋਂ ਉਪਰੰਤ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਲਾਹਣੀਆਂ ਦੇ ਪਾਠ ਹੋਏ ਹਨ ਪਿਛਲੇ ਦਿਨੀ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਰਾਮਕਲੀ ਸਾਧ ਜੀ ਕੇ ਪਾਠ ਗੁਰਬਾਣੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲ ਆਦੇਸ਼ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਦਿਆਂ ਹੋਇਆਂ ਸਦੀਵ ਕਾਲ ਵਾਸਤੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਆਵਾਗਮਨ ਦੇ ਗੇੜ ਤੋਂ ਬਚਾ ਕੇ ਰੱਖਣਾ ਪਿੱਛੇ ਸਮੁੱਚੇ ਹੀ ਪਰਿਵਾਰ ਅਤੇ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਸਦਾ ਅੰਗ ਔਰ ਸੰਗ ਸਹਾਈ ਹੋਣਾ ਮ੍ਰਿਤਕ ਪ੍ਰਾਣੀ ਦੇ ਨਿਮਿਤ ਪਰਿਵਾਰ ਵੱਲੋਂ ਜੋ ਜੋ ਵੀ ਸੇਵਾਵਾਂ ਭੇਟਾਵਾਂ ਆਪ ਜੀ ਦੀਆਂ ਸੰਗਤਾਂ ਵਾਸਤੇ ਹਾਜ਼ਰ ਕੀਤੀਆਂ ਜਾ ਰਹੀਆਂ ਹਨ ਦਰ ਪ੍ਰਵਾਨ ਕਰਦਿਆਂ ਹੋਇਆਂ ਅੰਗੀਕਾਰ ਕਰਨੀਆਂ ਸੇਵਕਾਂ ਦੇ ਲੋਕ ਪ੍ਰਲੋਕ ਦੇ ਪਰਦੇ ਕੱਜ ਲੈਣੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰ ਲੈਣੀਆਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸਵਾਬ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਸਮੂਹ ਸੰਗਤਾਂ ਨੂੰ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਬੀਬੀ ਪਰਮਜੀਤ ਕੌਰ ਜੀ ਗਿੱਲ, ਤਿੰਨਾਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਾਮਿਲ ਹੋਏ ਹੋ, ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਆਪ ਸਮੂਹ ਸੰਗਤਾਂ, ਰਿਸ਼ਤੇਦਾਰਾਂ, ਸਾਖ ਸੰਬੰਧੀਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇੱਥੇ ਹੀ ਹੁਣ ਸਮਾਪਤੀ ਹੈ ਜੀ। ਕੜਾ ਪ੍ਰਸ਼ਾਦੀ ਦੇਗ ਆਪ ਜੀ ਨੂੰ ਬਾਹਰੋਂ ਕਾਊਂਟਰ ਤੋਂ ਹੀ ਪ੍ਰਾਪਤ ਹੋਵੇਗੀ। ਪਰਿਵਾਰ ਵੱਲੋਂ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਨ੍ਹਾਂ ਨੇ ਅਜੇ ਤੱਕ ਜਲ ਪਾਣੀ ਪ੍ਰਸ਼ਾਦਾ ਨਾ ਛਕਿਆ ਹੋਵੇ, ਆਪ ਜੀਆਂ ਨੇ ਲੋੜ ਮੁਤਾਬਕ ਜ਼ਰੂਰ ਗੁਰੂ ਘਰ ਦੇ ਲੰਗਰ ਹਾਲ ਵਿੱਚ ਛੱਕ ਕੇ ਜਾਣਾ ਜੀ। ਆਓ ਹੋਈਆਂ ਪੁੱਲਾਂ ਦੀ ਖਿਮਾ ਅਗਲੇ ਸਮੇਂ ਵਾਸਤੇ ਭਾਈ ਸੁਖਵਿੰਦਰ ਸਿੰਘ ਜੀ ਜਾਮਨੀ ਸਾਹਿਬ ਵਾਲੇ, ਤਿਨ੍ਹਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ ਹੋਈਆਂ ਭੁਲਾ ਚੁੱਕਾ ਦੀ ਕਿਮਾ ਬਖਸ਼ਿਸ਼ ਕਰੋ ਬੁਲਾਓ ਜੀ ਫਤਿਹ ਸਾਰੀ ਸੰਗਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਹੁਣ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਗੁਰਬਾਣੀ ਦੇ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ, ਆਪ ਸਭਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲਾ ਸਮਾਂ ਗਿਆਨੀ ਜੀ ਹੋਣਾ ਪਾਸੋਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸਿਰ 'ਤੇ ਹੱਥ ਰੱਖ ਕੇ ਸੇਵਾਵਾਂ ਲੈਂਦੇ ਰਹਿਣ। ਆਓ ਹੁਣ ਆਪ ਜੀ ਦੇ ਸਨਮੁੱਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੀ 6 ਅਤੇ 7 ਸਤੰਬਰ ਨੂੰ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਨੂੰ ਗੁਰਮਤ ਵਿਚਾਰਾਂ ਗੁਰਬਾਣੀ ਕਥਾ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਪ ਜੀ ਨੇ ਦੋਨੋਂ ਦਿਨ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਜੀ। ਆਓ ਹੁਣ ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲੇ। ਆਓ ਭਾਈ ਸਾਹਿਬ ਹੋਰਾਂ ਤੋਂ ਇਸੇ ਤਰ੍ਹਾਂ ਇਕਾਗਰਤਾ ਸਹਿਤ ਕੀਰਤਨ ਸਰਵਣ ਕਰੀਏ ਜੀ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੀ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਹਰ ਰੋਜ਼ 7 ਤੋਂ 8:30 ਵਜੇ ਰਾਤ ਤੱਕ ਆਪ ਸੰਗਤ ਦੇ ਦਰਸ਼ਨ ਕਰਿਆ ਕਰਨਗੇ। ਸੋ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ੍ਰੀ ਫਤਿਹਗੜ੍ਹ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਕੋਟਾਨ ਕੋਟਵਾਰ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪ ਸੰਗਤ ਦੀ ਸੇਵਾ ਵਿੱਚ ਤਤਪਰ ਰਹਿਣ। ਸੋ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਉਣ ਵਾਲੀ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਸੰਗਤ ਦੇ ਦਰਸ਼ਨ ਕਰਨ ਲਈ ਆ ਰਹੇ ਨੇ। ਹਰ ਰੋਜ਼ ਸਮੇਂ ਦਾ 7 ਤੋਂ 8:30 ਵਜੇ ਤੱਕ ਰਾਤ ਦਾ ਸਮਾਂ ਹੋਵੇਗਾ। ਸੋ ਆਪ ਜੀ ਨੇ ਦੋਨੋਂ ਦਿਨ ਪਹੁੰਚ ਕੇ ਲਾਹੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ। ਨਾਲ ਹੀ ਬੇਨਤੀ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਜਿਹੜੀ ਸੰਗਤ ਨੇ ਜਾਣਾ ਹੋਵੇ, ਇਹ ਯਾਤਰਾ 16 ਨਵੰਬਰ ਤੋਂ 25 ਨਵੰਬਰ ਤੱਕ ਹੋਵੇਗੀ। ਪਾਕਿਸਤਾਨ ਦੀ ਸਰਕਾਰ ਵੱਲੋਂ ਹਰ ਇੱਕ ਨਾਗਰਿਕ ਲਈ, ਭਾਵੇਂ ਕੋਈ ਕੈਨੇਡਾ ਦਾ ਸਿਟੀਜ਼ਨ ਹੈ, ਭਾਵੇਂ ਕੋਈ ਇੰਡੀਅਨ ਪਾਸਪੋਰਟ ਹੋਲਡਰ ਹੈ, ਸਾਰਿਆਂ ਲਈ ਪਾਕਿਸਤਾਨ ਦਾ ਵੀਜ਼ਾ ਲੈਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਸੋ ਵੀਜ਼ਾ ਫੀਸ ਦੇ ਇਲਾਵਾ ਉੱਥੇ ਹੋਟਲ ਵਿੱਚ ਰੁਕਣ ਦਾ ਖਰਚਾ, ਸਿਕਿਉਰਿਟੀ ਦਾ ਖਰਚਾ, ਟਰਾਂਸਪੋਰਟ ਦਾ ਖਰਚਾ, ਟੋਟਲ ਖਰਚਾ $1500 ਹੋਵੇਗਾ। ਇਸ ਤੋਂ ਇਲਾਵਾ ਹਵਾਈ ਟਿਕਟ ਦਾ ਜਿਹੜਾ ਖਰਚਾ ਵੱਖਰਾ ਹੋਵੇਗਾ। ਜਿਹੜੀ ਸੰਗਤ ਨੇ ਜਾਣਾ ਹੋਵੇ, ਤੁਸੀਂ 5:30 ਨੰਬਰ ਲੈ ਕੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹੋ। ਆਓ ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਵਾਲੇ। ਇਸੇ ਤਰ੍ਹਾਂ ਬੈਠ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਕਾ ਸਭ ਕੋਈ ਕੇਵਲ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲਾਉ ਸੁਰਤ ਕਮਾਈ ਸਭ ਕੀਮਤ ਮਿਲਾਉ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਲਵਡਿਆਈ ਸਭ ਸਾਤੋ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੁਤ ਬਿਨ ਸਦੀਕ ਨਿਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਆਈਆ ਆਕਲ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ

ਹਰ ਕੇ ਜਾਨਾ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰ ਪਾਸ ਅਮ ਕੀ ਰੇ ਕਿਨੂੰ ਸਤਿਗੁਰ ਸੰਨਾਈ।

ਗੁਰਮਤ ਨਾਮ ਲਪਾਂ ਸਕਾ ਆਈ, ਹਰ ਕੀਰਤ ਹਮਰੀ ਰਹਿ ਰਾਸ ਰਹਾ। ਅਰਜਨ ਕੇਵਲ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤੇ ਤਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨੀ ਆਏ, ਤਿਗ ਜੀਵੇ ਤਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧਰਮ ਬਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਰਸ ਪਾਇਆ,

ਆ ਸੈਲ ਪਤਨ ਮੈਂ ਜੰਦੋ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਨਬਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋ ਸੁਧ ਬਣਦਾ ਕੋਈ ਨਾ ਕਿਸ ਕੀ ਧਰਿਆ ਸਿਸ ਰਜਸ ਬਾਈ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਊੜ ਆਵੈ ਸੈ ਕੋਸਾ ਤਿਸ ਪਾਛੇ ਬਚਰੇ ਚਰਿਆ ਤਿਨ ਕਮਲ ਖਲਾਵੈ ਕੌਣ ਜਗਾਵੈ ਮਨ ਮਹਿ ਸਿਮਰਨ ਕਰਿਆ।

ਜੀ ਹਰ ਅਨਕਿਆ ਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰਹਿ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰ ਸਾ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅੰਬਰ ਬੁਰਕਾਤਾ ਜੀ ਤੂੰ ਚੇਵੜ ਅਵਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧੀ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧੀ ਆਪੇ ਸਿਰਜ ਸਭ ਉਪਾਇ ਜੀ ਤੁਧੀ ਆਪੇ ਸਿਰਜ ਸਭ ਗੋਈ ਜਨ ਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਬਜ਼ੇ ਕਾ ਜਾਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹੂੰ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰ ਹੈ ਤਿੰਨਾ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧੀ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਤੁਜੀ ਮਾਹੀ

ਜਿਸਨੂੰ ਤੂੰ ਜਾਣਾ ਹੀ ਸੋਜਨ ਜਾਣਾ ਹਰ ਗੁਣ ਸਦੀ ਆ ਵਖਾਨਾ ਜਿਨ ਹਰ ਸੇਵਿਆ ਤਿਨ ਸੁ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਦੂਜਾ ਬੰਨਾ ਕੋਏ।

ਰਾਮ ਕਲੀ ਮਹੱਲਾ ਦੂਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆ

ਹੋਆ ਸਤਿਗੁਰੂ ਮੈਂ ਪਾਇਆ ਇਮਨ ਮੇਰਿਆ ਤੂੰ ਸਦਾ ਰੋਹਨ ਨਾਲੇ ਹੰਡਾ ਰਹੋ ਤੂੰ ਮਨ ਮੇਰੇ ਦੂਰ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ ਸਮਨਾ ਗਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਵਿੱਚ ਹੈ ਜਿਸ ਦੇਹ ਸੋ ਪਾਵੈ ਸਦਾ ਸਿਰ ਸਲਾਹ ਤੇਰੀ ਨਾ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ

ਆਈਆਂ ਕਰ ਸੰਤ ਸੁਖਮਨੀ ਆਏ ਵਸਿਆ ਜਨੀਚਾਂ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰਵਿਟੋਂ ਜੇ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸਭ ਥਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤਕਾ ਧਾਰੀਆ ਪੰਚ ਦੋਤ ਦਵਾਸ ਕੀਤੇ ਕਾਲ ਕੰਟਕ ਮਾਰਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ।

ਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜੇ

ਸਿਓਂ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਸਵੇਰ ਦੇ ਦੀਵਾਨਾਂ ਤੋਂ ਲੈ ਕੇ ਸੰਧਿਆ ਤੱਕ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ ਇਸ ਸਮੇਂ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਮਿਹਰ ਕਰੋ ਕਰੁਣਾ ਨਿਧਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਦਰ ਤੇ ਆਈਆਂ ਸੰਗਤਾਂ ਨੂੰ ਨਦਰੋਂ

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਚਾ ਹਰ ਹਰ ਨਾਮ ਕਮਾਮਨਾ ਨਾਨਕ ਇਹੋ ਤਨਸਾਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸੰਨਾਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਸੋ ਕਟਲ ਗੁਰੂ ਸੇਵੀ ਹੈ ਇਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪੇ ਕੰਡਾ ਆਪ ਦਰਾਜੀ ਆਪੇ ਤੋਤ ਲਾਇਆ ਆਪੇ ਸਾਉ ਆਪੇ ਮਣਜਾਰਾ

गुरपुरै मिठा लाया रहा आपे तत्ती आप जल प्यारा।

ਆਪੇ ਹੀ ਪਉ ਪੈਂਦਾ ਪਿਆਰਾ ਪਨ ਬੱਕਰੀ ਸਿਹੂ ਅੰਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਕਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜੀਵਾਂ ਦਾ ਪਿਆਰਾ

ਆਪੇ ਕਰੈ ਲਾਇਆ ਜਿਉ ਆਪ ਚਲਾਏ ਤਿਉ ਚੱਲਿਆ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਆਪੇ ਜੰਤੀ ਜੰਤੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।